0: This is CKJS 92.7 FM and HD1 Winnipeg.
1: The following is a paid program. The views and opinions do not represent those of CKJS or its advertisers.
2: Prime Asia TV ਦੇ Prime Discussion with Jitendra Pannu program ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ। ਮੈਂ ਹਾਂ ਜਸਵਿੰਦਰ ਸਿੰਘ ਬਿੱਟਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਾਣਯੋਗ ਪੰਨੂ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਤਾਜ਼ਾ ਖਬਰਾਂ ਦੇ ਉੱਤੇ ਤਬਸਰਾ ਕਰਦੇ ਆ। ਉਸ ਤਬਸਰੇ ਦੇ ਲਈ ਅਸੀਂ ਸਭ ਤੋਂ ਪਹਿਲਾਂ ਮਾਣਯੋਗ ਪੰਨੂ ਸਾਹਿਬ ਦਾ ਸਵਾਗਤ ਕਰਦੇ ਆ। ਪੰਨੂ ਸਾਹਿਬ ਜੀ, ਜੀ ਆਇਆਂ ਨੂੰ ਵੈਲਕਮ।
3: ਜੀ ਸ਼ੁਕਰੀਆ ਬਿੱਟਾ ਜੀ। ਮੈਂ ਪਹਿਲਾਂ ਦਰਸ਼ਕਾਂ ਦੇ ਕੋਲ ਬੇਨਤੀ ਕਰਦੇ ਆ ਕਿ ਮੈਨੂੰ 4-5 ਦਿਨ ਬਾਹਰ ਰਹਿਣਾ ਪਿਆ। ਇੱਕ ਦਿਨ ਜਾਣ ਵਿੱਚ ਭੱਜ ਜਾਂਦਾ, ਇੱਕ ਦਿਨ ਆਉਣ 'ਚ। ਮੈਂ ਬਾਹਰ ਯੂਰਪ ਵਿੱਚ ਅਸਲ ਵਿੱਚ ਤਾਂ ਗਿਣੀ ਅਤੇ 3 ਦਿਨ ਹੀ ਰਿਹਾ। ਉਹਦੇ 'ਚ ਦਰਸ਼ਕਾਂ ਦਾ ਪਿਆਰ ਵੀ ਹੈ, ਠੀਕ ਆ। ਉਹ ਲਗਾਤਾਰ ਜੋ ਕੁਝ ਚਾਹੁੰਦੇ ਆ ਉਹ ਹੋਣਾ ਚਾਹੀਦਾ, ਪਰ ਕੁਝ ਮਜਬੂਰੀਆਂ ਹੁੰਦੀਆਂ, ਕੋਈ ਦਰਸ਼ਕ ਕਾਲੇ ਪੈਣ ਲੱਗ ਪੈਂਦੇ ਤੁਹਾਡੇ ਕੋਲ। ਅੱਜ ਕੱਲ੍ਹ ਫਿਰ ਐਂਕਰ ਕਿਉਂ ਨਹੀਂ, ਉੱਥੇ ਕੋਈ ਪ੍ਰੋਬਲਮ ਆ ਗਈ, ਤੁਹਾਡੇ ਨਾਲ ਫਲਾਨਾ ਛੱਡ ਗਿਆ, ਫਲਾਨਾ ਛੱਡ। ਇੱਥੇ ਬਹੁਤ ਸਾਰੇ ਬੱਚੇ ਆਪੋ ਆਪਣਾ ਕਰੀਅਰ ਬਣਾਉਣ ਵਾਸਤੇ ਅੱਡ ਅੱਡ ਪਾਸੇ ਨੂੰ ਆਉਂਦੇ ਆ। ਕੁਝ ਪੱਤਰਕਾਰੀ 'ਚ ਆਉਂਦੇ ਆ, ਬਾਅਦ 'ਚ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਚਲ ਜਾਂਦੇ ਆ, ਕੁਝ ਐਜੂਕੇਸ਼ਨ ਜਾਂਦੇ, ਬਾਅਦ 'ਚ ਫੌਜ 'ਚ ਭਰਤੀ ਹੋ ਜਾਂਦੇ ਆ, ਕੁਝ ਫੌਜ 'ਚੋਂ ਆ ਕੇ ਬੈਂਕਾਂ ਦੇ ਮੁਲਾਜ਼ਮ ਬਣਦੇ ਵੀ ਵੇਖੇ ਆ। ਸਾਡੇ ਕੋਲ ਜਿਹੜੇ ਬੱਚੇ ਇੱਥੇ ਆਉਂਦੇ ਆ, ਅਸੀਂ ਉਹਨਾਂ ਤੋਂ ਇਹੋ ਜਿਹਾ ਕੋਈ ਐਫੀਡੇਵਿਟ ਨਹੀਂ ਲੈਂਦੇ ਕਿ ਉਹ ਸਾਡੇ ਕੋਲ ਜਾਣਗੇ। ਇਹ ਸਭ ਕੁਝ ਚੱਲਦਾ ਰਹਿੰਦਾ। ਦੂਸਰਾ, ਜਿਹੜਾ ਮੇਰੇ ਕਿਤੇ ਵੀ ਆਉਣ ਜਾਣ ਦੇ ਉੱਤੇ ਕੋਈ ਸੱਜਣੇ ਟਿੱਪਣੀਆਂ ਕਰਨ ਲੱਗ ਪੈਂਦੇ, ਇੰਨੇ ਦਿਨ ਹੋ ਗਏ ਆਇਆ ਨਹੀਂ, ਸਿੱਧਾ ਕੋਈ ਪ੍ਰੋਬਲਮ ਆ ਗਈ। ਇੱਥੇ ਕੋਈ ਪ੍ਰੋਬਲਮ ਇਹੋ ਜਿਹੀ ਨਹੀਂ। ਮੈਂ ਤੁਹਾਡੀ ਸੇਵਾ ਲਈ ਬੈਠਾ, ਸੇਵਾ ਮੈਂ ਕਰਦਾ ਰਹੂੰਗਾ, ਹੁਣ ਮੈਂ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ।
2: ਜੀ ਬਿਲਕੁਲ, ਤੁਸੀਂ ਹਮੇਸ਼ਾ ਸਾਡੇ ਮਾਰਗਦਰਸ਼ਕ ਹੋ ਤੇ ਰਹੋਗੇ। ਪੰਨੂ ਸਾਹਿਬ, ਸਭ ਤੋਂ ਪਹਿਲਾਂ ਖਬਰ 'ਤੇ ਆਪਾਂ ਚਰਚਾ ਕਰਦੇ ਹਾਂ। ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਅੱਜ ਪਿਛਲੇ ਦਿਨ ਜਿਹੜਾ ਜੰਤਰ ਮੰਤਰ 'ਤੇ ਕਾਕਰੋਚ ਜਨਤਾ ਪਾਰਟੀ ਵੱਲੋਂ ਜੈਨ ਜੀ ਨੇ ਵਿਰੋਧ ਪ੍ਰਦਰਸ਼ਨ ਕੀਤਾ, ਉਸ ਸੰਬੰਧੀ ਸੁਣਵਾਈ ਹੋਈ। ਵੱਖ ਵੱਖ ਧਿਰਾਂ ਨੇ ਆਪੋ ਆਪਣੀ ਜਿਹੜੀ ਹੈ ਗੱਲ ਰੱਖੀ ਹੈ, ਉਹਦਾ ਡਿਟੇਲ 'ਚ ਕੀ ਗੱਲਬਾਤ ਹੋਈ ਹੈ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ?
3: ਬਿੱਟਾ ਜੀ, ਉਸ ਪ੍ਰਦਰਸ਼ਨ ਦਾ ਸੱਦਾ ਕਾਕਰੋਚ ਜਨਤਾ ਪਾਰਟੀ ਨੇ ਦਿੱਤਾ ਸੀ, ਪਰ ਜਿਹੜੇ ਲੋਕ ਉੱਥੇ ਆਏ ਇਕੱਲੇ ਕਾਕਰੋਚ ਜਨਤਾ ਪਾਰਟੀ ਵਾਲੇ ਨਹੀਂ। ਦੇਸ਼ ਦੇ ਨੌਜਵਾਨਾਂ 'ਚ ਸਰਕਾਰ ਵਿਰੁੱਧ, ਸਿਸਟਮ ਵਿਰੁੱਧ, ਸਾਰਾ ਸਮੁੱਚਾ ਜਿਹੜਾ ਪ੍ਰਬੰਧ ਹੈ ਉਹਦੇ ਵਿਰੁੱਧ ਜਿਹੜਾ ਗੁੱਸਾ, ਕੋਈ ਵੀ ਅੱਗੇ ਲੱਗੇ ਤੇ ਉਹ ਗੁੱਸਾ ਕੱਢਣ ਵਾਸਤੇ ਤੁਰ ਪੈਂਦੇ। ਕਿਸਾਨਾਂ ਦੀ ਐਜੀਟੇਸ਼ਨ 'ਚ ਇਕੱਲੇ ਕਿਸਾਨ ਨਹੀਂ ਸੀਗੇ, ਇਹਨਾਂ ਦੇ ਨਾਲ ਮਜ਼ਦੂਰ ਵੀ ਗਏ, ਇਹਨਾਂ ਦੇ ਨਾਲ ਮੁਲਾਜ਼ਮ ਵੀ ਗਏ, ਦੁਕਾਨਦਾਰ ਵੀ ਗਏ। ਔਰ ਮੈਂ 2-3 ਇਹੋ ਜਿਹੇ ਸੱਜਣਾਂ ਜਾਣਦਾ ਜਿਨ੍ਹਾਂ ਦੀਆਂ ਹਜਾਮਤ ਕਰਨ ਦੀਆਂ ਦੁਕਾਨਾਂ ਨੇ, ਬਾਰਬਰ ਸ਼ੋਪ
2: ਜੀ,
3: ਉਹ ਇੱਥੋਂ ਛੱਡ ਕੇ ਤੇ ਉੱਥੇ ਜਾ ਕੇ 2-2, 3-3 ਮਹੀਨੇ ਲਾ ਕੇ ਆਏ ਕਿਸਾਨਾਂ ਦੇ ਕੋਲ। ਉਹ ਜਿਹਨਾਂ ਲੋਕਾਂ ਦੇ ਮਨ 'ਚ ਗੁੱਸਾ ਹੁੰਦਾ ਸਿਸਟਮ ਦੇ ਖਿਲਾਫ, ਸਾਰੇ ਦੇਸ਼ ਦੇ ਪ੍ਰਬੰਧ ਦੇ ਖਿਲਾਫ, ਇਹੋ ਜਿਹੇ ਮੌਕਿਆਂ 'ਤੇ ਉਹ ਵੀ ਜਾਂਦੇ ਆ। ਅੰਨਾ ਹਜ਼ਾਰ ਦੀ ਲਹਿਰ ਵਿੱਚ ਵੀ ਚਲੇ ਗਏ ਸੀ, ਹੁਣ ਵੀ ਗਏ ਤੇ ਉਹ ਗਏ ਇਸ ਕਰਕੇ ਪੇਪਰਾਂ 'ਚ ਹੇਰਾਫੇਰੀ ਹੁੰਦੀ ਹੈ, ਔਰ ਹੁੰਦੀ ਨਹੀਂ, ਗਿਣ ਮਿਸ ਕੇ ਕੀਤੀ ਜਾਂਦੀ ਹੈ, ਕਰਵਾਈ ਜਾਂਦੀ ਹੈ। ਜਿਹੜੇ ਬੱਚੇ ਰਾਤਾਂ ਨਾਲ ਪੜ੍ਹ
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
3: ਪਰ ਉਹਨਾਂ ਰਾਜ ਦਾ ਅਖੀਰਲਾ ਵਰਕਾ ਵੀ ਉਹਨਾਂ ਦਾ ਤੇ ਵਿਚਲੇ ਵਰਕੇ ਕਿਸੇ ਨਲਾਇਕ ਨੂੰ ਪਾਸ ਕਰਾਉਣ ਲਈ ਉੱਥੋਂ 15-20 ਲੱਖ ਰੁਪਏ ਲੈ ਕੇ ਉਹਦੇ ਖਾਤੇ ਜੋੜ ਦਿੱਤੇ ਜਾਂਦੇ ਆ। ਇਹ ਸਭ ਕੁਝ ਜਦੋਂ ਹੁੰਦਾ, ਉਹ ਸਿਸਟਮ ਦੇ ਖਿਲਾਫ ਜਿਹੜੇ ਨਾਰਾਜ਼ ਬੱਚੇ ਸੀ ਸਾਰੇ ਉੱਥੇ ਗਏ ਸੀ। ਵਿੱਚ ਕੁਝ ਇਸ ਤਰ੍ਹਾਂ ਦੇ ਵੀ ਆ ਗਏ ਹੋਣਗੇ, 4 ਇਹੋ ਜਿਹੇ ਬੰਦੇ ਜਿਨ੍ਹਾਂ ਦੇ ਉੱਤੇ ਕੋਈ ਕੇਸ ਚੱਲਦੇ ਹੋਣ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਅੱਜ ਤੱਕ 2 ਮਾਮਲਿਆਂ 'ਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਬੇਇੱਜ਼ਤੀ ਕਰਾ ਕੇ ਅੱਖ ਚੱਬਣਾ ਪਿਆ, ਪੈਰ ਪਿੱਛੇ ਖਿੱਚਣੇ ਪਏ, ਉਹਨਾਂ ਦੇ ਉਹ ਦਬਾਅ ਥੱਲੇ ਗੱਲਾਂ ਮੰਨਣੀਆਂ ਪਈਆਂ। ਪਹਿਲਾਂ ਜਦੋਂ ਕਿਸਾਨਾਂ ਦੀ ਲਹਿਰ ਸੀ ਉਦੋਂ ਜਿਵੇਂ ਮੋਦੀ ਜੀ ਪਹਿਲਾਂ ਅੜੇ ਰਹੇ ਤੇ ਫਿਰ ਚੁੱਪ ਚੁੱਪੀ ਤੇ ਇੱਕੋ ਵਾਰੀ ਆਪ ਹੀ ਐਲਾਨ ਕੀਤਾ ਕਿ ਮੈਂ ਸਭ ਕੁਝ ਮੰਨ ਲਿਆ, ਪਰ ਉਹਨਾਂ ਦੇ ਅੱਗੇ ਝੁੱਕ ਕੇ ਹਰ ਗੱਲ ਮੰਨੀ ਵੀ। ਉਦੋਂ ਇਹ ਰੌਲਾ ਪਿਆ ਸੀ ਕਿ ਤੁਸੀਂ ਤੇ ਕਹਿੰਦੇ ਸੀ ਮੋਦੀ ਕਿਸੇ ਦੇ ਅੱਗੇ ਝੁੱਕਦਾ ਨਹੀਂ, ਅਸਲੋਂ ਹੀ ਇੰਨਾ ਜ਼ਿਆਦਾ ਉਹਨਾਂ ਅੱਗੇ ਝੁੱਕ ਹੋ ਗਿਆ। ਇਸ ਵਾਰੀ ਨੌਜਵਾਨਾਂ ਦੀ ਜਿਹੜੀ ਐਜੀਟੇਸ਼ਨ ਸੀ ਜਿਹਨੂੰ ਤੁਸੀਂ ਕਾਕਰੋਚ ਜਨਤਾ ਪਾਰਟੀ ਦੀ ਐਜੀਟੇਸ਼ਨ ਕਿਉਂ, ਕਿਉਂਕਿ ਉਹ ਸਦਾ ਉਸ ਪਾਰਟੀ ਨੇਤਾ ਸੀ। ਸਾਰੇ ਭਾਰਤ ਦੇ ਨੌਜਵਾਨਾਂ 'ਚ ਗੁੱਸਾ ਸੀ ਕਿ ਸਿਸਟਮ ਸਾਡੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ, ਅਤੇ ਜਾਣਾ ਤਾਂ ਅਸੀਂ ਹੈਗਾ ਦੇਸ਼ ਦੀ ਸੁਪਰੀਮ ਕੋਰਟ ਤੱਕ ਅਦਾਲਤਾਂ ਤੋਂ ਇਨਸਾਫ ਮੰਗਣਾ, ਅਤੇ ਅਦਾਲਤਾਂ ਦੇ ਪ੍ਰਬੰਧ ਦਾ ਮੁਖੀ ਚੀਫ ਜਸਟਿਸ ਆਫ ਇੰਡੀਆ ਸਾਨੂੰ ਕਹਿੰਦਾ ਕਾਕਰੋਚ ਨੇ, ਅਤੇ ਉਹ ਪੜ੍ਹੇ ਲਿਖੇ ਬੱਚੇ, ਉਹਨਾਂ ਨੂੰ ਇਹ ਆਖਿਆ ਜਾਵੇ ਤੁਸੀਂ ਕਾਕਰੋਚ ਹੋ, ਗੰਦਗੀ 'ਚ ਫਿਰਨ ਵਾਲੇ ਕੀੜੇ ਹੋ। ਇਹ ਜਵਾਨੀ 'ਚ ਗੁੱਸਾ ਸੀ, ਔਰ ਉਹੀ ਗੁੱਸਾ ਜਿਹੜਾ ਹੈਦਰਾਬਾਦ ਦੀ ਲਾਅ ਯੂਨੀਵਰਸਿਟੀ ਦੇ ਮਾਮਲੇ 'ਚ ਨਿਕਲਿਆ, ਉੱਥੇ ਹਰ ਸਾਲ ਚੀਫ ਜਸਟਿਸ ਸਾਹਿਬ ਜਾਂਦੇ ਸੀ, ਇਸ ਵੇਲੇ ਉਹਨੇ ਆਖਿਆ ਨੂੰ ਵੜ ਨਹੀਂ ਦੇਣਾ। ਇਹ ਗੁੱਸਾ ਕਈ ਹੋਰ ਥਾਵਾਂ 'ਤੇ ਨਿਕਲਦਾ ਪਿਆ, ਉਹ ਗੁੱਸਾ ਨਿਕਲਿਆ ਸੀ। ਉਹਨੂੰ ਹੁਣ ਕੇਂਦਰ ਸਰਕਾਰ ਕਹਿੰਦੀ ਹੈ ਜੀ ਇਹ ਤਾਂ ਗੈਰ ਕਾਨੂੰਨੀ ਕੱਟ ਸੀ, ਜਿਹੜਾ ਕੱਟ ਤੁਸੀਂ ਕਰਦੇ ਰਹੇ ਸੀ, ਰੱਥ ਯਾਤਰਾ ਜਿਹੜੀਆਂ ਤੁਸੀਂ ਤੋਰੀਆਂ ਸੀ ਉਹ ਕਾਨੂੰਨੀ ਲਾਇਸੈਂਸ ਲੈ ਕੇ ਕੀਤਾ ਸੀ। ਕਿੰਨੇ ਹੋਰ ਕੰਮ ਆ ਜਿਹੜੇ ਕੱਠ ਇੱਥੇ ਮਨਜ਼ੂਰੀਆਂ ਤੋਂ ਬਗੈਰ ਕੀਤੇ ਗਏ। ਸਮਰੱਥ ਕੋ ਨਹੀਂ ਦੋਸ਼ ਗੁਸਾਈ, ਤੁਸੀਂ ਕਿਉਂਕਿ ਵੱਡੀ ਪਾਰਟੀ ਹੋ ਗਈ ਇਸ ਕਰਕੇ ਤੁਹਾਡਾ ਗੈਰ ਕਾਨੂੰਨੀ ਵੀ ਕਾਨੂੰਨੀ ਬਣ ਜਾਂਦਾ। ਇਹ ਬੱਚੇ ਪ੍ਰਦਰਸ਼ਨ ਕਰਨ, ਜੇ ਗੈਰ ਕਾਨੂੰਨੀ ਸੀ ਫਿਰ ਇਹਨਾਂ ਦੀਆਂ ਮੰਗਾਂ ਅੱਗੇ ਤੁਸੀਂ ਝੁੱਕ ਕਿਉਂ ਗਏ ਆ, ਤੁਸੀਂ ਗੈਰ ਕਾਨੂੰਨੀਅਤ ਦੇ ਅੱਗੇ ਝੁੱਕੇ ਆ, ਇਹ ਤੁਹਾਨੂੰ ਸੋਚਣਾ ਚਾਹੀਦਾ। ਉਹ ਜਿਹੜੇ ਇਕੱਠ ਵਾਲੇ ਉਹ ਕਹਿੰਦੇ ਅਸੀਂ ਕੁਝ ਗਲਤ ਨਹੀਂ ਕੀਤਾ, ਸਰਕਾਰ ਨੇ ਗਲਤ ਕੀਤਾ। ਸਰਕਾਰ ਕਹਿੰਦੀ ਅਪਰਾਧੀ ਤੱਥ। ਇੰਨਾ ਜਦੋਂ ਮੇਲਾ ਬਣਿਆ ਹੋਵੇ, ਇੰਨੀ ਭੀੜ ਹੋਵੇ, ਬਹਿਣ ਵਗਦਾ ਪਿਆ ਹੋਵੇ, ਉੱਥੇ ਚਾਰ ਅਪਰਾਧੀ ਤੱਤ ਵੀ ਆ ਜਾਣ ਅਤੇ ਇਹ ਉਹਨਾਂ ਨੂੰ ਨਿਖੇੜ ਕੇ ਨਹੀਂ ਕੱਢ ਸਕਦੇ। ਔਰ ਇਹ ਵੀ ਆ ਕਿ ਇੱਥੇ ਬਹੁਤ ਸਾਰੇ ਲੋਕ ਆ, ਜ਼ਿੰਮੇਦਾਰ ਲੋਕ, ਜਿਹਨਾਂ 'ਤੇ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਅਪਰਾਧੀ ਬਣਾ ਦਿੱਤਾ ਜਾਂਦਾ। ਕੀ ਪਤਾ ਉਹ ਅਪਰਾਧੀ ਸੀ ਜਾਂ ਇੱਦਾਂ ਦੇ ਅਪਰਾਧੀ ਬਣਾਇਆ ਗਿਆ ਸੀ, ਇਹਨੂੰ ਉਹਨਾਂ ਮਾਮਲਿਆਂ ਨਾਲ ਨਹੀਂ ਜੋੜਨਾ ਚਾਹੀਦਾ। ਆਪੋ ਆਪਣਾ ਪੱਖ ਪੇਸ਼ ਕੀਤਾ, ਹੁਣ ਵੇਖੋ ਅਦਾਲਤ ਕੀ ਫੈਸਲਾ ਕਰਦੀ, ਉਡੀਕਣਾ ਚਾਹੀਦਾ।
2: ਜੀ ਪੰਨੂ ਸਾਹਿਬ, ਅਗਲੀ ਖਬਰ ਇਹ ਹੈ ਕਿ ਦੇਸ਼ ਭਰ ਦੇ ਵਿੱਚ ਇੱਕ ਪੇਪਰ ਦੀ ਚਰਚਾ ਹੋਈ, ਨੀਟ ਪੇਪਰ ਲੀਕ ਮਾਮਲੇ ਦੀ। ਉਸ ਤੋਂ ਬਾਅਦ ਕਈ ਸੂਬਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ, ਤੇ ਹੁਣ ਜਦੋਂ ਝਾਰਖੰਡ ਸਰਕਾਰ ਦੀ ਵੀ ਇਸ ਤਰ੍ਹਾਂ ਦੀ ਖਬਰ ਆ ਰਹੀ ਹੈ ਕਿ ਝਾਰਖੰਡ ਸਰਕਾਰ ਦੇ ਵਿੱਚ ਵੀ ਇੱਕ ਪੇਪਰ ਲੀਕ ਹੁੰਦਾ ਤੇ ਉਹ ਸਾਰੀਆਂ ਭਰਤੀਆਂ ਪਿਛਲੀਆਂ ਵੀ ਰੱਦ ਕਰ ਦਿੰਦੀ ਹੈ, ਇਸ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਹੋ?
6: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਇਹ ਜੋ ਕੁਛ ਹੋਇਆ ਝਾਰਖੰਡ 'ਚ ਮਾੜਾ ਹੋਇਆ, ਬੱਚਿਆਂ ਨਾਲ ਧੋਖਾਦੇਹੀ ਹੋਈ। ਸਰਕਾਰ ਜਦੋਂ ਘਿਰ ਗਈ ਤੇ ਉਹਨਾਂ ਨੇ ਆਖਿਆ ਸੜ ਤੋਂ ਪਹਿਲੇ ਜਿਹੜੇ ਕਰਦੇ ਰਹੇ ਉਹ ਕਿਤੇ ਠੀਕ ਸੀ, ਉਹ ਵੀ ਗਲਤ ਸੀ। 3 ਸਾਲ ਪਹਿਲਾਂ ਮੁੱਖ ਮੰਤਰੀ ਝਾਰਖੰਡ ਦਾ ਬੈਠਾ, ਉਹ ਆਮ ਜਨਤਾ ਨੂੰ ਮਿਲ ਰਿਹਾ ਸੀ। ਇੱਕ ਬੰਦੇ ਨੇ ਜਾ ਕੇ ਆਖਿਆ ਜੀ ਤੁਹਾਡੇ ਅਫਸਰ ਪੈਸੇ ਮੰਗ ਰਹੇ, ਖੁੱਲ੍ਹੇ ਤੌਰ 'ਤੇ ਕਰਪਸ਼ਨ ਕਰਦੇ
2: ਜੀ।
3: ਤੇ ਉਹਨਾਂ ਨੇ ਆਖਿਆ ਕੌਣ ਕਰਦਾ? ਤੇ ਉਸ ਬੰਦੇ ਨੇ ਆਖਿਆ ਜੀ ਆਹ ਬੀਬੀ ਤੁਹਾਡੇ ਕੋਲ ਜਿਹੜੀ ਸੀਨੀਅਰ ਅਫਸਰ ਬੈਠੀ ਹੈ, ਸਭ ਤੋਂ ਵੱਧ ਕਰਪਟ ਤੇ ਇਹੋ ਹੀ ਹੈ, ਪੈਸੇ ਮੰਗਦੀ। ਚਾਰਜ ਪੇ ਰੌਲਾ ਪੈ ਗਿਆ ਔਰ BJP ਵਾਲੇ ਨੇ ਗੱਲ ਚੁੱਕੀ ਕਿ ਮੁੱਖ ਮੰਤਰੀ ਦੇ ਕੋਲ ਉਹ ਬੀਬੀ ਅਫਸਰ ਸੀ ਜੀ, ਤੇ ਸਿੱਧਾ ਦੋਸ਼ ਲੱਗਾ ਪੈਸੇ ਮੰਗਦੀ ਹੈ। ਸ਼ਾਮ ਤੱਕ ਖਬਰ ਆ ਗਈ ਕਿ ਇਹ ਤੋਂ ਪਹਿਲਾਂ ਜਦੋਂ ਭਾਜਪਾ ਦੀ ਸਰਕਾਰ ਸੀ ਇਹ ਬੀਬੀ ਉਹਨਾਂ ਦੇ ਨਾਲ ਵੀ ਸੀ, ਤੇ ਉਦੋਂ ਵੀ ਇਹ ਦੋਸ਼ ਲੱਗਾ ਸੀ ਕਿ ਇਹ ਬੀਬੀ ਕੀ ਕਰਦੀ। ਭਾਜਪਾ ਵਾਲੇ ਚੁੱਪ ਵੱਟ ਕੇ ਪਤਾ ਲੱਗ ਗਿਆ ਸੀ, ਕਿਉਂਕਿ ਮਾਮਲਾ ਚੋਰ ਦੀ ਮਾਂ ਕੋਠੀ 'ਚ ਮੂੰਹ, ਇਹੋ ਜਿਹੇ ਅਫਸਰ ਸਾਰਿਆਂ ਰੱਖੇ ਹੁੰਦੇ ਤੇ ਵਰਤਦੇ ਆ। ਹੁਣ ਜੋ ਕੁਛ ਹੋਇਆ ਉਹਨੇ ਝਾਰਖੰਡ ਦੇ ਮੁੱਖ ਮੰਤਰੀ ਨੇ ਆਖਿਆ ਗਲਤ ਹੋਇਆ, ਪਰ ਇਸੇ ਸਰਕਾਰ ਵੇਲੇ ਥੋੜ੍ਹਾ ਪਿਛਲੀਆਂ ਸਭ ਸਰਕਾਰਾਂ ਦੇ ਵਕਤ ਹੁੰਦਾ ਰਿਹਾ। ਉਹਨੇ 2012 ਤੋਂ ਜਿੰਨੇ ਬੱਚੇ ਭਰਤੀ ਹੋਏ ਸੀ ਸਾਰਿਆਂ ਦੇ ਟੈਸਟ ਰੱਦ ਕਰਤੇ, ਆਖਿਆ ਨਵੇਂ ਸਿਰੇ ਇਨਕੁਆਇਰੀ ਹੋਊ। ਜਿਹੜੇ ਬੱਚੇ ਉਹਨਾਂ ਭਰਤੀਆਂ ਦੇ ਵਿੱਚ ਚੁਣੇ ਗਏ, ਹੁਣ ਉਹ ਐਜੂਕੇਸ਼ਨ 'ਤੇ ਆ ਗਏ ਕਿ ਇੰਨੇ ਸਾਲ ਅਸੀਂ ਨੌਕਰੀਆਂ ਕਰਨੀਆਂ ਅਤੇ ਹੁਣ ਸਾਨੂੰ ਕੱਢ ਦੇ। ਇਹ ਕੰਮ ਤਾਂ ਕਈ ਵਾਰੀ ਹੋਇਆ, ਕਈਆਂ ਥਾਵਾਂ 'ਤੇ ਹੋਇਆ। ਜਿਹੜੇ ਚੁਣੇ ਜਾਂਦੇ ਆ ਉਹਨਾਂ ਨੂੰ ਚੁਣੌਤੀ ਦਿੰਦੇ ਆ, ਜਿਹੜੇ ਰਹਿ ਗਏ ਉਹ ਕਹਿੰਦੇ ਜੀ ਗਲਤ ਤਰੀਕੇ ਨਾਲ ਚੁਣੇ ਗਏ, ਹੱਕਦਾਰ ਅਸੀਂ ਸਾਂ। ਜੇ ਦੁਬਾਰਾ ਕੋਈ ਫੈਸਲਾ ਹੋਵੇ, ਹੱਕਦਾਰਾਂ ਨੂੰ ਲਿਆਂਦਾ ਜਾਵੇ ਅਤੇ ਗਲਤ ਚੁਣਿਆ ਨੂੰ ਕੱਢਿਆ ਜਾਵੇ, ਫਿਰ ਉਹ ਐਜੂਕੇਸ਼ਨ ਛੇੜ ਦਿੰਦੇ। ਇਹਦੀ ਜੜ ਕਿੱਥੇ ਹੈ, ਲੱਭਣੀ ਚਾਹੀਦੀ ਹੈ। ਇੱਥੇ ਤਾਂ ਸਾਡੇ ਗੁਆਂਢ ਹਰਿਆਣੇ ਦਾ ਇੱਕ ਮੁੱਖ ਮੰਤਰੀ 10 ਸਾਲ ਟੀਚਰ ਭਰਤੀ ਦੇ ਕੇਸ ਵਿੱਚ ਕੈਦ ਕੱਟ ਕੇ ਆਇਆ, ਉਹਦੇ ਨਾਲ ਉਹਦਾ ਪੁੱਤਰ ਵੀ, ਕਈ ਜਾਣੇ ਹੋਰ ਭਰਤੀ ਕੇਸ 'ਚ ਕੱਟ ਕੇ ਆਏ ਹਨ। ਪਰ ਜੋ ਹੋ ਰਿਹਾ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ, ਝਾਰਖੰਡ ਹੋਵੇ, ਉੱਤਰ ਦਾ ਰਾਜ ਹੋਵੇ, ਦੱਖਣ ਦਾ ਰਾਜ ਹੋਵੇ ਜਾਂ ਅੱਧ ਵਿਚਾਲੇ ਦਾ, ਸਭ ਥਾਵਾਂ 'ਤੇ ਇਹੋ ਕੁਝ ਚੱਲਦਾ ਪਿਆ। ਅਸੀਂ ਕਿਸੇ ਇੱਕ ਰਾਜ ਨੂੰ ਚੰਗਾ ਜਾਂ ਮਾੜਾ ਨਹੀਂ ਕਹਿ ਸਕਦੇ। ਇੱਥੇ ਜਿਹੜੀ ਇਹ ਖੇਡ ਚੱਲਦੀ ਹੈ, ਇਸ ਚੋਂ ਸਭ ਤੋਂ ਵੱਧ ਦੋਸ਼ੀ ਮੈਂ ਅਫਸਰ ਸ਼ਾਹ ਨੂੰ ਗਿਣਦਾ। ਅਫਸਰ ਸ਼ਾਹ ਨੂੰ ਦੱਸਣਾ ਉਹਦਾ ਕੰਮ ਗਲਤ ਹੋ ਰਿਹਾ, ਪਰ ਹੁੰਦਾ ਹੈ ਕਿ ਸਿਆਸੀ ਬੰਦੇ ਜੋ ਕੁਝ ਕਰਦੇ ਆ, ਅਫਸਰ ਸ਼ਾਹੀ ਹਮੇਸ਼ਾ ਇਹਨਾਂ ਦੇ ਨਾਲ ਮਿਲ ਜਾਂਦੀ ਹੈ। ਕਾਨੂੰਨ ਦੱਸ ਕੇ ਗਲਤ ਕੰਮ ਹੁੰਦਾ ਰੋਕਣ ਦੀ ਥਾਂ ਭਾਈਵਾਲ ਬਣ ਜਾਂਦੀ ਹੈ।
2: ਜੀ ਪਰਨੂ ਸਾਹਿਬ, ਹੁਣ ਗੱਲ ਕਰਦੇ ਹਾਂ ਪੰਜਾਬ ਦੀ, ਖੇਤੀ ਪ੍ਰਧਾਨ ਸੂਬਾ ਪੰਜਾਬ, ਔਰ ਕਿਸਾਨਾਂ ਦੀਆਂ ਦੋ ਵੱਡੀਆਂ ਜਥੇਬੰਦੀਆਂ ਜਿਹਦੇ ਵਿੱਚ ਸਰਦਾਰ ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਰਾਜੇਵਾਲ ਦੇ ਪ੍ਰਧਾਨ ਨੇ, ਅਤੇ ਦੂਜੇ ਪਾਸੇ ਮਾਝੇ ਦੇ ਵਿੱਚ ਇੱਕ ਵੱਡੀ ਜਥੇਬੰਦੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹਨਾਂ ਦੇ ਸਰਦਾਰ ਸਰਵਣ ਸਿੰਘ ਪੰਧੇਰ ਨੇ। ਔਰ ਇਹ ਮਾਣਯੋਗ ਪੰਧੇਰ ਸਾਹਿਬ ਅਤੇ ਰਾਜੇਵਾਲ ਸਾਹਿਬ ਦੇ ਵਿਚਕਾਰ ਇਹਨਾਂ ਦਿਨਾਂ ਦੇ ਵਿੱਚ ਕੁਛ ਤਲਖੀ ਦੀਆਂ ਖਬਰਾਂ ਆ ਰਹੀਆਂ ਨੇ, ਇਹ ਖਬਰਾਂ ਤੋਂ ਤੁਸੀਂ ਕਿਵੇਂ ਦੇਖਦੇ ਹੋ?
3: ਇਹ ਜਦੋਂ ਐਜੀਟੇਸ਼ਨ ਚੱਲਦੀ ਸੀ ਅਸੀਂ ਉਦੋਂ ਵੀ ਵੇਖਦੇ ਰਹੇ, ਬਹੁਤ ਕੁਛ ਹੁੰਦਾ ਰਿਹਾ, ਇਹਨਾਂ 'ਚ ਮਤਭੇਦ ਹੈਗੇ ਨੇ। ਜਿਹੜੀਆਂ ਗੱਲਾਂ ਰਾਜੇਵਾਲ ਨੇ ਆਖੀਆਂ ਕਿ ਸਾਡਾ ਫੈਸਲਾ ਸੀਗਾ ਹੋਰ ਪਾਸੇ ਜਾ ਕੇ ਟਰੈਕਟਰ ਮਾਰਚ ਕਰਨ ਦਾ, ਇੱਕ ਦੋ ਗਰੁੱਪ ਲਾਲ ਕਿਲੇ ਵੱਲ ਨੂੰ ਲੈ ਗਏ, ਸਾਰੇ ਦੇਸ਼ 'ਚ ਬਦਨਾਮੀ ਕਰਾਈ ਕਿਸਾਨ ਲਹਿਰ ਦੀ, ਅਸੀਂ ਰੋਕਿਆ ਸੀ ਕਿਉਂ ਗਏ? ਜਿਹੜੇ ਦੂਜੀ ਧਿਰ ਵਾਲੇ ਉਹ ਆਪਣੇ ਸਿਰ ਲੈਂਦੇ ਆ ਵੀ ਸਾਨੂੰ ਟਕੋਰ ਕੀਤੀ ਗਈ, ਲਈ ਜਾਣ। ਪਹਿਲਾਂ ਵੀ ਕਿਸਾਨਾਂ ਦੇ ਵਿੱਚ ਧੜੇਬਾਜ਼ੀ ਤਾਂ ਹੈਗੀ ਹੈ, ਸਾਨੂੰ ਇਹ ਵੀ ਪਤਾ 1936 'ਚ ਪਹਿਲਾਂ ਆਲ ਇੰਡੀਆ ਕਿਸਾਨ ਸਭਾ ਬਣੀ ਸੀ, ਫਿਰ ਦੋ ਕਮਿਊਨਿਸਟ ਪਾਰਟੀਆਂ ਬਣੀਆਂ ਅਤੇ ਦੋ ਕਿਸਾਨ ਸਭਾਵਾਂ ਬਣ ਗਈਆਂ, ਫਿਰ ਨਕਸਲੀਆਂ ਨੇ ਇੱਕ ਵੱਖਰੀ ਬਣਾ ਲਈ, ਫਿਰ ਕਾਂਗਰਸ ਦੀਆਂ ਵੱਖਰੀ ਬਣਾ ਲਈ, ਅਕਾਲੀਆਂ ਕਿਸਾਨ ਦਲ ਬਣਾ ਲਿਆ। ਇਹ ਭਾਰਤੀ ਕਿਸਾਨੀਆਂ ਬਣੇ, ਸਾਰੇ ਕਹਿੰਦੇ ਸੀ ਇਹ ਸਾਰੀ ਇਕੱਠੇ 'ਚ ਚੱਲੂਗੀ, ਇਹ ਵੀ ਇਕੱਠੇ ਨਹੀਂ ਚੱਲੇ, ਦਿੱਲੀ ਨੂੰ ਸੰਘਰਸ਼ ਕਰਨ ਗਏ। ਇੱਥੋਂ ਤੁਰਨ ਲੱਗਿਆ ਪੰਜਾਬ ਦੀਆਂ 28 ਕਿਸਾਨ ਜਥੇਬੰਦੀਆਂ ਸੀ, ਪਹੁੰਚਦਿਆਂ ਤੱਕ 32 ਹੋ ਗਈਆਂ, ਜਦੋਂ ਮੁੜੇ ਤਾਂ 43 ਹੋ ਗਈਆਂ। ਇਹਨਾਂ 'ਚ ਮਤਭੇਦ ਹੈਗੇ, ਦੋਸ਼ ਤਾਂ ਇੱਕ ਦੂਸਰੇ ਗੰਭੀਰ ਲੱਗਦੇ ਆ, ਇੱਥੋਂ ਤੱਕ ਦੋਸ਼ ਲੱਗਦੇ ਫਲਾਣਾ 2 ਕਰੋੜ ਰੁਪਈਏ ਖਾ ਗਿਆ, ਫਲਾਣਾ 5 ਕਰੋੜ ਖਾ ਗਿਆ। ਸਰਕਾਰ ਦੇ ਖਿਲਾਫ ਲੜਨ ਦੀ ਕੀ ਲੋੜ ਹੈ? ਸਰਕਾਰ ਚਲਾਉਣ ਵਾਲੇ ਸਿਰਾਣੇ ਬਾਂਹ ਦੇ ਕੇ ਸੌਣਗੇ, ਤੁਸੀਂ ਕਿਸਾਨਾਂ ਦੀ ਨੁਮਾਇੰਦਗੀ ਕਰਨ ਵਾਲੇ ਆਪੋ 'ਚ ਲੜੋ। ਲੋਕਾਂ ਨੂੰ ਪਤਾ ਕੌਣ ਚੰਗਾ ਕੌਣ ਮਾੜਾ, ਇਹ ਪਤਾ ਕਿ ਸਿੱਧੀ ਲੜਾਈ ਜਿੱਥੇ ਲੜਨੀ ਚਾਹੀਦੀ ਉਹਦੇ ਬਜਾਏ ਤੁਸੀਂ ਆਪੋ 'ਚ ਲੜ ਰਹੇ ਹੋ, ਅੱਗੋ ਤੁਹਾਡੀ ਮਰਜ਼ੀ।
2: ਪੰਨੂ ਸਾਹਿਬ, ਅਗਲੀ ਖਬਰ 'ਤੇ ਚਰਚਾ ਕਰਦੇ ਹਾਂ ਕਿ ਦੇਸ਼ ਦੇ ਵਿੱਚ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ, ਚਾਹੇ ਉਹ ਸੱਤਾਧਾਰੀ ਨੇ ਚਾਹੇ ਉਹ ਵਿਰੋਧੀ ਧਿਰ ਨੇ, ਉਹਨਾਂ ਦੇ ਮੈਂਬਰ ਪਾਰਲੀਮੈਂਟ ਅਤੇ ਉਹਨਾਂ ਦੇ ਵਿਧਾਇਕ ਅਤੇ ਇੱਥੋਂ ਤੱਕ ਕਿ ਮੰਤਰੀ ਔਰ ਮੁੱਖ ਮੰਤਰੀਆਂ ਦੇ ਉੱਤੇ ਵੀ ਬਹੁਤ ਸਾਰੇ ਅਪਰਾਧਕ ਕੇਸ ਨੇ। ਇਸੇ ਸੰਬੰਧੀ ਜਿਹੜੀ ਇੱਕ ਰਿਪੋਰਟ ਆਈ ਹੈ, ਹਾਲਾਂਕਿ ਹਰ ਸਾਲ ਰਿਪੋਰਟ ਛਪਦੀ ਹੈ, ਉਹ ਰਿਪੋਰਟ ਹੁਣ ਕੀ ਕਹਿੰਦੀ ਹੈ, ਉਹ ਕਿੰਨੀ ਚਿੰਤਾ ਜ਼ਾਹਰ ਕਰਦੀ ਹੈ?
3: ਬੇਟਾ ਜੀ, ਇਹੋ ਜਿਹੀਆਂ ਰਿਪੋਰਟਾਂ ਲਗਾਤਾਰ ਆਉਂਦੀਆਂ ਨੇ, ਅਸੀਂ ਪੜ੍ਹਦੇ ਹਾਂ ਭੁੱਲ ਜਾਂਦੇ ਹਾਂ
2: ਜੀ,
3: ਮੁੜ ਮੁੜ ਕੇ ਕਈ ਵਾਰੀ ਯਾਦ ਕਰਨਾ ਪੈਂਦਾ, ਦਰਸ਼ਕਾਂ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਯਾਦ ਕਰਾਉਣਾ ਪੈਂਦਾ। ਮੈਨੂੰ ਉਹ ਦਿਨ ਯਾਦ ਨੇ ਜਦੋਂ ਨਰਿੰਦਰ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਅਤੇ ਬਣਨ ਤੋਂ ਬਾਅਦ ਪਹਿਲੀ ਤਕਰੀਰ 'ਚ ਇਹਨੇ ਆਖਿਆ ਕਿ ਮੈਨੂੰ ਇਹ ਸੋਚ ਕੇ ਸ਼ਰਮ ਆਉਂਦੀ ਹੈ ਕਿ ਦੇਸ਼ ਦੀ ਲੋਕ ਸਭਾ ਦੇ 543 ਮੈਂਬਰਾਂ 'ਚ 182 ਇਹੋ ਜਿਹੇ ਬੈਠੇ ਆ ਜਿਨ੍ਹਾਂ 'ਤੇ ਵੱਖ ਵੱਖ ਕਿਸਮ ਦੇ ਕੇਸ ਚੱਲਦੇ। ਮੈਂ ਇਹੋ ਜਿਹਾ ਸਿਸਟਮ ਬਣਾਵਾਂਗਾ, ਇਹੋ ਜਿਹਾ ਪ੍ਰਬੰਧ ਚਲਾਵਾਂਗਾ ਕਿ ਇਹਨਾਂ ਦੇ ਕੇਸਾਂ ਦਾ ਜਲਦੀ ਨਿਪਟਾਰਾ ਹੋਵੇ, ਇੱਕ ਸਾਲ ਦੇ ਅੰਦਰ ਅੰਦਰ ਵਿਸ਼ੇਸ਼ ਅਦਾਲਤਾਂ ਜਾ ਕੇ ਜਿਹੜੇ 'ਤੇ ਝੂਠੇ ਕੇਸ ਬਣੇ ਆ, ਬੇਗੁਨਾਹ ਲੋਕ ਫਸਾਏ ਗਏ ਉਹ ਛਡਾ ਦਿਆਂਗੇ, ਉਹਨਾਂ ਨੂੰ ਬਰੀ ਕਰਵਾ ਦਿੱਤਾ ਜਾਵੇਗਾ, ਜਿਨ੍ਹਾਂ ਨੇ ਸੱਚਮੁੱਚ ਜੁਰਮ ਕੀਤੇ ਉਹ ਜੇਲ੍ਹ ਜਾਣਗੇ। ਪਰ ਹੋਇਆ ਇੱਦਾਂ ਦਾ ਕੁਛ ਨਹੀਂ। ਜਦੋਂ ਅਗਲੀ ਵਾਰੀ ਚੋਣਾਂ ਹੋਈਆਂ ਤਾਂ 182 ਤੋਂ 232 'ਤੇ ਚਲੇ ਗਏ। ਮੈਂ ਉਦੋਂ ਕਿਹਾ ਸੀ ਕਿ ਤੂੰ ਅਗਲੀ ਵਾਰੀ 262 ਜਾਂ 272 ਵੀ ਹੋ ਸਕਦੇ ਆ, ਥੋੜ੍ਹੀ ਜਿਹੀ ਖੇਚਲ ਕਰਨ ਦੀ ਲੋੜ ਆ। ਸਾਡੀ ਪਾਰਲੀਮੈਂਟ ਦੇ ਵਿੱਚ ਬਹੁ ਗਿਣਤੀ ਉਹਨਾਂ ਦੀ ਬਣ ਜਾਏਗੀ ਜਿਨ੍ਹਾਂ 'ਤੇ ਕੇਸ ਚੱਲਦੇ। ਉਦੋਂ ਨਹੀਂ ਸੀ ਬਣੀ, ਬਣੀ ਤਾਂ ਹਾਲੇ ਵੀ ਨਹੀਂ, ਹੁਣ 251 ਦੱਸੀ ਦੇ ਆ। ਪਰ ਸਵਾਲ ਇਹ ਆ ਕਿ ਕੇਸ ਬਣਦੇ ਕਿੱਦਾਂ? ਕੁਝ ਕੇਸ ਆ ਜਿਹੜੇ ਸੱਚੀ ਮੁੱਚੀ ਬਣੇ ਆ। ਮਿਸਾਲ ਦੇ ਤੌਰ 'ਤੇ ਕੁਛ ਲੋਕਾਂ ਨੇ ਕਤਲ ਕੀਤਾ ਜਾਂ ਕਰਵਾਇਆ, ਉਸ ਮਾਮਲੇ 'ਚ ਉਹਨਾਂ ਦਾ ਕੇਸ ਬਣਿਆ, ਉਹ ਐਵੇਂ ਤਾਂ ਹੈ ਨਹੀਂ। ਇਹੋ ਜਿਹੇ ਲੋਕ ਹੈਗੇ ਪਾਰਲੀਮੈਂਟ 'ਚ ਬੈਠੇ। ਜਦੋਂ 2014 'ਚ ਨਰਿੰਦਰ ਮੋਦੀ ਸਾਹਿਬ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੇ, ਆਂਧਰਾ ਪ੍ਰਦੇਸ਼ ਤੋਂ ਇੱਕ ਵਿਅਕਤੀ ਇਹਨਾਂ ਦੇ ਨਾਲ ਕੇਂਦਰੀ ਮੰਤਰੀ ਬਣਿਆ, ਜਿਹਨੇ ਚੋਣ ਲੜਨ ਵਾਸਤੇ ਆਪਣਾ ਚੋਣ ਐਫੀਡੇਵਿਟ ਦਿੱਤਾ, ਉਹ 'ਚ ਲਿਖਿਆ ਸੀ ਕਿ ਇੱਕ ਕੇਂਦਰੀ ਬੈਂਕ ਦੇ ਨਾਲ 320 ਕਰੋੜ ਦੇ ਨੇੜੇ ਤੇੜੇ ਦਾ ਘਪਲਾ ਹੋਇਆ, ਉਹਦੇ ਮੁੱਖ 3 ਦੋਸ਼ੀਆਂ 'ਚ ਉਹਦਾ ਨਾਂ। 320 ਕਰੋੜ ਦੇ ਘਪਲੇ ਵਾਲੇ ਬੰਦੇ ਨੂੰ ਲਿਆ ਕੇ ਕੇਂਦਰ ਦਾ ਮੰਤਰੀ ਸਿੱਧਾ ਕਿਉਂ ਬਣਾ ਦਿੱਤਾ ਸੀ? ਇਹ ਮੋਦੀ ਸਾਹਿਬ ਨੂੰ ਦੱਸਣਾ ਚਾਹੀਦਾ। ਉਸ ਤੋਂ ਬਾਅਦ ਹੋਰ ਵੀ ਬਣਦੇ ਰਹੇ। ਤੀਸਰੀ ਗੱਲ ਇਹ 'ਚ ਨੋਟ ਕਰਨ ਵਾਲੀ ਹੈ, ਕਈਆਂ ਲੋਕਾਂ 'ਤੇ ਕੇਸ ਬਣੇ ਨਹੀਂ ਹੁੰਦੇ, ਬਣਾਏ ਜਾਂਦੇ ਆ। ਹੁਣ ਕੇਸ ਤਾਂ ਸਭ ਤੋਂ ਵੱਧ ਰਾਹੁਲ ਗਾਂਧੀ 'ਤੇ ਬਣਦੇ ਪਏ, ਅਤੇ ਉਹ ਕੇਸ ਕੀ ਨੇ? ਇਹ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਬਣਾਇਆ ਸੀ।
7: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: 92.7 FM CKJS, we are the station that speaks your language.
8: ਵਿਨੀਪੈਗ ਸ਼ਹਿਰ ਤੁਹਾਨੂੰ ਇਹ ਗਰਮੀਆਂ ਪਾਣੀ ਦੇ ਨੇੜੇ ਸੁਰੱਖਿਅਤ ਖੇਡਣ ਦੀ ਯਾਦ ਕਰਵਾਉਂਦਾ ਹੈ। ਕਿਸ਼ਤੀ, ਕਨੋਈ ਜਾਂ ਕਯਾਕ ਵਿੱਚ ਜਾਂਦੇ ਹੋਏ ਹਮੇਸ਼ਾ ਲਾਈਫ ਜੈਕਟ ਦੀ ਵਰਤੋਂ ਕਰੋ। ਛੋਟੇ ਬੱਚੇ ਜਾਂ ਕੋਈ ਜਵਾਨ ਜਿਹਨੂੰ ਤੈਰਨਾ ਨਹੀਂ ਆਉਂਦਾ ਹਮੇਸ਼ਾ ਪਾਣੀ ਦੇ ਨੇੜੇ ਲਾਈਫ ਜੈਕਟ ਦੀ ਵਰਤੋਂ ਕਰੇ।
3: ਪਹਿਲਾਂ ਅਦਾਲਤ ਨੇ ਰੱਦ ਕਰਤਾ, ਉਹਨਾਂ ਨੇ ਕੇਸ ਹੀ ਕੱਖ ਕੋਈ ਨਹੀਂ ਬਣਦਾ। ਕੇਸ ਤਾਂ ਕੇਜਰੀਵਾਲ ਤੇ ਪਾਇਆ ਗਿਆ ਸੀ, ਰੱਦ ਹੋ ਗਿਆ ਸੀ। ਰਾਹੁਲ ਗਾਂਧੀ ਕਿਸੇ ਥਾਂ ਤੇ ਇੱਕ ਤਕਰੀਰ ਕਰੇ, ਉਸ ਇੱਕ ਤਕਰੀਰ ਨੂੰ 14 ਥਾਵਾਂ ਦੇ ਉੱਤੇ 20 ਥਾਵਾਂ ਤੇ ਜਾ ਕੇ ਕੇਸ ਬਣਾ ਕੇ ਚੁਣੌਤੀ ਦਿੱਤੀ ਜਾਂਦੀ, ਜਿਹਨੇ ਫਲਾਣੀ ਗੱਲ ਗਲਤ ਆਖੀ ਹੈ। ਉਹ ਬੋਲਦਾ ਕਰਨਾਟਕ ਵਿੱਚ ਹੈ ਤੇ ਕੇਸ ਉੱਤੇ ਗੁਜਰਾਤ ਵਿੱਚ ਵੀ ਬਣਦਾ, ਆਸਾਮ ਵਿੱਚ ਵੀ ਬਣਦਾ, ਝਾਰਖੰਡ 'ਚ ਵੀ ਬਣਦਾ, ਬਿਹਾਰ 'ਚ ਵੀ ਬਣ ਜਾਂਦਾ। ਇਸ ਵਾਰੀ ਇਹ ਕੇਸ ਦਰਜ ਹੋ ਗਿਆ 2-3 ਥਾਵਾਂ 'ਤੇ ਕਿ ਵੰਦੇ ਮਾਤਰਮ ਗਾਇਆ ਜਾ ਰਿਹਾ ਸੀ ਅਤੇ ਸੋਨੀਆ ਗਾਂਧੀ ਅਤੇ ਦੂਸਰੇ ਲੋਕਾਂ ਨੇ ਸ਼ਾਇਦ ਕੋਈ ਗੱਲ ਕੀਤੀ, ਕਹਿੰਦੇ ਜੇ ਵੀ ਨਿਰਾਦਰ ਕੀਤਾ ਗਿਆ ਕੇਸ ਤਾਂ ਇੱਦਾਂ ਵੀ ਬਣਦੇ, ਕਈਆਂ ਲੋਕਾਂ 'ਤੇ ਕੇਸ ਬਣਾਏ ਗਏ। ਕੇਰਲਾ ਅਪਰਾਧਾਂ ਦੇ ਪੱਖ ਤੋਂ ਬਾਕੀ ਸਾਰੇ ਦੇਸ਼ ਨਾਲੋਂ ਵੱਧ ਬਚਿਆ ਹੋਇਆ ਰਾਜ ਗਿਣਿਆ ਜਾਂਦਾ। ਭ੍ਰਿਸ਼ਟਾਚਾਰ ਵੀ ਉੱਥੇ ਅਜੇ ਇੰਨਾ ਨਹੀਂ, ਦਲ ਬਦਲੀ ਵੀ ਇਸ ਹੱਦ ਤੱਕ ਨਹੀਂ। ਪਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ, 140 ਦੀ ਵਿਧਾਨ ਸਭਾ ਉੱਥੇ, ਉਹਦੇ 'ਚੋਂ 95% ਯਾਨੀ ਕਿ 130 ਤੋਂ ਵੱਧ ਮੈਂਬਰ ਉਹ ਆ ਜਿਹਨਾਂ 'ਤੇ ਕੇਸ ਹੈ। ਕੇਸ ਕਿੱਦਾਂ ਬਣ ਗਏ? ਸਿਆਸੀ ਪਾਰਟੀਆਂ ਨੇ ਇੱਕ ਦੂਸਰੇ ਦੇ ਬੰਦਿਆਂ ਨੂੰ ਜਾਣ ਬੁੱਝ ਕੇ ਉਲਝਾਇਆ ਤਾਂ ਕਿ ਕੇਸ ਬਣ ਜਾਣ ਤੇ ਅੱਗੇ ਨਾ ਤੁਰ ਸਕਣ। ਪਰ ਉਂਝ ਇਹ ਗੱਲ ਸ਼ਰਮਨਾਕ ਹੈ ਸਾਡੇ ਲੋਕਤੰਤਰ ਵਾਸਤੇ ਕਿ ਦੇਸ਼ ਦੇ ਅੱਧੇ ਇੱਕ ਸੂਬੇ ਜਿਨ੍ਹਾਂ ਦੇ ਮੁਖੀ ਮੁੱਖ ਮੰਤਰੀ 14 ਸੂਬਿਆਂ ਦੇ ਮੁੱਖ ਮੰਤਰੀ ਕੇਸਾਂ 'ਚ ਫਸੇ ਹੋਏ ਆ।
7: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
3: ਇਹਨਾਂ ਕੇਸਾਂ ਦੇ ਮਾਮਲੇ 'ਚ ਬਾਕੀ ਦੁਨੀਆ ਜਦੋਂ ਸੋਚਦੀ ਹੋਵੇਗੀ ਸਾਡਾ ਅਕਸ ਕੀ ਜਾਂਦਾ ਹੋਵੇਗਾ। ਸਾਨੂੰ ਅਕਸ ਸੁਧਾਰਨਾ ਚਾਹੀਦਾ, ਲੋਕਾਂ ਨੂੰ ਬੇਵਕੂਫ਼ ਨਹੀਂ ਬਣਾ ਸਕਦੇ।
2: ਅਗਲੀ ਖ਼ਬਰ 'ਤੇ ਚਰਚਾ ਕਰਦੇ ਹਾਂ। ਪੰਨੂ ਸਾਹਿਬ, ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਵਸ ਦੇ ਮੌਕੇ ਦੇ ਉੱਤੇ ਅਤੇ ਉਸ ਤੋਂ ਪਹਿਲਾਂ ਬਹੁਤ ਸਾਰੇ ਸਨਮਾਨ ਹੁੰਦੇ ਨੇ। ਇੱਕ ਸਨਮਾਨ ਚਰਚਾ ਦੇ ਵਿੱਚ ਹੈ ਕਿ ਹਰਿਆਣੇ ਦੇ ਵਿੱਚ ਸੰਦੂਰ ਆਪਰੇਸ਼ਨ ਦੌਰਾਨ ਸ਼ਹੀਦ ਹੋਣ ਵਾਲੇ ਜਵਾਨ ਦਿਨੇਸ਼ ਕੁਮਾਰ ਦੇ ਪਰਿਵਾਰ ਨੇ ਹਰਿਆਣਾ ਸਰਕਾਰ ਤੋਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਖ਼ਬਰ ਨੂੰ ਤੁਸੀਂ ਕਿਵੇਂ ਦੇਖਦੇ ਹੋ?
3: ਉਸ ਪਰਿਵਾਰ ਦਾ ਰੋਸ ਵੇਖਣਾ ਚਾਹੀਦਾ, ਹਰਿਆਣਾ ਸਰਕਾਰ ਤੋਂ ਉਹਨਾਂ ਨੇ ਸਨਮਾਨ ਲੈਣ ਤੋਂ ਕਿਉਂ ਇਨਕਾਰ ਕਰਤਾ? ਉਹ ਕਹਿੰਦੇ ਜੀ ਆਪਰੇਸ਼ਨ ਸੰਦੂਰ ਹੋਇਆ ਸੀ, ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਜਵਾਨ ਦਿਨੇਸ਼ ਕੁਮਾਰ ਸ਼ਹੀਦ ਹੋ ਗਿਆ, ਇਹਦੇ ਪਿੰਡ ਦਾ ਨਾਮ ਬਦਲ ਕੇ ਦਿਨੇਸ਼ ਨਗਰ ਕਰਤਾ ਜਾਊਗਾ। 2 ਸਾਲ ਲੰਘ ਚੱਲੇ ਆ, ਇੰਨਾ ਸਮਾਂ ਲੰਘ ਗਿਆ, ਪਿੰਡ ਦਾ ਨਾਂ ਬਦਲਿਆ ਕਿਉਂ ਨਹੀਂ ਗਿਆ? 2-3 ਗੱਲਾਂ ਉਹਨਾਂ ਨੇ ਆਖਿਆ ਜੀ ਹੋਰ ਕੀਤੀਆਂ ਗਈਆਂ ਸੀ, ਇਹਨਾਂ ਨਹੀਂ ਕੀਤੀਆਂ। ਉਹ ਕਹਿੰਦੇ ਅਸੀਂ ਉਹਦੀ ਯਾਦਗਾਰ ਮਨਾਉਣੀ ਸੀ। ਜਦੋਂ ਸਾਲ ਪੂਰਾ ਹੋਇਆ ਉਹਦੀ ਮੂਰਤੀ ਵੀ ਲਿਆਂਦੀ ਗਈ, ਮਨਜ਼ੂਰੀ ਸਰਕਾਰ ਨੇ ਦਿੱਤੀ ਪਰ ਮੂਰਤੀ ਦਾ ਬਿੱਲ ਨਹੀਂ ਦਿੱਤਾ। ਉਹ ਕਹਿੰਦੇ ਲੋਕਲ MLA ਨੂੰ ਅਸੀਂ ਜਾ ਕੇ ਘਰ ਸੱਦਾ ਦੇ ਕੇ ਆਏ ਅਤੇ ਉਹਨੇ ਆਖਿਆ ਮੈਂ ਆਊਂ, ਪਰ ਜਦੋਂ ਪ੍ਰੋਗਰਾਮ ਕੀਤਾ ਗਿਆ ਨਾ ਲੋਕਲ MLA ਆਇਆ, ਨਾ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਆਇਆ, ਨਾ ਕੋਈ ਹੋਰ ਵੱਡਾ ਆਗੂ ਆਇਆ। ਅਤੇ ਕਹਿੰਦੇ ਸਾਨੂੰ ਸਮਝਦੇ ਕਿਉਂ, ਅਸੀਂ ਕਾਹਦੇ ਲਈ ਆਈਏ ਇੱਥੇ? ਦੇਸ਼ ਵਿੱਚ ਕਹਿਣ ਦੀਆਂ ਗੱਲਾਂ ਹੋਰ ਨੇ, ਸ਼ਹੀਦਾਂ ਦੇ ਸਨਮਾਨ ਦੀਆਂ ਗੱਲਾਂ ਹੋਰ ਨੇ। ਇੱਕ ਆਜ਼ਾਦੀ ਘੁਲਾਟੀਆ ਅੰਡੇਮਾਨ ਦੀ ਕੈਦ ਵਿੱਚ ਉਮਰ ਕੈਦ ਕੱਟ ਕੇ ਆਇਆ ਸੀ, ਉਹਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਅੱਜ ਤੋਂ ਕਈ ਸਾਲ ਪਹਿਲਾਂ, ਮੈਂ ਜਾਣ ਕੇ ਸਾਲ ਨਹੀਂ ਦੱਸੂਗਾ, ਤੋ ਲੋਕੀ ਅੰਦਾਜ਼ਾ ਲਾਉਣਗੇ ਕਿ ਫਲਾਣੀ ਸਰਕਾਰ 'ਤੇ ਟਕੋਰ ਕਰਦਾ, ਸੁਨੇਹਾ ਭੇਜਿਆ ਗਿਆ ਕਿ ਤੁਹਾਡੇ ਬਜ਼ੁਰਗਾਂ ਦਾ ਬੁੱਤ ਲਾਉਣ ਲੱਗੇ ਆ ਫਲਾਣੇ ਵਕਤ ਸਮਾਗਮ ਕਰਨਾ ਅਤੇ ਤੁਸੀਂ ਆਇਓ। ਪਰਿਵਾਰ ਚਲਾ ਗਿਆ, ਚੌਕ ਵਿੱਚ ਬੁੱਤ ਲਾਇਆ ਗਿਆ, ਕੁਰਬਾਨੀ ਵਾਲੇ ਉਸ ਬਜ਼ੁਰਗ ਦਾ ਬੁੱਤ ਜਿਹਨੇ ਅੰਡੇਮਾਨ ਨਿਕੋਬਾਰ ਦੀਆਂ ਜੇਲ੍ਹਾਂ 'ਚ ਉਮਰ ਕੈਦ ਕੱਟੀ ਸੀ, ਆ ਗਏ ਖੁਸ਼ ਹੋ ਗਏ। ਇੱਕ ਮਹੀਨੇ ਬਾਅਦ ਮੰਤਰੀ ਜੀ ਦਾ ਫੋਨ ਆਇਆ ਕਿ ਉਹ ਬੁੱਤ ਬਣਾਉਣ ਦੇ ਵਾਸਤੇ 35,000 ਰੁਪਇਆ ਲੱਗਾ ਸੀ, ਮੇਰਾ ਪੀਏ ਤੁਹਾਡੇ ਘਰ ਦੇ ਦਰਵਾਜ਼ੇ ਤੇ ਖੜਾ ਲੱਗਾ, ਬਿੱਲ ਦੇਣ ਆਉਂਦਾ ਉਹਨੂੰ 35,000 ਰੁਪਇਆ ਦੇ ਦਿਓ। ਜਿਹਨੇ ਦੇਸ਼ ਵਾਸਤੇ ਇੰਨੀ ਕੁਰਬਾਨੀ ਕੀਤੀ ਉਮਰ ਉਮਰ ਗਾਲਤੀ।
7: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲੇ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ, 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
3: ਉਹਦੇ ਵਾਸਤੇ 35,000 ਰੁਪਏ ਵੀ ਇਹ ਪ੍ਰਸ਼ਾਸਨ ਨਹੀਂ ਖਰਚ ਕਰ ਸਕਦਾ। ਇਹ ਸਾਡੇ ਪੰਜਾਬ ਵਿੱਚ ਵੀ ਹੁੰਦਾ, ਹਰਿਆਣੇ 'ਚ ਵੀ ਹੁੰਦਾ, ਬਾਕੀ ਥਾਵਾਂ 'ਤੇ ਵੀ ਹੁੰਦਾ। ਸਾਡੇ ਪੰਜਾਬ ਦੇ ਇੱਕ ਪਿੰਡ ਵਿੱਚ ਤਾਂ ਇੱਕ ਬੁੱਤ ਲੱਗਾ ਅਤੇ ਬਾਅਦ 'ਚ ਉਹਦੀ ਜਾਤ ਦੀਆਂ ਗੱਲਾਂ ਬਹੁਤ ਚੱਲੀਆਂ ਸਨ, ਇਹ ਵੀ ਅਸੀਂ ਵੇਖਿਆ। ਅਸੀਂ ਗੱਲੀ ਬਾਤੀ ਸ਼ਹੀਦਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਅਮਲ ਵਿੱਚ ਸਤਿਕਾਰ ਨਹੀਂ। ਇਹ ਜਿੱਥੇ ਇੱਦਾਂ ਦੀਆਂ ਗੱਲਾਂ ਹੁੰਦੀਆਂ ਉੱਥੇ ਪਰਿਵਾਰ ਨੂੰ ਰੋਸ ਹੁੰਦਾ, ਹਰਿਆਣੇ ਵਾਲੇ ਉਸ ਪਰਿਵਾਰ ਨੂੰ ਵੀ ਰੋਸ ਹੈ, ਮੈਂ ਉਹਨਾਂ ਰੋਸ ਨੂੰ ਜਾਇਜ਼ ਮੰਨਦਾ।
2: ਪੰਨੂ ਸਾਹਿਬ, ਦੇਸ਼ ਦੀ ਰਾਜਧਾਨੀ ਦਿੱਲੀ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਹਨਾਂ ਦੀ ਪਾਰਟੀ ਦਾ ਇੱਕ ਵਿਧਾਇਕ ਲੱਭ ਨਹੀਂ ਰਿਹਾ। ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਪੁਲਿਸ ਨੇ ਦਿੱਲੀ ਦੇ ਵਿੱਚੋਂ ਉਸ ਨੂੰ ਚੱਕ ਲਿਆ। ਜਿੱਥੇ ਦਿੱਲੀ ਦੇਸ਼ ਦੀ ਰਾਜਨੀਤੀ ਦਾ ਇੱਕ ਗੜ੍ਹ ਹੈ, ਉੱਥੇ ਇਸ ਤਰ੍ਹਾਂ ਦਾ ਵਿਧਾਇਕ ਦਾ ਗੁੰਮ ਹੋ ਜਾਣਾ ਜਾਂ ਪੁਲਿਸ ਵੱਲੋਂ ਚੱਕ ਲਏ ਜਾਣਾ, ਇਹ ਘਟਨਾ ਕਿੱਧਰ ਨੂੰ ਜਾਂਦੀ ਹੈ?
3: ਪੁਲਿਸ ਸਾਰੇ ਸੂਬਿਆਂ ਵਿੱਚ ਹੀ ਬੰਦਿਆਂ ਨੂੰ ਚੁੱਕ ਲੈਂਦੀ, ਇੱਦਾਂ ਕਦੇ ਖਬਰਾਂ ਆਉਂਦੀਆਂ ਨੇ ਸਾਡੇ ਕੋਲ, ਉੱਥੇ ਵੀ ਚੁੱਕਿਆ ਹੋ ਸਕਦਾ। ਅਰਵਿੰਦ ਕੇਜਰੀਵਾਲ ਗਲਤ ਨਹੀਂ ਕਹਿੰਦੇ ਹੋਣਗੇ। ਇਹ ਵੀ ਦੱਸਿਆ ਗਿਆ ਕਿ ਜਾਣ ਲੱਗਿਆ ਪੁਲਿਸ CCTV ਦਾ DVR ਵਗੈਰਾ ਵੀ ਪੁੱਟ ਕੇ ਲੈ ਗਈ, ਕੈਮਰੇ ਕੁਮਰੇ ਵੀ ਤੋੜਤੇ। ਪੁਲਿਸ ਕਈ ਥਾਵਾਂ 'ਤੇ ਧੱਕੇਸ਼ਾਹੀ ਕਰਦੀ, ਦਿੱਲੀ ਪੁਲਿਸ ਨੇ ਵੀ ਕੀਤੀ ਹੋਵੇਗੀ। ਪਰ ਸਵਾਲ ਤਾਂ ਇਹ, ਜੋ ਤੁਸੀਂ ਕਰਨਾ ਕਰ ਲਿਆ, ਉਸ ਨਾਗਰਿਕ ਦੇ ਕੋਈ ਨਾਗਰਿਕਾਂ ਵਾਲੇ ਅਧਿਕਾਰ ਹੈਗੇ ਕਿ ਨਹੀਂ ਹੈਗੇ? ਉਹਨੇ ਅਦਾਲਤ ਵਿੱਚ ਜਾਣਾ ਕਿ ਨਹੀਂ ਜਾਣਾ? ਉਹਨੇ ਆਪਣਾ ਵਕੀਲ ਕਰਨਾ ਕਿ ਨਹੀਂ ਕਰਨਾ? ਉਹਦੇ ਪਰਿਵਾਰ ਨੂੰ ਕੁਝ ਤਾਂ ਪਤਾ ਲੱਗਣਾ ਚਾਹੀਦਾ। ਇਹ ਤਾਂ ਦੱਸ ਦਿਓ ਵੀ ਕਿੱਥੋਂ ਦੀ ਪੁਲਿਸ ਨੇ ਫੜਿਆ ਅਤੇ ਕਿੱਥੇ ਰੱਖਿਆ। ਬਿਲਕੁਲ ਕੋਈ ਦੱਸਣ ਨੂੰ ਤਿਆਰ ਨਾ ਹੋਵੇ। ਇਹ ਗੱਲਾਂ ਮੈਂ ਨਹੀਂ ਕਹਿ ਰਿਹਾ, ਇਹ ਅਰਵਿੰਦ ਕੇਜਰੀਵਾਲ ਨੇ ਕਹੀਆਂ। ਇਹਨਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ। ਪਰ ਮਾਮਲਾ ਲੋਕਾਂ ਦੇ ਚੁੜੇ ਹੋਏ ਵਿਧਾਇਕ ਦਾ, ਉੱਤੇ ਜੋ ਵੀ ਦੋਸ਼ ਹੋਣ ਪੁਲਿਸ ਨੇ ਪੜਤਾਲ ਕਰਨੀ ਕਰ ਲਵੇ, ਪਰ ਪਰਿਵਾਰ ਨੂੰ ਅਤੇ ਸਮਾਜ ਨੂੰ ਦੱਸਿਆ ਜਾਣਾ ਚਾਹੀਦਾ ਕਿ ਬੰਦਾ ਕਿਹਨਾਂ ਨੇ ਫੜਿਆ, ਕਿਹੜੀ ਪੁਲਿਸ ਸੀ ਅਤੇ ਰੱਖਿਆ ਕਿੱਥੇ ਗਿਆ।
2: ਪੰਨੂ ਸਾਹਿਬ, ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਲੱਗਿਆ ਕਿ ਫਾਂਸੀ ਦੀ ਸਜ਼ਾ ਨੂੰ ਤਬਦੀਲ ਕੀਤਾ ਜਾਵੇ, ਢੰਗ ਤਰੀਕਾ ਕੋਈ ਹੋਰ ਵਰਤਿਆ ਜਾਵੇ, ਮਨੁੱਖੀ ਜ਼ਿੰਦਗਾਨੀ ਨੂੰ ਤਕਲੀਫ ਨਾ ਹੋਵੇ। ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ, ਕਿਵੇਂ ਦੇਖਦੇ ਹੋ ਇਸ ਗੱਲ ਨੂੰ?
3: ਇਹ ਗੱਲਾਂ ਬੜੀ ਵਾਰੀ ਚੱਲ ਚੁੱਕੀਆਂ ਨੇ ਕਿ ਕਿਸੇ ਬੰਦੇ ਨੇ ਜੁਰਮ ਕੀਤਾ, ਜੁਰਮ ਸਾਬਤ ਹੋ ਗਿਆ, ਕਤਲ ਦਾ ਕੇਸ ਸੀ, ਅਦਾਲਤ ਨੇ ਆਖਿਆ ਗਿਣ ਮਿਥ ਕੇ ਕਤਲ ਕੀਤਾ, ਬਹੁਤ ਵੱਡਾ ਪਾਪ ਕੀਤਾ, ਇਸ ਬੰਦੇ ਨੂੰ ਦੁਨੀਆਂ 'ਤੇ ਰਹਿਣ ਦਾ ਕੋਈ ਹੱਕ ਨਹੀਂ, ਇਹਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਸਾਡੇ ਦੇਸ਼ ਵਿੱਚ ਅੰਗਰੇਜ਼ਾਂ ਦੇ ਵੇਲੇ ਤੋਂ ਫਾਂਸੀ ਦਿੱਤੀ ਜਾਂਦੀ, ਇੱਕ ਬੰਦੇ ਨੇ ਜਾ ਕੇ ਪਟੀਸ਼ਨ ਕਰ ਦਿੱਤੀ, 9 ਸਾਲ ਹੋ ਗਏ ਪਟੀਸ਼ਨ ਚੱਲਦੀ ਨੂੰ, ਹੁਣ ਸੁਪਰੀਮ ਕੋਰਟ ਨੇ ਰੱਦ ਕਰਤੀ ਹੈ। ਉਹ ਕਹਿੰਦਾ ਜੀ ਫਾਂਸੀ ਦੇ ਬਜਾਏ ਜ਼ਹਿਰ ਦਾ ਟੀਕਾ ਜਾਂ ਕੋਈ ਹੋਰ ਬਦਲ ਹੋਣਾ ਚਾਹੀਦਾ। ਅਮਰੀਕਾ ਵਰਗੇ ਦੇਸ਼ਾਂ 'ਚ ਜ਼ਹਿਰ ਦਾ ਟੀਕਾ ਵੀ ਹੈ, ਉਹਦੇ ਨਾਲ ਕੁਰਸੀ 'ਤੇ ਬਿਠਾ ਕੇ ਬਿਜਲੀ ਦਾ ਕਰੰਟ ਵੀ ਹੈ। ਕਹਿੰਦੇ ਆਪਣੀ ਮਰਜ਼ੀ ਦਾ ਤਰੀਕਾ ਚੁਣਦਾ, ਤੈਨੂੰ ਕਿੱਦਾਂ ਮਤਲਬ ਮੌਤ ਦੀ ਸਜ਼ਾ ਦਿੱਤੀ ਜਾਵੇ। ਪਰ ਉੱਥੇ ਵੀ ਇਸ ਗੱਲ 'ਤੇ ਸਹਿਮਤੀ ਤਾਂ ਨਹੀਂ। ਕਈ ਇਹੋ ਜਿਹੇ ਦੇਸ਼ ਆ ਜਿੱਥੇ ਪਬਲਿਕ ਨੂੰ ਸੱਦ ਕੇ ਉਹਨਾਂ ਦੇ ਸਾਹਮਣੇ ਘੁਆੜੇ ਨਾਲ ਸਿਰ ਵੱਢਿਆ ਜਾਂਦਾ, ਲਾਤਾ ਜਾਂਦਾ, ਬਿਲਕੁਲ ਉਹ ਵੀ ਤਰੀਕਾ ਹੈਗਾ। ਅੱਡ ਥਾਵਾਂ 'ਤੇ ਮੌਤ ਦੀ ਸਜ਼ਾ, ਮੈਂ ਨਿੱਜੀ ਤੌਰ 'ਤੇ ਸਮਝਦਾ ਕਿ ਜਿਹੜੇ ਪੜਾਅ 'ਤੇ ਆ ਗਿਆ ਸਾਡਾ ਸਮਾਜ, ਉੱਥੇ ਜਾ ਕੇ ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਖਤਮ ਹੋ ਜਾਣੀ ਚਾਹੀਦੀ ਹੈ, ਨਹੀਂ ਹੋਣੀ ਚਾਹੀਦੀ। ਪਰ ਫਿਰ ਵੀ ਇਹ ਸਰਕਾਰਾਂ ਨੇ ਦੇਣੀ ਹੈ, ਅਤੇ ਮੌਤ ਦੀਆਂ ਸਜ਼ਾਵਾਂ ਪਹਿਲਾਂ ਵੀ ਬੜੇ ਢੰਗ ਨਾਲ ਦਿੱਤੀਆਂ ਜਾਂਦੀਆਂ ਨੇ। ਸਾਡੇ ਪੰਜਾਬ 'ਚ 2 ਥਾਵਾਂ 'ਤੇ ਸੋਲੀ ਟਿੱਲਾ ਲੱਭ ਜਾਂਦਾ, ਜਿੱਥੇ ਰਾਜਿਆਂ ਦੇ ਵਕਤ ਵੀ ਅਤੇ ਅੰਗਰੇਜ਼ਾਂ ਦੇ ਵਕਤ ਵੀ ਬੰਦੇ ਨੂੰ ਉਹ ਟਿੱਲੇ ਤੋਂ ਜਾ ਕੇ ਉੱਚੇ ਤੋਂ ਸਿਰ ਪਰ ਨੇ ਥੱਲੇ ਸੁੱਟ ਕੇ ਮਾਰ ਦਿੱਤਾ ਜਾਂਦਾ ਸੀ। ਹੁਣ ਇੱਥੇ ਵੀ ਜੇ ਉਹਨੇ ਮੰਗ ਕੀਤੀ ਆ, ਉੱਥੇ ਸੁਪਰੀਮ ਕੋਰਟ ਨੂੰ ਵਿਚਾਰ ਕਰਨੀ ਚਾਹੀਦੀ ਸੀ। ਸੁਪਰੀਮ ਕੋਰਟ ਨੇ ਆਖਿਆ ਸਾਡਾ ਕੰਮ ਨਹੀਂ ਜੀ, ਅਸੀਂ ਸੰਵਿਧਾਨ ਮੁਤਾਬਕ ਚੱਲਾਂਗੇ। ਹਾਂ, ਸਰਕਾਰ ਇਸ ਤਬਦੀਲੀ ਕਰਨਾ ਚਾਹੇ ਕਰ ਸਕਦੀ, ਇਸ ਮਸਲੇ 'ਤੇ ਵਿਚਾਰ ਕਰ ਸਕਦੀ ਹੈ। ਅੱਗੋਂ ਸਰਕਾਰ ਕਰਦੀ ਕਿ ਨਹੀਂ ਕਰਦੀ, ਸਮਾਜ ਵੇਖੇਗਾ, ਦੇਸ਼ ਵੇਖੇਗਾ, ਦੁਨੀਆਂ ਵੇਖੇਗੀ।
2: ਪੰਨੂ ਸਾਹਿਬ, ਤੁਸੀਂ ਬੜੇ ਵਿਸਥਾਰ ਨਾਲ ਅੱਜ ਦੀਆਂ ਖਬਰਾਂ 'ਤੇ ਚਰਚਾ ਕੀਤੀ, ਤੁਹਾਡਾ ਬਹੁਤ ਧੰਨਵਾਦ।
3: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਤੁਸੀਂ ਅੱਜ ਇਸ ਪ੍ਰੋਗਰਾਮ ਨਾਲ ਜੁੜੇ, ਤੁਹਾਡਾ ਵੀ ਬਹੁਤ ਧੰਨਵਾਦ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।

0: with the iHeartRadio app. Download the app for free in your app store today. Search iHeartRadio.
1: Imagine an office view that moves with you. The City of Winnipeg is currently hiring bus operators. Check out job openings and information on how to apply at winnipegtransit.com/careers.
2: Overgrown trees near power lines can be dangerous, causing fires and outages. Manitoba Hydro is now doing more vegetation management to keep you safe and keep your lights on. If you see crews working on trees near power lines in your neighborhood or along highways, please keep a safe distance. Learn more at hydro.mb.ca/vegetation. Manitoba Hydro, energy for life.
3: ਪ੍ਰਾਈਮ ਮਿਨਿਸਟਰ ਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਤੇ ਰਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਲੰਘੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਵੀ ਮੀਂਹ ਪੈਣ ਦੀ ਖਬਰ ਨਹੀਂ ਤੇ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਕੁਝ ਥਾਵਾਂ ਤੇ ਮੀਂਹ ਦੀ ਭਵਿੱਖਬਾਣੀ ਆ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਗਰਮੀ ਚੋਖੀ ਸੀ, ਮੁੜਕੋ ਮੁੜਕੀ ਵਾਲਾ ਮੌਸਮ ਸੀ, ਪੱਤਾ ਨਹੀਂ ਸੀ ਹਿਲਦਾ, ਕੋਈ ਕਹਿ ਦੀਏ ਵੀ ਠੰਡਕ ਨਹੀਂ, ਕੋਈ ਹਵਾ ਦਾ ਬੁੱਲਾ ਨਹੀਂ ਤੇ ਗਰਮੀ ਨੇ ਕੱਢੇ ਪੈਸੀ ਵੱਟ, ਮੌਨਸੂਨ ਪੌਣਾ ਰੁੱਸੀਆਂ ਜਿਹੀਆਂ ਪਈਆਂ, ਮੀਂਹ ਉਵੇਂ ਖਿੜ ਕੇ ਖੁਸ਼ੀ ਵਾਲੇ ਮਾਹੌਲ ਦੇ ਵਿੱਚ ਪਏ ਨਹੀਂ। ਪਰ ਕਹਿੰਦੇ ਆ ਵੀ ਸ਼ਾਇਦ ਮੀਂਹ ਪੈ ਜਾਣ, ਬਾਕੀ ਵੇਨੇ ਕੀ ਬਣਦਾ। ਪਰ ਐਤਕੀ ਮੌਨਸੂਨ ਪੌਣਾ ਝੋਲ ਜਾ ਮਾਰ ਕੇ ਫਿਰਦੀਆਂ, ਇਹਦੇ ਵਿੱਚ ਕੋਈ ਐਤਕੀ ਜਲਵਾ ਪੇਸ਼ ਕਰਨ ਵਾਲਾ ਜਜ਼ਬਾ ਆਇਆ ਨਹੀਂ, ਕੋਈ ਰੰਗ ਪੇਸ਼ ਕੀਤਾ ਨਹੀਂ ਹਾਲੇ ਤੱਕ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਕਾਂਗਰਸ ਨਾਲ ਸੰਬੰਧਿਤ। ਵੈਸੇ ਤਾਂ ਕਾਂਗਰਸ ਦਿੱਲੀ ਦੇ ਵਿੱਚ ਹੋਵੇ ਜਾਂ ਪੰਜਾਬ ਦੀ ਗੱਲ ਕਰੀਏ, ਕੋਈ ਨਾ ਕੋਈ ਠੇਂਗ ਮਠੇਂਗੀ ਵਾਲੀ ਗੱਲ ਚੱਲਦੀ ਰਹਿੰਦੀ ਆ। ਬੀਜੇਪੀ ਦੇ ਵੱਲੋਂ ਇਸ ਵੇਲੇ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਕਾਂਗਰਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ। ਉਹ ਇਹ ਗੱਲ ਕਹਿੰਦੇ ਜੀ ਕਿ ਕਾਂਗਰਸ ਨੇ ਵੰਦੇ ਮਾਤਰਮ ਦਾ ਅਪਮਾਨ ਕੀਤਾ, ਅਸੀਂ ਵੀ ਇਹ ਗੱਲ ਕਹਿੰਦੇ ਹਾਂ ਕਿ ਨਹੀਂ ਹੋਣਾ ਚਾਹੀਦਾ। 15 ਅਗਸਤ ਦਾ ਦਿਨ ਕਾਂਗਰਸ ਦੇ ਮੁੱਖ ਦਫ਼ਤਰ ਦੇ ਵਿੱਚ ਵੰਦੇ ਮਾਤਰਮ ਦੀ ਪੇਸ਼ਕਾਰੀ ਦੇ ਮੌਕੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਆਪਸ ਦੇ ਵਿੱਚ ਕੋਈ ਨਾ ਕੋਈ ਇਸ਼ਾਰਿਆਂ ਦੀ ਗੱਲ ਕਰ ਰਹੇ ਆ, ਜਿਵੇਂ ਕਿ ਮੈਂ ਤੁਹਾਡੇ ਤੋਂ ਦੂਰ ਖੜ੍ਹਾ ਹੋਵਾਂ, ਤੁਸੀਂ ਮੇਰੇ ਤੋਂ ਦੂਰ ਹੋਵੋ, ਆਪਾਂ ਇਸ਼ਾਰਿਆਂ ਦੇ ਵਿੱਚ ਕੁਛ ਇਉਂ ਕਰਕੇ ਗੱਲ ਕਰੀਏ। ਮਲਕਾਰਜਨ ਖੜਗੇ ਉਹਦੇ ਵਿੱਚ ਕੁਛ ਬੋਲਦੇ ਆ ਜਿਹੜਾ ਕਿ ਸੁਣਦਾ ਨਹੀਂ। ਬੀਜੇਪੀ ਨੇ ਇਹ ਗੱਲ ਕਹੀ ਆ ਕਿ ਇਹ ਵੰਦੇ ਮਾਤਰਮ ਦਾ ਅਪਮਾਨ ਕੀਤਾ ਗਿਆ, ਕਾਂਗਰਸ ਦੀ ਇਹੀ ਹਕੀਕਤ ਆ। ਬੀਜੇਪੀ ਦੇ ਵੱਖ ਵੱਖ ਆਗੂ ਆ ਜਿਹੜੇ, ਉਹਨਾਂ ਦੇ ਵੱਲੋਂ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਕਾਂਗਰਸ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ। ਕਾਂਗਰਸ ਇਹ ਗੱਲ ਕਹਿੰਦੀ ਕਿ ਮਲਕਾਰਜਨ ਖੜਗੇ ਬਜ਼ੁਰਗ ਬੰਦੇ ਆ, ਉਹਨਾਂ ਦੇ ਲਈ ਕੁਰਸੀ ਦੇ ਲਈ ਇਸ਼ਾਰਾ ਕੀਤਾ ਸੀ। ਬੀਜੇਪੀ ਇਹ ਗੱਲ ਕਹਿੰਦੀ ਜੀ ਕਿ ਝੂਠ ਹੈ, ਇਹ ਕਾਂਗਰਸੀ ਆ ਜਿਹੜੇ, ਕਾਂਗਰਸ ਸਮੁੱਚੀ ਜਿਹੜੀ, ਇਹ ਵੰਦੇ ਮਾਤਰਮ ਦੇ ਖਿਲਾਫ਼ ਆ। ਇਸੇ ਕਰਕੇ ਵੱਖ ਵੱਖ ਥਾਵਾਂ ਦੇ ਉੱਤੇ ਬੀਜੇਪੀ ਦੇ ਸਮਰਥਕ, ਬੀਜੇਪੀ ਦੇ ਆਗੂ ਕਾਂਗਰਸ ਦੇ ਦਫ਼ਤਰਾਂ ਦਾ ਘਿਰਾਓ ਕਰ ਰਹੇ, ਪ੍ਰਦਰਸ਼ਨ ਕਰ ਰਹੇ ਆ।
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। Flexible timings, free demo class. Aaj hi call karo 204-463-0110.
3: Chalo, pradarshan karna vi unhani marzi hai. Vande matram da sab de man de vich satkar sade vi. Par meri pradarshan karn bare lokan nu ek guzarish hai. Je tuhade mure mic kar ditta jave, main dave naal kehna tuhanu 95% nu vande matram aunda nahi ga. Lange kal Nitin Naveen jehde ke BJP de rashtriya pradhan aa, ਉਹਨਾਂ ਦੀ ਲੰਮੀ ਚੌੜੀ ਕਾਰਜਕਾਰਨੀ ਦਾ ਗਠਨ ਹੋਇਆ, ਜਿਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਮੀਤ ਪ੍ਰਧਾਨ ਬਣਾਇਆ ਗਿਆ, ਹੋਰ ਵੀ ਬੜੇ ਨੇਤਾ ਵਿੱਚ ਸ਼ਾਮਿਲ ਕੀਤੇ ਗਏ ਆ। ਜੇ ਇਹਨਾਂ ਸਾਰੇ ਜਿਹੜੇ ਨਵੇਂ ਕਾਰਜਕਾਰਨੀ ਦੇ ਵਿੱਚ ਮੈਂਬਰ ਲੈ ਗਏ ਆ, ਇਹਨਾਂ ਦੇ ਮੂਹਰੇ ਮਾਈਕ ਕਰ ਦੇਗੇ, ਇਹਨਾਂ 'ਚੋਂ 95% ਨੂੰ ਵੰਦੇ ਮਾਤਰਮ ਆਉਂਦਾ ਨਹੀਂ ਹੋਣਾ। ਮੈਂ ਦਾਅਵੇ ਨਾਲ ਇਹ ਗੱਲ ਕਹਿਣਾ, ਸ਼ਰਤ ਲਾ ਕੇ ਗੱਲ ਕਹਿਣ ਨੂੰ ਤਿਆਰ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਜਾਂ ਪੰਜਾਬੋਂ ਬਾਹਰ ਪ੍ਰਦਰਸ਼ਨਕਾਰੀ ਆ ਬੀਤੇ ਦਿਨਾਂ ਦੇ ਵਿੱਚ ਦਿਸੇ ਜਾਂ ਹੋਰ ਵੱਖ ਵੱਖ ਥਾਵਾਂ 'ਤੇ ਦਿਸਣਗੇ, ਉਹਨਾਂ ਦੇ ਵਿੱਚੋਂ ਕਿੰਨੇ ਫੀਸਦੀ ਨੂੰ ਵੰਦੇ ਮਾਤਰਮ ਆਉਂਦਾ ਹੋਣਾ, ਇਹਦੇ ਬਾਰੇ ਵੀ ਉੱਤਰ ਦੇਣਾ ਚਾਹੀਦਾ। ਹੈਰਾਨੀ ਇਸ ਗੱਲ ਦੀ ਹੈ ਜੀ ਕਿ ਹਰ ਗੱਲ 'ਤੇ ਰਾਜਨੀਤੀ ਹੁੰਦੀ ਹੈ, ਇਹ ਵੀ ਰਾਜਨੀਤੀ ਦਾ ਵਿਸ਼ਾ ਬਣ ਗਿਆ। ਪਿਛਲੇ ਦਿਨਾਂ ਦੇ ਵਿੱਚ ਹੀ ਆਪਾਂ ਜਾਣਦੇ ਕਿ ਵੰਦੇ ਮਾਤਰਮ ਦੇ ਸੰਦਰਭ ਦੇ ਵਿੱਚ ਨਵਾਂ ਕਾਨੂੰਨ ਬਣਾਇਆ ਗਿਆ, ਸਖ਼ਤ ਕਾਨੂੰਨ ਬਣਾਇਆ ਗਿਆ, ਅਪਮਾਨ ਕਰਨ ਵਾਲੇ ਦੇ ਉੱਤੇ ਸਖ਼ਤ ਕਾਰਵਾਈ ਹੋਊਗੀ। ਦਿੱਲੀ ਦੀ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰਤੀ ਆ। 2-3 ਹੋਰ ਸੂਬਿਆਂ ਦੇ ਵਿੱਚ ਕਾਂਗਰਸ ਦੇ ਖਿਲਾਫ਼ ਸ਼ਿਕਾਇਤਾਂ ਹੋ ਗਈਆਂ, ਮੈਨੂੰ ਨਹੀਂ ਪਤਾ ਕੀ ਬਣਨਾ, ਕਾਨੂੰਨ ਨੇ ਆਪਣਾ ਕੰਮ ਕਿਵੇਂ ਕਰਨਾ, ਬੰਦੇ ਮਾਤਰਮ ਦਾ ਬਹੁਤ ਸਤਿਕਾਰ ਸਨਮਾਨ ਕਰਨਾ ਬਣਦਾ, ਪਰ ਜਿਹੜੇ ਬੰਦੇ ਪ੍ਰਦਰਸ਼ਨ ਕਰਦੇ ਉਹਨਾਂ ਨੂੰ ਬੰਦੇ ਮਾਤਰਮ ਆਉਣਾ ਵੀ ਚਾਹੀਦਾ। ਜੇ ਮੰਨ ਲਓ ਮੈਂ ਇਹ ਗੱਲ ਕਹਾਂ ਜੀ ਕਿ ਮੇਰੀ ਫਲਾਣੀ ਥਾਂ ਦੇ ਉੱਤੇ ਭਾਵਨਾ ਭੜਕੀ ਅਤੇ ਜਿਹੜੀ ਗੱਲ ਕਰਕੇ ਭੜਕੀ, ਮੈਨੂੰ ਉਹਦੇ ਬਾਰੇ ਮੁਕੰਮਲ ਗਿਆਨ ਵੀ ਹੋਣਾ ਚਾਹੀਦਾ ਗਾ, ਇਹਦੇ ਵੱਲ ਵੀ ਗੌਰ ਕਰਨੀ ਬਣਦੀ ਆ। ਉੱਧਰ ਕਾਂਗਰਸੀ ਇਹ ਗੱਲ ਕਹਿੰਦੇ ਆ ਵੀ ਉੱਤਰਾਖੰਡ ਦੇ ਵਿੱਚ ਜਿੱਥੇ ਕਿ ਗਏ ਸੀਗੇ ਮਲਕਾਰਜੁਨ ਖੜਗੇ, ਉਸ ਥਾਂ ਨੂੰ ਧਵਾਇਆ ਗਿਆ ਅਤੇ ਕਹਿੰਦੇ ਜੀ ਉਹ ਇਸ ਕਰਕੇ ਵੀ ਭਾਈ ਦਲਿਤ ਦਾ ਅਪਮਾਨ ਹੋਇਆ, ਉਹ ਇਸ ਕਰਕੇ ਵੀ ਭਾਈ ਇੱਥੇ ਦਲਿਤ ਭਾਈਚਾਰੇ ਦੇ ਵਿਅਕਤੀ ਆਏ। ਮਤਲਬ ਭਾਰਤ ਦੀ ਰਾਜਨੀਤੀ ਕਿਹੋ ਜਿਹੇ ਵਿਸ਼ਿਆਂ ਦੇ ਉੱਤੇ ਕੇਂਦਰਿਤ ਆ? ਸਾਰੀਆਂ ਜਾਤਾਂ ਦੀ ਗੱਲ ਕਰਨ ਦੀ ਥਾਂ ਦੇ ਉੱਤੇ ਇਨਸਾਨੀਅਤ ਦੀ ਗੱਲ ਕਰੋ, ਧਰਮਾਂ ਦੀ ਗੱਲ ਕਰਨ ਦੀ ਥਾਂ ਦੇ ਉੱਤੇ ਇੱਕ ਧਰਮ ਦੀ, ਇੱਕ ਸਨਮਾਨ ਦੀ, ਇੱਕ ਓਂਕਾਰ ਦੀ, ਓਮ ਦੀ, ਜਿਹਦੀ ਵੀ ਗੱਲ ਕਰਨੀ ਆ, ਪਰ ਤੁਸੀਂ ਧਰਮ ਦੇ ਨਾਂ ਦੇ ਉੱਤੇ ਰੌਲੇ, ਲੜਾਈਆਂ, ਝੇੜੇ ਇਹ ਪੈਦਾ ਕਰਨੇ ਬੰਦ ਕਿਉਂ ਨਹੀਂ ਕਰਦੇ? ਤੁਹਾਡੇ ਕੋਲ ਵਿਸ਼ਾ ਹੀ ਕੋਈ ਹੋਰ ਹੈ ਨਹੀਂ, ਉਹਦੀ ਲੱਤ ਫੜ ਲਈ, ਉਹਦੀ ਬਾਂਹ ਫੜ ਲਈ, ਆਪਾਂ ਇਸ ਗੱਲ ਦੇ ਵਿੱਚੋਂ ਉੱਤੇ ਕਦੋਂ ਉੱਠਾਂਗੇ? ਪਰ ਜੇ ਗੱਲ ਆਪਾਂ ਪੰਜਾਬ ਤੱਕ ਸੀਮਿਤ ਰੱਖੀਏ, ਤੁਹਾਨੂੰ ਚੇਤੇ ਹੋਣਾ ਰਾਜਾ ਬੜਿੰਗ ਨੇ ਕੁਛ ਦਿਨ ਪਹਿਲਾਂ ਇਹ ਗੱਲ ਕਹੀ ਸੀ ਕਿ ਐਤਕੀ 2027 ਦੇ ਵਿੱਚ ਇੱਕ ਪਰਿਵਾਰ ਇੱਕ ਟਿਕਟ ਹੋਊਗੀ।
6: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਜਿਹੜੇ ਬੁੱਢੇ ਠੇਰੇ ਆ ਉਹ ਪਰੇ ਕਰ ਦਿੱਤੇ ਜਾਣਗੇ, ਨੌਜਵਾਨਾਂ ਨੂੰ ਟਿਕਟਾਂ ਮਿਲਣਗੀਆਂ। ਇਹ ਨਹੀਂ ਵੀ ਜਿਹੜੇ ਵਾਰ ਵਾਰ ਹਾਰੀ ਜਾਂਦੇ ਆ ਉਹਨਾਂ ਦੇ ਉੱਤੇ ਹੀ ਆਪਾਂ ਟਿਕਟਾਂ ਦਾ ਭਾਰ ਫਿਰ ਪਾਉਣਾ, ਉਹਨਾਂ ਨੂੰ ਚੋਣਾਂ ਫਿਰ ਲੜਾਉਣੀਆਂ। ਹੁਣ ਐਤਕੀ ਕੁਝ ਬਦਲਾਅ, ਕੁਝ ਨਵਾਂਪਣ ਹੋਊਗਾ। ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਆ, ਉਹਨਾਂ ਨੇ ਦੋ ਟੋਕੇ ਗੱਲ ਕਹਿਤੀ ਆ ਵੀ ਜਿਹਦੇ 'ਚ ਜ਼ਰੂਰਤ ਹੋਈ ਉਹ 4 ਸੀਟਾਂ ਦੇ ਉੱਤੇ ਵੀ ਜਿੱਤ ਲੂਗਾ, 4 ਟਿਕਟਾਂ ਵੀ ਲੈ ਸਕਦਾ, 4 ਜਿੱਤ ਵੀ ਸਕਦਾ, ਜ਼ਰੂਰਤ ਦੀ ਗੱਲ ਆ ਇਹ। ਮਤਲਬ ਕਹਿਣ ਦਾ ਇਹ ਜੀ ਕਿ ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ ਕਾਂਗਰਸੀ ਆਪਦਾ ਜਲਵਾ ਇੱਕ ਵਾਰੀ ਫਿਰ ਪੇਸ਼ ਕਰ ਰਹੇ ਆ, ਜਿਵੇਂ ਕਿ ਭੁਪੇਸ਼ ਬਘੇਲ ਦੇ ਸਾਹਮਣੇ ਜਲਵੇ ਪੇਸ਼ ਕੀਤੇ ਗਏ ਸੀ ਪਿਛਲੇ 9-10 ਦਿਨਾਂ ਦੇ ਵਿੱਚ। ਕੁੱਲ ਮਿਲਾ ਕੇ ਗੱਲ ਇਹ ਜੀ ਕਿ ਕਾਂਗਰਸ ਉੱਥੇ ਹੀ ਘੈਂਸ ਘੈਂਸ ਵਾਲੀ ਸਥਿਤੀ ਵਿੱਚ ਹੈ। ਕਾਂਗਰਸ ਦੀ ਰਾਜਾ ਵੜਿੰਗ ਬਨਾਮ ਚਰਨਜੀ ਚੰਨੀ ਜੰਗ ਤਾਂ ਉਵੇਂ ਨਹੀਂ ਦਿਸਦੀ ਨੰਗੇ ਚਿੱਟੇ ਤੌਰ 'ਤੇ। ਆ ਈਸਲੂ ਪਿੰਡ ਦੇ ਵਿੱਚ ਰੈਲੀ ਕੀਤੀ ਕਾਂਗਰਸ ਨੇ, ਉੱਥੇ ਰੰਧਾਵਾ ਸਾਹਿਬ ਅਤੇ ਚੰਨੀ ਸਾਹਿਬ ਸੀ, ਉੱਥੇ ਵੜਿੰਗ ਹੋਰੀ ਗੈਰ ਹਾਜ਼ਰ ਸੀ। ਜਿੰਨੀ ਦੇਰ ਤੱਕ ਕਾਂਗਰਸੀ ਇੱਕ ਨਹੀਂ ਹੁੰਦੇ, ਉਨੀ ਦੇਰ ਤੱਕ ਵੋਟਰ ਕਿਵੇਂ ਇੱਕ ਆਉਣਗੇ? ਸਵਾਲ ਇਹ ਆ। ਵੋਟਰਾਂ ਦੀ ਮੰਗ ਇਹ ਨਹੀਂ ਵੀ ਭਾਈ ਫਲਾਣੇ ਨੂੰ ਮੂਹਰੇ ਕੀਤਾ ਜਾਵੇ, ਫਲਾਣੇ ਨੂੰ ਮੂਹਰੇ ਕੀਤਾ ਜਾਵੇ। ਵੋਟਰ ਇਹ ਗੱਲ ਕਹਿੰਦੇ ਜੀ ਕਿ ਕਾਂਗਰਸ ਕੀ ਹੈ, ਕਾਂਗਰਸ ਦੀ ਸਥਿਤੀ ਕੀ ਹੈ ਅਤੇ ਕੀ ਕਾਂਗਰਸ ਦੀ ਸਥਿਤੀ ਭਲੀ ਹੋਊਗੀ, ਇਹ ਵਕਤ ਨੇ ਬਿਆਨ ਕਰਨਾ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਕਾਂਗਰਸ ਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ। ਰਾਜਾ ਬੜਿੰਗ ਨੇ ਹੁਣ ਇੱਕ ਹੋਰ ਬਿਆਨ ਦਿੱਤਾ ਜਿਹਦੇ ਵਿੱਚ ਇਹ ਗੱਲ ਕਹੀ ਆ ਕਿ 2024 ਦੇ ਵਿੱਚ ਜੇ ਟਿਕਟਾਂ ਦੀ ਵੰਡ ਸਹੀ ਹੁੰਦੀ ਤਾਂ ਕਾਂਗਰਸ ਪੰਜਾਬ ਦੇ ਵਿੱਚ ਹੋਰ ਸੀਟਾਂ ਜਿੱਤ ਲੈਂਦੀ। ਲੋਕ ਸਭਾ ਚੋਣਾਂ 2024 ਦੇ ਵਿੱਚ ਕਾਂਗਰਸ ਨੇ 13 ਦੇ ਵਿੱਚੋਂ 7 ਸੀਟਾਂ ਜਿੱਤੀਆਂ ਸੀ, ਜਦਕਿ 2019 ਦੇ ਵਿੱਚ 8 ਸੀਟਾਂ ਜਿੱਤੀਆਂ। ਰਾਜਾ ਬੜਿੰਗ ਦੇ ਬਿਆਨ ਨੇ ਕਾਂਗਰਸ ਹਾਈਕਮਾਨ ਦੇ ਫੈਸਲੇ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਨੇ। ਉੱਧਰ ਬਠਿੰਡਾ ਤੋਂ ਚੋਣ ਹਾਰਨ ਵਾਲੇ ਕਾਂਗਰਸੀ ਨੇਤਾ ਜੀਤ ਮਹਿੰਦਰ ਸਿੰਘ ਨੇ ਰਾਜਾ ਬੜਿੰਗ ਦੇ ਬਿਆਨ ਦੇ ਉੱਤੇ ਇਤਰਾਜ਼ ਪ੍ਰਗਟਾਇਆ। ਇਸ ਤੋਂ ਪਹਿਲਾਂ ਰਾਜਾ ਬੜਿੰਗ ਨੇ ਹਰ ਬੂਥ ਕਾਂਗਰਸ ਮਜ਼ਬੂਤ ਪ੍ਰੋਗਰਾਮ ਦੇ ਵਿੱਚ ਕਿਹਾ ਕਿ 2022 ਦੇ ਵਿੱਚ ਪਬਲਿਕ ਨੇ ਪੁਰਾਣੇ ਘਿਸੇ ਪਿੱਟੇ ਲੋਕਾਂ ਨੂੰ ਨਕਾਰ ਦਿੱਤਾ ਅਤੇ ਹੁਣ ਨਵੇਂ ਲੋਕਾਂ ਨੂੰ ਮੌਕਾ ਮਿਲੇਗਾ ਕਿਉਂਕਿ ਨਵੇਂ ਲੋਕ ਹੀ ਜਿੱਤੇ ਨੇ। ਉਦੋਂ ਵੀ ਉਹਨਾਂ ਨੇ ਲਗਾਤਾਰ ਚੋਣ ਲੜਨ ਵਾਲੇ ਨੇਤਾਵਾਂ ਨੂੰ ਟਿਕਟਾਂ ਦਿੱਤੇ ਜਾਣ ਦੇ ਉੱਤੇ ਸਵਾਲ ਖੜ੍ਹੇ ਕੀਤੇ ਸਨ। ਇਸ ਤੋਂ ਪਹਿਲਾਂ ਬੜਿੰਗ ਨੇ ਸਖ਼ਤ ਰੁੱਖ ਅਪਣਾਉਂਦੇ ਹੋਏ ਇੱਕ ਪਰਿਵਾਰ ਇੱਕ ਟਿਕਟ ਦੇ ਨਿਯਮ ਦਾ ਸਮਰਥਨ ਕੀਤਾ ਅਤੇ ਦਲ ਬਦਲੂਆਂ ਨੂੰ ਟਿਕਟ ਨਾ ਦੇਣ ਦੀ ਗੱਲ ਕਹੀ ਸੀ। ਹਾਲਾਂਕਿ ਉਹਨਾਂ ਦੇ ਇਸ ਬਿਆਨ ਦੇ ਉੱਤੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਪਲਟਵਾਰ ਕੀਤਾ ਸੀ। ਰਾਜਾ ਬੜਿੰਗ ਨੇ ਇਹ ਬਿਆਨ ਦੇ ਕੇ ਇੱਕ ਵਾਰ ਫਿਰ ਵਿਵਾਦ ਨੂੰ ਜਨਮ ਦਿੱਤਾ। ਬੜਿੰਗ ਦੇ ਬਿਆਨ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਸੀ ਅਤੇ ਚੁਣੌਤੀ ਦਿੱਤੀ ਸੀ ਕਿ ਇੱਕ ਨਹੀਂ 4-4 ਟਿਕਟਾਂ ਵੀ ਲਵਾਂਗੇ ਅਤੇ ਚੋਣ ਜਿੱਤ ਕੇ ਵੀ ਦਿਖਾਵਾਂਗੇ। ਰੰਧਾਵਾ ਦੇ ਇਸ ਬਿਆਨ ਨੇ ਸਾਫ਼ ਕਰ ਦਿੱਤਾ ਕਿ ਪਾਰਟੀ ਦੇ ਅੰਦਰ ਸੀਨੀਅਰ ਨੇਤਾ ਬੜਿੰਗ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਨ ਦੇ ਮੂਡ ਦੇ ਵਿੱਚ ਨਹੀਂ ਆ। ਦਲ ਬਦਲੂਆਂ ਨੂੰ ਉਹ ਕਦੇ ਟਿਕਟ ਨਹੀਂ ਦੇਣੀ ਅਤੇ ਜਿਹੜੇ ਬਜ਼ੁਰਗ ਹੋ ਗਏ, ਜਿਹੜੇ ਵਾਰ ਵਾਰ ਹਾਰਦੇ ਆ, ਉਹਨਾਂ ਨੂੰ ਟਿਕਟ ਨਹੀਂ ਦੇਣੀ। ਪਰ ਕੀ ਹਾਈਕਮਾਂਡ ਰਾਜਾ ਬੜਿੰਗ ਦੀਆਂ ਇਹਨਾਂ ਗੱਲਾਂ ਨੂੰ ਸਵੀਕਾਰ ਕਰੇਗੀ, ਇਹ ਆਉਣ ਵਾਲਾ ਵਕਤ ਬਿਆਨ ਕਰੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦਾ ਦੋਸਤੋ ਪਹਿਲੀ ਗੱਲ ਤਾਂ ਕਹਾਂਗੇ, ਕੁਛ ਕੁ ਤਾਂ ਪੰਜਾਬ ਦੇ ਰਾਜਨੀਤਿਕ ਲੋਕਾਂ ਦਾ ਆਪਸ ਦੇ ਵਿੱਚ ਸਿਰ ਨਹੀਂ ਜੁੜਦਾ ਅਤੇ ਕੁਛ ਕੁ ਪੰਜਾਬ ਦੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਸਵਾਦ ਲੈਣ ਦਾ ਬਹੁਤ ਚਸਕਾ। ਇੱਥੇ ਕਿਸੇ ਨੂੰ ਫਿਕਰ ਇਹ ਹੈ ਜੀ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦੀ ਬਾਂਹ ਦੇ ਉੱਤੇ ਜਿਹੜੇ ਟਾਂਕੇ ਲੱਗੇ ਆ ਇਹ ਅਸਲੀ ਆ ਕਿ ਨਕਲੀ ਆ। ਕਿਸੇ ਨੂੰ ਇਉਂ ਲੱਗਦਾ ਜੀ ਕਿ ਜੋ ਸਿਮਰਨਜੀਤ ਸਿੰਘ ਮਾਨ ਨੇ ਉਹ ਜਿਹੜਾ ਭੇਸ ਬਦਲ ਕੇ ਗਏ ਸੀ ਇਹ ਸਾਰਾ ਕੁਝ ਸਹੀ ਆ ਕਿ ਗਲਤ ਆ। ਕੋਈ ਮੰਡ ਦੇ ਬਾਰੇ ਚਸਕੇ ਲਈ ਜਾਂਦਾ, ਉਹ ਕਿਸੇ ਬਾਰੇ ਲਈ ਜਾਂਦਾ, ਪਰ ਮੇਰੀ ਬੇਨਤੀ ਪੰਜਾਬੀਆਂ ਨੂੰ ਇਹ ਆ ਵੀ ਤੁਸੀਂ ਵੀ ਆਪਦੀ ਸੁਰਤੀ ਇਕਾਗਰ ਰੱਖੋ ਅਤੇ ਸਾਰੇ ਰਾਜਨੀਤਿਕ ਲੋਕ ਪੰਜਾਬ ਦੇ ਮਸਲਿਆਂ ਬਾਰੇ ਸੋਚਣ। ਰਾਜਾ ਵੜਿੰਗ ਨੇ ਟਿਕਟਾਂ ਨਹੀਂ ਵੰਡਣੀਆਂ, ਉਹ ਰਾਏ ਮਸ਼ਵਰਾ ਪੇਸ਼ ਕਰ ਸਕਦੇ ਪੰਜਾਬ ਦੇ ਆਗੂ ਹੋਣ ਦੇ ਨਾਤੇ, ਤੈਅ ਹਾਈਕਮਾਨ ਨੇ ਕਰਨੀਆਂ। ਉਹਨਾਂ ਨੇ ਆਪਦਾ ਸਰਵੇ ਕਰਨਾ, ਪਤਾ ਨਹੀਂ ਕਿਹੋ ਜਿਹਾ ਕਰਨਾ, ਕਿਹਨੂੰ ਟਿਕਟ ਦੇਣੀ ਹੈ ਕਿਹਨੂੰ ਨਹੀਂ ਦੇਣੀ। ਪਰ ਕਾਂਗਰਸ ਦਾ ਇੱਕ ਦੂਜੇ ਦੇ ਪ੍ਰਤੀ ਬਿਆਨਬਾਜ਼ੀ ਵਾਲੇ ਰੌਂ ਦੇ ਵਿੱਚ ਆਉਣਾ ਇਹ ਦੱਸਣ ਦੇ ਲਈ ਕਾਫੀ ਹੈ ਜੀ ਕਿ ਸਾਰਾ ਕੁਝ ਠੀਕ ਨਹੀਂ ਵੀ ਸੀ, ਹੈ ਵੀ ਨਹੀਂ। ਆਉਂਦੇ ਸਮੇਂ ਦੇ ਵਿੱਚ ਕਾਂਗਰਸੀ ਸਿਰ ਜੋੜ ਕੇ ਕਿਵੇਂ ਚੱਲਣਗੇ ਇੱਕ ਬਹੁਤ ਵੱਡਾ ਵਿਸ਼ਾ, ਅਤੇ ਜੇ ਕਾਂਗਰਸੀ ਨਾ ਸਿਰ ਜੋੜ ਕੇ ਚੱਲੇ ਤਾਂ ਫਿਰ ਕਾਂਗਰਸ ਨੂੰ ਬਾਹਲੀ ਮਿਹਨਤ ਕਰਨੀ ਲੋੜ ਨਹੀਂ। ਜੇ ਦੋ ਕੁ ਮਹੀਨੇ ਹਾਲੇ ਇਵੇਂ ਹੀ ਰਹੇ ਤਾਂ ਫਿਰ ਤੀਜੇ ਮਹੀਨਿਆਂ ਨੂੰ ਮਿਹਨਤ ਕਰਨ ਦੀ ਲੋੜ ਨਹੀਂ, ਫਿਰ ਲੰਮੀਆਂ ਤਾਣ ਕੇ ਸੌਂ ਜਾਣ ਅਤੇ ਆਪਦਾ ਨੀਂਦਾਂ ਪੂਰੀਆਂ ਕਰਨ, ਅਤੇ ਫਿਰ ਕੋਈ ਬਾਹਲੀ ਲੋੜ ਲੋਕਾਂ ਦੇ ਵਿੱਚ ਜਾਣ ਦੀ ਹੈ ਵੀ ਨਹੀਂ। ਲੋਕ ਤਮਾਸ਼ਬੀਨ ਮੰਨੀ ਜਾਂਦੇ ਆ ਕਾਂਗਰਸੀਆਂ ਦੇ ਇੱਕ ਹਿੱਸੇ ਨੂੰ ਵੀ ਇਹ ਤਮਾਸ਼ਾ ਕਰਦੇ, ਕਦੇ ਉਹਦੇ ਖਿਲਾਫ਼ ਹੋ ਗਏ, ਕਦੇ ਇੱਕ ਦੂਜੇ ਦੇ ਖਿਲਾਫ਼ ਹੋ ਗਏ, ਕਦੇ ਐਂ ਹੋ ਗਿਆ। ਥੋੜ੍ਹਾ ਜਿਹਾ ਉੱਤੇ ਉੱਠਣਾ ਪਊਗਾ ਇਹਨਾਂ ਗੱਲਾਂ ਤੋਂ, ਫਿਰ ਗੱਲ ਬਣਨੀ ਆ। ਆਪਾਂ ਗੱਲ ਸੁਖਬੀਰ ਸਿੰਘ ਬਾਦਲ ਦੀ ਕੀਤੀ ਸੀ, ਸੁਖਬੀਰ ਸਿੰਘ ਬਾਦਲ ਦੀ ਸਿਹਤ ਠੀਕ ਆ, ਮੈਦਾਨਤਾ ਹਸਪਤਾਲ 'ਚੋਂ ਛੁੱਟੀ ਮਿਲ ਗਈ, ਬਹੁਤ ਵਧੀਆ ਗੱਲ ਆ। ਪਰ ਚਟਕਾਰਾ ਲੈਣ ਵਾਲੇ ਉੱਥੇ ਵੀ ਲਈ ਜਾਂਦੇ ਆ ਕਿ ਜੀ 150 ਟਾਂਕਾ ਲੱਗਾ ਹੀ ਨਹੀਂ ਹੋਣਾ। ਹੁਣ ਇਹਦਾ ਮਤਲਬ ਇਹ ਜੀ ਕਿ ਪਹਿਲਾਂ ਡਾਕਟਰ ਵੀਡੀਓ ਬਣਾ ਕੇ ਉਹਨਾਂ ਨੂੰ ਦਿਖਾਉਣ ਵੀ ਆ ਦੇਖੋ ਜੀ ਟਾਂਕੇ ਲਾਉਣ ਲੱਗੇ ਆ। ਕਿਸੇ ਨੂੰ ਫਿਕਰ ਇਸ ਗੱਲ ਦਾ ਵੀ ਬਾਂਹ ਤੋਂ ਵਾਲ ਕਿਵੇਂ ਲਾਏ ਆ, ਪਹਿਲਾਂ ਸ਼ੇਵ ਕਰਕੇ ਵਾਲ ਲਾ ਕੇ ਇਹਨਾਂ ਨੇ ਟਾਂਕੇ ਲਵਾਏ, ਤਾਂ ਦੇਖੋ ਜੀ ਬਹੁਤ ਵੱਡਾ ਨੁਕਸਾਨ ਕਰਤਾ ਕੌਮ ਦਾ ਇਹਨਾਂ ਨੇ। ਪਤਾ ਨਹੀਂ ਲੋਕਾਂ ਦੀ ਮਤ ਨੂੰ ਕੀ ਹੋ ਗਿਆ, ਕਦੇ ਉਹਦੀ ਲੱਤ ਫੜ ਲਈ, ਕਦੇ ਉਹਦੀ ਲੱਤ ਫੜ ਲਈ, ਕਿਸੇ ਦੇ ਇੱਕ ਵੀ ਟਾਂਕਾ ਨਾ ਲੱਗੇ। ਗੁਰੂ ਘਰ ਦੇ ਵਿੱਚ ਇੱਕ ਦੂਜੇ ਦੇ ਉੱਤੇ ਹਮਲਾ ਕਰਨ ਵਾਲੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਅਤੇ ਕਿਸੇ ਦੇ ਵੀ ਉੱਤੇ ਜੇਕਰ ਕੁਝ ਵੀ ਹੋਵੇ ਤਾਂ ਉਹਦਾ ਆਪਾਂ ਮਜ਼ਾਕ ਉਡਾਈਏ, ਇਹ ਵੀ ਸ਼ਰਮ ਵਾਲੀ ਗੱਲ ਆ। ਤੁਹਾਡੇ ਉੱਤੇ ਵੀ ਕੁਝ ਨਾ ਹੋਵੇ, ਸੁਖਬੀਰ 'ਤੇ ਵੀ ਕੁਛ ਨਾ ਹੋਵੇ, ਰਾਜਾ ਵੜਿੰਗ 'ਤੇ ਵੀ ਕੁਛ ਨਾ ਹੋਵੇ, ਭਗਵੰਤ ਮਾਨ 'ਤੇ ਵੀ ਕੁਛ ਨਾ ਹੋਵੇ, ਚਾਹੀਦਾ ਤਾਂ ਇਹ ਆ ਵੀ ਇਹੋ ਜਿਹੀ ਸੋਚ ਰੱਖੀਏ। ਪਰ ਫਿਰ ਜੇਕਰ ਆਪਾਂ ਇਹੋ ਜਿਹੀ ਸੋਚ ਰੱਖਾਂਗੇ ਤਾਂ ਆਪਾਂ ਨੂੰ ਫਿਰ ਸ਼ੇਅਰ ਨਹੀਂ ਮਿਲਣੇ, ਫਿਰ ਆਪਾਂ ਨੂੰ ਫੇਸਬੁੱਕ 'ਤੇ ਵਿਊ ਨਹੀਂ ਮਿਲਣੇ, ਫਿਰ ਕਮੈਂਟ ਨਹੀਂ ਆਉਣੇਗੇ। ਇਸ ਕਰਕੇ ਕੋਈ ਨਾ ਕੋਈ ਚੱਕਵੀਂ ਗੱਲ ਕਰਨੀ ਪੰਜਾਬੀਆਂ ਲਈ ਜ਼ਰੂਰੀ ਹੋ ਗਈ ਆ, ਅਤੇ ਜਿਹੜੇ ਪੰਜਾਬੀ ਇਸ ਗੱਲ ਦੇ ਵਿੱਚ ਲੱਗੇ ਆ ਉਹਨਾਂ ਦਾ ਭਾਈ ਆਪਣੇ ਹੀ ਸੰਸਾਰ ਆ, ਸਿਆਣੇ ਬੰਦੇ ਵੀ ਹੈਗੇ ਆ। ਪਰ ਮੈਨੂੰ ਲੱਗਦਾ ਨਿੱਜੀ ਤੌਰ ਦੇ ਉੱਤੇ ਵੀ ਗੁਰੂ ਘਰ ਦੇ ਵਿੱਚ ਸਭ ਦਾ ਸਨਮਾਨ ਹੋਣਾ ਚਾਹੀਦਾ, ਨਾਲੇ ਇਹ ਥਾਵਾਂ ਜੋੜਨ ਵਾਲੀਆਂ ਤੋੜਨ ਵਾਲੀਆਂ ਨਹੀਂ ਆ। ਗੁਰੂ ਘਰ ਦੇ ਵਿੱਚ ਕੌਣ ਕਹਿੰਦਾ ਵੀ ਭਾਈ ਇੱਧਰਲਾ ਸਿੱਖ ਦੂਜੇ ਸਿੱਖ 'ਤੇ ਹਮਲਾ ਕਰੇ, ਥੋੜ੍ਹਾ ਜਿਹਾ ਬੌਧਿਕ ਪੱਧਰ ਉੱਚਾ ਕਰਨਾ ਚਾਹੀਦਾ। ਲੰਘੇ ਕੱਲ੍ਹ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਇੱਕ ਬਿਆਨ ਤੋਂ ਬਾਅਦ ਜਾਂ ਕਹਿ ਦਈਏ ਸੰਗਤ ਨੂੰ ਸੰਬੋਧਨ ਤੋਂ ਬਾਅਦ ਚਰਚਾ ਚੱਲੀ ਆ। ਉਹਨਾਂ ਨੇ ਗੱਲ ਕਹੀ ਆ ਕਿ ਸਿੱਖਾਂ ਦੀ ਗਿਣਤੀ ਘਟੀ ਜਾਂਦੀ ਹੈ, ਇੱਕ ਤਾਂ 30 ਸਾਲ ਦਿਆਂ ਦੇ ਸਾਰਿਆਂ ਦੇ ਵਿਆਹ ਕਰੋ, ਦੂਜਾ ਭਾਨੀ ਨਾ ਮਾਰਿਆ ਕਰੋ, ਤੀਜਾ ਅਸੀਂ 3-3 ਨਿਆਣੇ ਘੱਟੋ ਘੱਟ ਪੈਦਾ ਕਰੀਏ, ਸਿੱਖਾਂ ਦੀ ਗਿਣਤੀ ਬਹੁਤ ਘਟੀ ਜਾਂਦੀ ਹੈ ਅਤੇ ਇਸ ਗਿਣਤੀ ਨੂੰ ਅਸੀਂ ਵਧਾਈਏ। ਸਾਡੇ ਉੱਤੇ ਹੀ ਹਮਦੋ ਹਮਾਰੇ ਦੋ ਵਾਲੀ ਗੱਲ ਲਾਗੂ ਹੋ ਗਈ ਆ। ਮੈਂ ਤਾਂ ਹੁਣੇ ਵੀ ਦੇਖਿਆ ਵੀ ਕਈ ਲੋਕਾਂ ਦੇ ਨਿਆਣਾ ਹੀ ਇੱਕ ਆ, ਇੱਕ ਤਾਂ ਸਿਹਤਾਂ ਉਹੋ ਜਿਹੀਆਂ ਹੋ ਗਈਆਂ, ਦੂਜਾ ਹਾਲਾਤ ਉਹੋ ਜਿਹੇ ਹੋ ਗਏ, ਮਹਿੰਗਾਈ ਇੰਨੀ ਹੋ ਗਈ ਆ। ਬੰਦਾ ਇਹ ਸੋਚਦਾ ਵੀ ਯਾਰ ਜੇ ਕਾਬਲ ਬਣਨਾ ਹੋਇਆ ਤਾਂ ਇਹ ਇੱਕੋ ਨਹੀਂ ਬਣ ਜਾਣਾ, ਅਤੇ ਜੇ ਨਾ ਬਣਨਾ ਹੋਇਆ ਤਾਂ ਤਿੰਨਾਂ ਨੇ ਵੀ ਨਹੀਂ ਬਣਨਾ। ਲੋਕਾਂ ਦੀ ਸੋਚ ਇਹ ਆ ਵੱਡੀ ਗਿਣਤੀ ਦੇ ਵਿੱਚ। ਹੁਣ ਇਸ ਹਾਲਾਤ ਦੇ ਵਿੱਚ ਸਿੱਖਾਂ ਦੀ ਗਿਣਤੀ ਤਾਂ ਸੱਚੀ ਮੁੱਚੀ ਘਟੀ ਜਾਂਦੀ ਆ, ਇਹਦੇ ਵਿੱਚ ਕੋਈ ਦੋ ਰਾਇ ਨਹੀਂ। ਜਥੇਦਾਰ ਸਾਹਿਬ ਦੇ ਜਜ਼ਬਾਤ ਨੂੰ ਸਮਝ ਸਕਦੇ ਉਹਨਾਂ ਨੇ ਕਿਉਂ ਕਿਹਾ। ਕਿਸੇ ਵੇਲੇ ਗਿਆਨੀ ਗੁਰਬਚਨ ਸਿੰਘ ਹੋਰੀ ਵੀ ਕਹਿੰਦੇ ਹੁੰਦੇ ਸੀ ਵੀ ਬੱਚੇ 4-4 ਪੈਦਾ ਕਰਨੇ ਚਾਹੀਦੇ ਸਿੱਖਾਂ ਨੂੰ। ਇੱਥੇ ਹਿੰਦੂ ਭਾਈਚਾਰੇ ਦੇ ਵੀ ਕੁਝ ਨੇਤਾ ਇਹ ਗੱਲ ਕਹਿੰਦੇ ਹੁੰਦੇ, ਆਗੂ ਇਹ ਗੱਲ ਕਹਿੰਦੇ ਹੁੰਦੇ, ਹਮਕੋ ਬੱਚੇ 4-4 ਚਾਹੀਏ, ਹਿੰਦੂ ਆਪਣੀ ਰਕਸ਼ਾ ਆਪ ਕਰੇਂਗੇ, ਉਹ ਆਪਣੇ ਪ੍ਰਸੰਗ ਦੇ ਵਿੱਚ ਕਹਿੰਦੇ ਹੁੰਦੇ ਆ। ਸਿੱਖ ਭਾਈਚਾਰੇ ਦੇ ਆਗੂ ਆ ਜਿਹੜੇ ਉਹ 3-3 ਬੱਚਿਆਂ ਦੀ ਹਾਮੀ ਤਾਂ ਭਰਦੇ, ਵਕਾਲਤ ਤਾਂ ਕਰਦੇ ਕਰਦੇ ਆ। ਹੁਣ ਮੇਰੇ ਮਨ ਦੇ ਵਿੱਚ ਇੱਕ ਸਵਾਲ ਜਥੇਦਾਰ ਸਾਹਿਬ ਦੇ ਬਿਆਨ ਤੋਂ ਬਾਅਦ ਆ ਰਿਹਾ ਵੀ ਜੇ ਇੱਥੇ ਕਿਸੇ ਦੇ 4 ਬੱਚੇ ਵੀ ਹੁਣ ਆਪਾਂ ਕਿਹੜਾ 4 ਇੱਥੇ ਰੱਖਣੇ, 2 ਤਾਂ ਕੈਨੇਡਾ ਭੇਜ ਦੇਣੇ ਆ, ਇੱਕ ਨੂੰ ਡੌਂਕੀ ਲਵਾ ਕੇ ਅਮਰੀਕਾ ਵੱਲ ਤੋਰਨਾ, ਅਤੇ ਇੱਕ ਅਸੀਂ ਕਿਤੇ ਹੋਰ ਯੂਰਪ ਦੇਸ਼ ਦੇ ਵਿੱਚ ਜਾਂ ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਵੱਲ ਚੜ੍ਹਨ ਦੀ ਕੋਸ਼ਿਸ਼ ਕਰਨੀ ਆ। ਜੇ 4 ਹੁਣ ਤਾਂ 4 ਦੇ ਵਿੱਚੋਂ ਤਾਂ 1 ਹੀ ਹੋਊਗਾ ਇੱਥੇ, ਜਿਨ੍ਹਾਂ ਦੇ 2-2 ਆ ਹੁਣ ਉਹ ਕਿਹੜਾ 2-2 ਇੱਥੇ ਹੀ ਆ, ਜਿਨ੍ਹਾਂ ਦੇ 1 ਆ ਉਹ ਬਹੁਤਿਆਂ ਦਾ 1 ਵੀ ਇੱਥੇ ਨਹੀਂ। ਗੱਲ ਜਥੇਦਾਰ ਸਾਹਿਬ ਅਸਲ ਦੇ ਵਿੱਚ ਸੁਰੱਖਿਆ ਦੀ ਆ, ਇੱਥੇ ਨਿਆਣੇ 4 ਵੀ ਪੈਦਾ ਹੋ ਸਕਦੇ ਆ, 3 ਵੀ ਹੋ ਸਕਦੇ ਆ, ਅਤੇ ਸਾਡੀਆਂ ਮਾਵਾਂ 5-5, 7-7, 10-10 ਨਿਆਣੇ ਵੀ ਹੁੰਦੇ ਸੀ ਦਾਦੀਆਂ ਦੇ, ਨਾਨੀਆਂ ਦੇ। ਪਰ ਉਦੋਂ ਪੰਜਾਬ ਦੇ ਹਾਲਾਤ ਅਤੇ ਅੱਜ ਦੇ ਪੰਜਾਬ ਦੇ ਹਾਲਾਤ 'ਚ ਅੰਤਰ ਬਹੁਤ ਆ। ਗੱਲ ਇਕੱਲੀ ਸਿਰਾਂ ਦੀ ਗਿਣਤੀ ਦੀ ਨਹੀਂ ਆ, ਗੱਲ ਜੀਵਨ ਦੀ ਆ, ਗੱਲ ਮੁਸ਼ਕਲਾਂ ਦੀ ਆ, ਗੱਲ ਪ੍ਰੈਕਟੀਕਲ ਹੋਣ ਦੀ ਆ, ਗੱਲ ਇਹ ਜੀ ਕਿ ਅਸੀਂ ਜ਼ਿੰਦਗੀ 'ਚ ਕਾਮਯਾਬ ਕਿਵੇਂ ਹੋਣਾ ਅਤੇ ਸਰਕਾਰਾਂ ਕਿੰਨਾ ਕਾਮਯਾਬ ਕਰਦੀਆਂ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਪਿੱਛੇ ਜਾਏ ਮੈਂ ਇੱਕ ਵੀਡੀਓ ਵੀ ਬਣਾਈ ਸੀ। ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਅਤੇ ਮੈਂ ਪੈਂਚਰ ਲਵਾਉਣ ਵਾਸਤੇ ਇੱਕ ਬੰਦੇ ਕੋਲ ਗਿਆ। ਉਹ ਫੁੱਟਪਾਥ ਦੇ ਉੱਤੇ ਪੱਲੀ ਵਿਛਾ ਕੇ, ਬੋਰੀ ਵਿਛਾ ਕੇ ਪੈਂਚਰ ਲਾਉਂਦਾ। ਉਹਨੇ ਕਿਹਾ ਜੀ ਟਿਊਬ ਖਰਾਬ ਆ ਤੇਰੇ ਮੋਟਰਸਾਈਕਲ ਦੀ, ਮੈਂ ਆਖਿਆ ਟਿਊਬ ਬਦਲ ਲੈਂਦੇ ਹਾਂ। 30-35 ਮਿੰਟ ਉਹਦੇ ਨਾਲ ਗੱਲਾਂ ਬਾਤਾਂ ਮੇਰੀਆਂ ਚੱਲੀਆਂ। ਉਹ ਕਹਿੰਦਾ ਜੀ ਮੈਂ 1995 ਦੇ ਵਿੱਚ ਇੱਥੇ ਆਇਆ ਸੀ, ਉਦੋਂ ਅਤੇ ਅੱਜ ਦੇ ਪੰਜਾਬ ਦੇ ਵਿੱਚ ਮੇਰੀ ਅੱਖ ਮੁਤਾਬਕ ਬਹੁਤ ਅੰਤਰ ਆ। ਇਹ ਪ੍ਰਵਾਸੀ ਮਜ਼ਦੂਰ ਕਹਿ ਰਿਹਾ, ਯੂਪੀ ਵੱਲ ਦਾ ਸੀ, ਆਜ਼ਮਗੜ੍ਹ ਵੱਲ ਦਾ। ਮੈਂ ਉਹਨੂੰ ਪੁੱਛਿਆ ਤੇਰੇ ਬੱਚੇ ਕਿੰਨੇ? ਕਹਿੰਦਾ ਹਮਾਰੇ 2 ਬੱਚੇ ਹੈ।
6: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131, 204-230-4131, ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: This is 92.7 FM CKJS. This summer, look for the CKJS Street Team at events all across Winnipeg, from concerts to festivals and everything in between. We'll bring the party wherever we go. When you see us, stop by for prizes, giveaways, and your chance to win a $200 Red River Co-op gas card. The CKJS Street Team, sponsored by Vicker Automotive Group, Red River Co-op, and JD Sports in Polo Park and St. Vital Center. And presented by 92.7 FM CKJS.
3: ladki to pehle hi wahan hai aur ab maine bete ko bhi bhej diya. main kaha bete nu kinni umar ch bheja kana jadon itthe plus 2 kar li main taan bheja hun oh ajmagada. main kaha ji itthe kyon nahi rakhya tusi, itthe tu phir kalla reh reha. kehna yahan ka mahol bahut kharab hai, yahan to koi bhi goli maar jata hai, yahan nasha hai. ਮੇਰੇ ਬੇਟੇ ਕੋਈ ਵਿਗਾੜ ਦੇਗਾ ਤੇ ਮੈਂ ਕਿਹਾ ਯੂਪੀ 'ਚ ਨਹੀਂ ਵਿਗਾੜ ਦੇ? ਕਹਿੰਦੇ ਯੂਪੀ ਮੈਂ ਕਮ ਹੈ. ਮੈਨੂੰ ਨਹੀਂ ਪਤਾ ਵੀ ਭਾਈ ਯੂਪੀ ਦੇ ਵਿੱਚ ਘੱਟ ਆ ਜਾਂ ਨਹੀਂ, ਮੇਰਾ ਉੱਥੇ ਆਉਣ ਜਾਣ ਦਾ ਹੀ ਆ. ਪਰ ਇੱਕ ਪ੍ਰਵਾਸੀ ਮਜ਼ਦੂਰ ਅੱਜ ਪੰਜਾਬ ਦੇ ਬਾਰੇ ਇਹ ਰਾਏ ਰੱਖ ਰਿਹਾ ਅਤੇ ਇਸ ਹਾਲਾਤ ਦੇ ਵਿੱਚ ਜੇ 3 ਬੱਚੇ ਪੈਦਾ ਹੋਏ ਤਾਂ 3 ਬਾਹਰ ਜਾਣਗੇ, 2 ਹੋਏ ਤਾਂ 2 ਬਾਹਰ ਜਾਣਗੇ. ਤਾਂ ਕੈਨੇਡਾ ਨੇ ਰਾਹ ਡੱਕੇ ਹੋਏ ਨੇ ਤਾਂ ਜਿਹੜੇ ਇੱਥੇ ਉਹ ਵੀ ਚਲੇ ਜਾਣੇ ਸੀ, ਉਹਦੇ ਵਿੱਚੋਂ ਪਤਾ ਨਹੀਂ ਕਿੰਨੇ ਫੀਸਦੀ ਚਲੇ ਜਾਣੇ ਸੀ. ਇਹ ਗੱਲ ਸੱਚੀ ਆ ਕਿ ਸਿੱਖਾਂ ਦੀ ਆਬਾਦੀ ਬਹੁਤ ਘਟੀ ਆ. ਇਹ ਵੀ ਗੱਲ ਸੱਚੀ ਆ ਵੀ ਭਾਈ ਆਬਾਦੀ ਇੰਨੀ ਨਹੀਂ ਘਟਣੀ ਚਾਹੀਦੀ, ਪਰ ਇਹ ਘਟੀ ਕਿਉਂ ਆ? ਜਿੰਨਾ ਇਕੱਠ ਅੱਜ ਮੈਰਿਜ ਪੈਲਸਾਂ ਦੇ ਵਿੱਚ ਆ, ਉਨਾ ਹੀ ਇਕੱਠ ਕਚਹਿਰੀਆਂ ਦੇ ਵਿੱਚ ਆ, ਅਤੇ ਉਦੋਂ ਵੱਧ ਇਕੱਠ IVF ਸੈਂਟਰਾਂ ਦੇ ਵਿੱਚ ਆ. ਖਾ ਖਾ ਕੇ ਟੀਕੇ ਵਾਲੀਆਂ ਸਬਜ਼ੀਆਂ ਅਤੇ ਪੀ ਪੀ ਕੇ ਅਸੀਂ ਯੂਰੀਆ ਵਾਲਾ ਦੁੱਧ, ਅਤੇ ਅਸੀਂ ਖਾ ਖਾ ਕੇ ਨਕਲੀ ਫਲ ਅਤੇ ਜੋ ਗੰਦ ਪਿੱਲ ਸਾਨੂੰ ਮਿਲਦਾ, ਉਹਦੇ ਤੋਂ ਬਾਅਦ ਅਸੀਂ ਬੱਚਾ ਪੈਦਾ ਕਰਨ ਦੇ ਸਮਰੱਥ ਰਹਿ ਕਿੱਥੇ ਗਏ? ਪਿੱਛੇ ਜੇ PGI ਦੀ ਰਿਪੋਰਟ ਆਈ ਸੀ, ਹੈਰਾਨੀਜਨਕ ਰਿਪੋਰਟ ਸੀ ਕਿ ਪੰਜਾਬੀ ਆ ਜਿਹੜੇ ਉਹ ਕਿੰਨੀ ਵੱਡੀ ਗਿਣਤੀ ਆ ਜਿਹੜੀ ਕਿ ਬੱਚਾ ਪੈਦਾ ਕਰਨ ਦੇ ਸਮਰੱਥ ਹੀ ਨਹੀਂ. ਕਿਸੇ IVF ਸੈਂਟਰ ਦੇ ਵਿੱਚ ਜਾ ਕੇ ਦੇਖ ਲਓ, ਆਪੇ ਪਤਾ ਲੱਗ ਜਾਂਦਾ ਵੀ ਹਾਲਾਤ ਕੀ ਆ ਪੰਜਾਬ ਦੇ.
6: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ. ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ, ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ. 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ. ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ. ਨੰਬਰ 204-414-1137 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ.
3: ਜਿਨ੍ਹਾਂ ਦੇ ਘਰ ਦੇ ਵਿੱਚ ਖੁਸ਼ੀਆਂ ਬਹੁਤ ਵਧੀਆ ਗੱਲ ਆ, ਪਰ ਜਿਨ੍ਹਾਂ ਦੇ ਨਹੀਂ, ਉਹਨਾਂ ਦੀ ਗਿਣਤੀ ਕਿੰਨੀ ਵੱਡੀ ਹੋਊਗੀ? ਕਿਸੇ IVF ਸੈਂਟਰ 'ਚ ਜਾ ਕੇ ਦੇਖਿਓ. ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਫਿਰ ਕਰਾਂਗੇ ਟਿੱਪਣੀ. ਗਿਆਨੀ ਕੁਲਦੀਪ ਸਿੰਘ ਗੱਜ ਨੇ ਸਿੱਖ ਸਮਾਜ ਦੇ ਵਿੱਚ ਨੌਜਵਾਨਾਂ ਦੇ ਵਿਆਹ ਅਤੇ ਪਰਿਵਾਰ ਨੂੰ ਲੈ ਕੇ ਅਹਿਮ ਸੰਦੇਸ਼ ਜਾਰੀ ਕੀਤਾ. ਉਹਨਾਂ ਨੇ ਕਿਹਾ ਕਿ ਜਿਹੜੇ ਮੁੰਡੇ ਕੁੜੀਆਂ 30 ਸਾਲ ਤੋਂ ਵੱਧ ਉਮਰ ਦੇ ਹੋ ਚੁੱਕੇ ਨੇ, ਉਹਨਾਂ ਦੇ ਵਿਆਹ ਦੇ ਲਈ ਪਰਿਵਾਰਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਅਤੇ ਚੰਗੇ ਰਿਸ਼ਤੇ ਕਰਵਾਉਣੇ ਚਾਹੀਦੇ ਨੇ. ਜਥੇਦਾਰ ਸਾਹਿਬ ਨੇ ਕਿਹਾ ਜੀ ਕਿ ਰਿਸ਼ਤੇ ਕਰਵਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਰੋਕ ਟੋਕ ਜਾਂ ਫਿਰ ਝਿਜਕ ਨਹੀਂ ਹੋਣੀ ਚਾਹੀਦੀ, ਯਾਨੀ ਕਿ ਭਾਨੀ ਨਹੀਂ ਮਾਰਨੀ ਚਾਹੀਦੀ. ਉਹਨਾਂ ਨੇ ਕਿਹਾ ਜੀ ਕਿ ਨੌਜਵਾਨਾਂ ਦੇ ਮਾਮਲੇ ਦੇ ਵਿੱਚ ਜ਼ਰੂਰਤ ਤੋਂ ਵੱਧ ਸੰਕੋਚ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਸਿਰਫ ਵਿਅਕਤੀਗਤ ਨਹੀਂ ਬਲਕਿ ਪੰਥਕ ਮੁੱਦਾ ਵੀ ਹੈ. ਉਹਨਾਂ ਨੇ ਸਿੱਖ ਪਰਿਵਾਰਾਂ ਦੇ ਵਿੱਚ ਵੱਧ ਬੱਚੇ ਹੋਣ ਦੀ ਗੱਲ ਦੇ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਘੱਟੋ ਘੱਟ 3 ਬੱਚੇ ਹੋਣੇ ਚਾਹੀਦੇ ਆ, ਜਦਕਿ ਇਸ ਤੋਂ ਵੱਧ ਬੱਚੇ ਗੁਰੂ ਦੀ ਮਰਜ਼ੀ ਦੇ ਉੱਤੇ ਨਿਰਭਰ ਹੈ. ਉਹਨਾਂ ਨੇ ਸਾਫ਼ ਕੀਤਾ ਕਿ ਜ਼ਿਆਦਾ ਬੱਚੇ ਹੋਣਾ ਸ਼ਰਮ ਜਾਂ ਸੰਕੋਚ ਦੀ ਗੱਲ ਨਹੀਂ ਆ. ਆਪਣੇ ਸੁਨੇਹੇ ਦੇ ਵਿੱਚ ਜਥੇਦਾਰ ਨੇ ਭਾਈ ਮਨੀ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀ ਵੀ ਉਦਾਹਰਣ ਦਿੱਤੀ ਆ. ਉਹਨਾਂ ਨੇ ਕਿਹਾ ਕਿ ਭਾਈ ਮਨੀ ਸਿੰਘ 12 ਭਰਾਵਾਂ ਦੇ ਵਿੱਚੋਂ ਇੱਕ ਸਨ. ਇੱਕ ਨੇ ਬਚਪਨ ਦੇ ਵਿੱਚ ਹੀ ਦੇਹ ਤਿਆਗ ਦਿੱਤੀ, ਜਦਕਿ 11 ਭਰਾ ਸ਼ਹੀਦ ਹੋਏ. ਉਹਨਾਂ ਨੇ ਕਿਹਾ ਜੀ ਕਿ ਅੱਜ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸ ਹਾਂ ਅਤੇ ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਉਸੇ ਵਿਰਾਸਤ ਨਾਲ ਜੋੜ ਕੇ ਰੱਖਣਾ ਚਾਹੀਦਾ। ਜਥੇਦਾਰ ਨੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਗੁਰੂ ਦੇ ਨਾਲ ਜੋੜਨ, ਧਰਮ ਅਤੇ ਗੁਰਬਾਣੀ ਨਾਲ ਜੋੜਨ। ਉਹਨਾਂ ਨੇ ਕਿਹਾ ਜੀ ਕਿ ਪਰਿਵਾਰ ਅਤੇ ਸਮਾਜ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਅਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਅੱਗੇ ਵਧਣਾ ਚਾਹੀਦਾ। ਜਥੇਦਾਰ ਦਾ ਇਹ ਸੁਨੇਹਾ ਮੁੱਖ ਤੌਰ ਦੇ ਉੱਤੇ ਸਿੱਖ ਸਮਾਜ ਦੇ ਵਿੱਚ ਵਿਆਹ ਦੀ ਉਮਰ, ਪਰਿਵਾਰ ਨੂੰ ਮਜ਼ਬੂਤ ਕਰਨ, ਬੱਚਿਆਂ ਦੀ ਗਿਣਤੀ ਵਧਾਉਣ ਅਤੇ ਨਵੀਂ ਪੀੜ੍ਹੀ ਨੂੰ ਧਰਮ ਨਾਲ ਅਤੇ ਗੁਰਬਾਣੀ ਨਾਲ ਜੋੜਨ ਦੇ ਉੱਤੇ ਕੇਂਦਰਿਤ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ, ਜਥੇਦਾਰ ਸਾਹਿਬ ਦਾ ਬਹੁਤ ਸਤਿਕਾਰ, ਪੜ੍ਹੇ ਲਿਖੇ ਆ, ਅਸੀਂ ਕੋਈ ਉਹਨਾਂ ਦੀ ਗੱਲ ਦੇ ਉੱਤੇ ਕਿੰਤੂ ਕਰਨ ਦੀ ਹਿੰਮਤ ਜਾਂ ਗੁਸਤਾਖੀ ਨਹੀਂ ਕਰਦੇ, ਉਹ ਜਥੇਦਾਰ ਸਾਹਿਬ ਨੇ। ਪਰ ਮੇਰੇ ਮਨ ਦੇ ਵਿਚਾਰ ਆ, ਇਸ ਵੇਲੇ ਪੰਜਾਬ ਦੇ ਹਾਲਾਤ ਦਰੁਸਤ ਕਰਨੇ ਚਾਹੀਦੇ ਆ।
6: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰਸ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟ੍ਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
3: ਪੰਜਾਬ ਦੇ ਵਿੱਚ ਗੋਲੀ ਨਾ ਚੱਲੇ, ਪੰਜਾਬ ਦੇ ਵਿੱਚ ਰੁਜ਼ਗਾਰ ਮਿਲੇ, ਕਾਬਲ ਬੰਦਿਆਂ ਦੇ ਡਾਂਗਾ ਨਾ ਪੈਣ, ਇੱਥੇ ਜ਼ਹਿਰਾਂ ਦੀ ਖੇਤੀ ਨਾ ਹੋਵੇ, ਇੱਥੇ ਬੰਦੇ ਦੀ ਉਮਰ ਲੰਮੀ ਹੋਵੇ, ਇੱਥੇ ਬੰਦੇ ਦੀ ਸੁਰੱਖਿਅਤ ਜ਼ਿੰਦਗੀ ਹੋਵੇ, ਇੱਥੇ ਕਿਸੇ ਦਾ ਕੋਈ ਨੁਕਸਾਨ ਨਾ ਕਰੇ, ਇੱਥੇ ਸਾਰਾ ਮਾਹੌਲ ਸਹੀ ਹੋਵੇ, ਇੱਥੇ ਅਸਲ ਖੁਸ਼ਹਾਲੀ ਹੋਵੇ। ਕਿਸੇ ਦਾ ਜੀ ਥੋੜ੍ਹੀ ਕਰਨਾ ਜੀ ਕਿ ਮੈਂ ਕਿਤੇ ਹੋਰ ਜਾਵਾਂ, ਅਤੇ ਫਿਰ ਜੇ 2 ਹੋਣਗੇ ਤਾਂ 2 ਇੱਥੇ ਹੋਣਗੇ, ਅਤੇ ਜੇ 1 ਹੋਊਗਾ ਤਾਂ 1 ਇੱਥੇ ਹੋਊਗਾ, ਜੇ 5 ਹੋਣਗੇ ਤਾਂ 5 ਇੱਥੇ ਹੋਣਗੇ। ਜਿਹੜੇ ਵੇਲਿਆਂ ਦੀ ਅਸੀਂ ਉਦਾਹਰਨ ਦਿੰਦੇ ਹਾਂ, ਉਸ ਵੇਲੇ ਪੰਜਾਬ ਦੀਆਂ ਸਥਿਤੀਆਂ ਵੀ ਹੋਰ ਸੀ। ਅੱਜ ਤਾਂ 1 ਬੱਚਾ ਹੁੰਦਾ, ਮਾਪੇ ਪੁੱਛਦੇ ਰਹਿੰਦੇ ਵੀ ਏਜੰਟ ਕਿਹੜਾ ਫਿੱਟ ਬੈਠੂਗਾ ਸਾਨੂੰ, ਕਿਉਂ ਇੱਥੇ ਭਾਈ ਮੁੰਡਾ ਥੋੜ੍ਹੀ ਵਿਗਾੜਨਾ, ਇੱਥੇ ਧੀ ਥੋੜ੍ਹੀ ਵਿਗਾੜਨੀ ਆ। ਅੱਜ ਹਾਲਾਤ ਇਹ ਬਣੇ ਪਏ ਆ, ਮਾਪੇ ਨਾ ਚਾਹੁੰਦੇ ਬੱਚਾ ਬਾਹਰ ਭੇਜਦੇ ਆ। ਸੋ ਜੇ ਮੰਨ ਲਓ ਅੱਜ 5-5 ਬੱਚੇ ਵੀ ਪੈਦਾ ਕਰਨੇ ਸ਼ੁਰੂ ਕਰ ਦੇਈਏ, ਤਾਂ ਜੰਮਣਸਾਰ ਤਾਂ ਆਪਾਂ ਸੋਚਣ ਲੱਗ ਜਾਂਦੇ ਵੀ ਆਈਲੈਟਸ ਦੇ ਵਿੱਚੋਂ ਕਿੰਨੇ ਬੈਡ ਲੈ ਲੂਗਾ, ਇਹਨੂੰ ਫਿਰ ਕਿਹੜੇ ਤਰੀਕੇ ਨਾਲ ਬਾਹਰ ਭੇਜਣਾ। ਸੋ ਉਹ ਕੁੱਲ ਢਾਂਚੇ ਦੀ ਦਰੁਸਤਗੀ ਜ਼ਰੂਰੀ ਆ, ਬੱਚੇ ਵੀ ਫੇਰ ਵਧਣਗੇ ਮੇਰੇ ਖਿਆਲ ਦੇ ਮੁਤਾਬਕ। ਲੰਘੇ ਕੱਲ੍ਹ ਇੱਕ ਮੀਡੀਆ ਅਦਾਰੇ ਦੇ ਵਿੱਚ ਸਰਵੇ ਛਪਿਆ ਕਿ ਇਸ ਵੇਲੇ ਅੰਮ੍ਰਿਤਪਾਲ ਸਿੰਘ ਦੀ ਧਿਰ ਦਾ ਹਾਲ ਕੀ ਆ। ਦੇਖੋ, ਨਾ ਤਾਂ ਮੈਂ ਅੰਨੀ ਕਹਿ ਦਈਏ ਵੀ ਸ਼ਰਧਾ ਕਿਸੇ ਪ੍ਰਤੀ ਰੱਖਦਾ, ਅਤੇ ਨਾ ਮੈਂ ਕਿਸੇ ਦੇ ਖਿਲਾਫ਼ ਅੰਨੀ ਕੋਈ ਸੋਚ ਰੱਖਦਾ ਵੀ ਭਾਈ ਇਹਦਾ ਤਾਂ ਖਿਲਾਫਤੀ ਕਰਨੀ ਆ। ਗੱਲ ਨੂੰ ਬਿਲਕੁਲ ਚਿੱਟੇ ਦਿਨ ਵਾਂਗੂ ਮੰਨਣਾ ਵੀ ਚਾਹੀਦਾ, ਅਤੇ ਚਿੱਟਾ ਦਿਨ ਇਹ ਗੱਲ ਕਹਿੰਦਾ ਜੀ ਕਿ ਅੰਮ੍ਰਿਤਪਾਲ ਸਿੰਘ ਦੀ ਧਿਰ ਸਰਗਰਮ ਤਾਂ ਹੈ, ਪਰ ਉਹ 117 ਹਲਕਿਆਂ ਦੇ ਵਿੱਚ ਸਰਗਰਮ ਨਹੀਂ ਆ। ਹੁਣ ਕਈ ਵਾਰੀ ਨਾ ਹੁੰਦਾ ਵੀ ਜਿਹੜੀ ਪਾਰਟੀ ਦੇ ਨਾਲ ਆਪਾਂ ਜੁੜੇ ਹੁੰਦੇ ਹਾਂ, ਆਪਾਂ ਉਹਦੀ ਪਸੰਦ ਵਾਲੀ ਗੱਲ, ਆਪਾਂ ਉਹਦੀ ਕਹਿ ਦਈਏ ਵੀ ਸਿਰਾ ਹੀ ਪਾਰਟੀ ਆ, ਇਹ ਗੱਲ ਸੁਣਨ ਦੇ ਚਾਹਵਾਨ ਹੁੰਦੇ ਹਾਂ। ਨਹੀਂ ਤਾਂ ਆਪਾਂ ਨੂੰ ਲੱਗਦਾ ਹੁੰਦਾ ਬੰਦਾ ਵਿਕਿਆ ਹੋਇਆ ਹੈ, ਖਰੀਦਿਆ ਹੋਇਆ ਹੈ, ਆਪਾਂ ਮਾਣ ਸਨਮਾਨ ਦੇਣ ਲੱਗੇ ਵੀ ਸਕਿਉਰਟੀ ਲਾਉਂਦੇ ਹੁੰਦੇ ਹਾਂ। ਪਰ ਹਕੀਕਤ ਇਹ ਆ ਕਿ ਮਾਝਾ ਖੇਤਰ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਹਾਲ ਠੀਕ ਆ, ਦੁਆਬੇ ਦੇ ਵਿੱਚ ਕੋਸ਼ਿਸ਼ ਜਾਰੀ ਆ, ਅਤੇ ਮਾਲਵੇ ਦੇ ਵਿੱਚ ਹਾਲੇ ਓਨੀ ਸਰਗਰਮੀ ਨਹੀਂ ਆ। ਕੱਲ੍ਹ ਨੂੰ ਲਹਿਰ ਬਣ ਜੇ, ਦੇਖੋ 2022 ਦੇ ਵਿੱਚ ਵੀ ਤਾਂ ਆਮ ਆਦਮੀ ਪਾਰਟੀ ਦੀ ਲਹਿਰ ਹੀ ਸੀ ਨਾ, ਲਹਿਰ ਤੋਂ ਬਿਨਾਂ ਤਾਂ ਹੋਰ ਕੁਝ ਨਹੀਂ ਸੀ। ਲੋਕਾਂ ਨੇ ਕਿਹਾ ਜੀ ਕਿ ਅਕਾਲੀਆਂ ਅਤੇ ਕਾਂਗਰਸਕਾਰ ਨੂੰ ਹਰਾਉਣਾ ਜਿੱਤੇ ਜਿਹੜਾ ਮਰਜ਼ੀ, ਅਤੇ ਫਿਰ ਜਿੱਤੇ ਜਿਹੜਾ ਮਰਜ਼ੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ 92 ਸੀਟਾਂ ਮਿਲੀਆਂ। ਹੁਣ ਐਤਕੀ ਆਮ ਆਦਮੀ ਪਾਰਟੀ ਦੀ ਪਰਖ ਵੀ ਆ, ਅਤੇ ਲਹਿਰ ਹੁਣ ਕਿਹਦੇ ਪੱਖ 'ਚ ਬਣਦੀ ਆ ਇਹ ਸਮਾਂ ਦੱਸੂਗਾ। ਜੇ ਤਾਂ ਲਹਿਰ ਬਣ ਗਈ ਅੰਮ੍ਰਿਤਪਾਲ ਦੀ ਪਾਰਟੀ ਦੇ ਪੱਖ ਦੇ ਵਿੱਚ, ਤਾਂ ਹੋ ਸਕਦਾ ਵੀ ਕਮਾਲਾਂ ਹੀ ਹੋ ਜਾਣ। ਅਤੇ ਜੇ ਆਪਾਂ ਦੇਖੀਏ ਬੂਥ ਪੱਧਰ ਦੇ ਉੱਤੇ, ਤਾਂ ਉੱਥੇ ਜਾ ਕੇ ਅੰਮ੍ਰਿਤਪਾਲ ਦੀ ਪਾਰਟੀ ਦੀ ਹਾਲੇ ਤੱਕ ਪਕੜ ਨਹੀਂ ਆ। ਉਹਦੇ ਵਿੱਚ ਬਜਟ ਵੀ ਕਾਰਨ ਇੱਕ ਹੈਗਾ, ਉਹਦੇ ਵਿੱਚ ਕਾਰਨ ਇਹ ਵੀ ਹੈ ਜੀ ਕਿ ਭਾਈ ਇਕੱਲੇ ਇਕੱਲੇ ਪਿੰਡ ਦੇ ਵਿੱਚ ਜਾਣਾ, ਇਕੱਲੇ ਇਕੱਲੇ ਬੂਥ ਤੱਕ ਆਪਦੀ ਪਕੜ ਮਜ਼ਬੂਤ ਕਰਨਾ, ਇਹਦੇ ਲਈ ਬੜਾ ਲੰਮਾ ਸਮਾਂ ਲੱਗਦਾ ਹੁੰਦਾ। ਬੜੀਆਂ ਪਾਰਟੀਆਂ ਬਣੀਆਂ, ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ, 2-3 ਚੋਣਾਂ ਲੜੀਆਂ, ਬਾਅਦ ਦੇ ਵਿੱਚ ਕਿਤੇ ਹੋਰ ਮਰਜ਼ ਹੋ ਗਈਆਂ, ਜਾਂ ਕਹਿ ਦਈਏ ਬੰਦ ਹੋ ਗਿਆ ਸਾਰਾ ਢਾਂਚਾ। ਸੋ ਇਹ ਆ ਜੀ ਗੱਲ ਕਿ ਇਸ ਵੇਲੇ ਅੰਮ੍ਰਿਤਪਾਲ ਦੀ ਪਾਰਟੀ ਨੂੰ, ਹਾਂ ਮੈਨੂੰ ਕੋਈ ਇਤਰਾਜ਼ ਨਹੀਂ ਗਾ, ਅੰਮ੍ਰਿਤਪਾਲ ਸਿੰਘ ਦੀ ਪਾਰਟੀ ਚੜ੍ਹਦੀ ਕਲਾ ਦੇ ਵਿੱਚ ਰਹੇ, ਉਹਦੇ ਉਮੀਦਵਾਰ ਬਹੁਤ ਸਾਰੇ ਜਿੱਤਣ, ਮੈਂ ਤਾਂ ਕਦੇ ਸਾਰੇ ਹੀ ਜਿੱਤ ਜਾਣ, ਮੈਨੂੰ ਤਾਂ ਵੀ ਕੋਈ ਇਤਰਾਜ਼ ਨਹੀਂ। ਪਰ ਇਹ ਹੈ ਜੀ ਕਿ ਮੇਰੇ ਕਹਿਣ ਦੇ ਨਾਲ ਨਾ ਤਾਂ ਜਿੱਤਣੇ ਨਾ ਹਾਰਦੇ ਆ। ਹਾਲਾਤ ਪੰਜਾਬ ਦੇ ਇਹ ਹੈ ਜੀ ਕਿ ਐਤਕੀ ਅੰਮ੍ਰਿਤਪਾਲ ਸਿੰਘ ਦੀ ਧਿਰ ਮੁਕਾਬਲੇ ਦੇ ਵਿੱਚ ਆਉਣ ਦੀ ਸੰਭਾਵਨਾ, ਹੁਣ ਇਹਨੂੰ ਸੰਭਾਵਨਾ ਨੂੰ ਆਪਾਂ ਕਹੀਏ ਜੀ ਸੰਭਾਵਨਾ ਕਿਵੇਂ ਕਿਹਾ, ਗੱਲ ਤਾਂ ਇਹ ਵੀ ਜਦ ਜਿੱਤੇ ਤਾਂ ਪਏ ਹਾਂ, ਉਹ ਇਵੇਂ ਨਹੀਂ ਹੁੰਦਾ। ਬੇਨਤੀ ਮੇਰੀ ਇਹ ਪੰਜਾਬ ਦੇ ਲੋਕਾਂ ਨੂੰ ਵੀ ਹਾਲੇ ਤੁਹਾਡੇ ਕੋਲ ਵੀ 5.5 ਮਹੀਨੇ ਪਏ, ਘੱਟੋ ਘੱਟ ਤੁਸੀਂ ਪੰਜਾਬ ਦੇ ਵਿੱਚ ਕਿਹਨੂੰ ਪਸੰਦ ਕਰਦੇ ਹੋ, ਇਹ ਤੁਹਾਡੀ ਨਿੱਜੀ ਇੱਛਾ। ਪਰ ਜਿਹਨੂੰ ਵੀ ਤੁਸੀਂ ਵੋਟ ਪਾਉਣੀ ਹੋਊਗੀ ਵੀ ਕਾਂਗਰਸ ਨੂੰ ਪਾਉਣੀ ਹੈ ਕਿ ਅਕਾਲੀਆਂ ਨੂੰ ਪਾਉਣੀ ਆ, ਭਾਜਪਾ ਉਮੀਦਵਾਰ ਨੂੰ ਪਾਉਣੀ ਆ, ਆਪ ਨੂੰ ਪਾਉਣੀ, ਕਿਸੇ ਹੋਰ ਨੂੰ ਪਾਉਣੀ ਆ, ਪਰ ਤੁਸੀਂ ਇਹ ਦੇਖ ਲਓ ਜੀ ਕਿ ਉਹਨਾਂ ਨੇ ਬੀਤੇ ਵੇਲੇ ਦੇ ਵਿੱਚ ਕੀ ਕੀਤਾ। ਤੁਸੀਂ ਆਪ ਨੂੰ ਪਾਉਣੀ ਉਹਨੂੰ ਪਾਓ, ਪਰ ਉਹਨੇ 4.5 ਸਾਲ ਦੇ ਵਿੱਚ 5 ਸਾਲ 'ਚ ਕੀ ਕੀਤਾ, ਪਿਛਲੀਆਂ ਨੇ ਕੀ ਕੀਤਾ, ਇਹਦੇ ਆਧਾਰ ਦੇ ਉੱਤੇ ਐਨਾਲਿਸਿਸ ਕਰੋ। ਇਹ ਨਾ ਤਾਂ ਮੁਫਤ ਦੀ ਕੋਈ ਚੀਜ਼ ਵੇਖ ਕੇ ਵੋਟ ਪਾਉਣ ਵਾਲੀ ਹੁੰਦੀ ਗੱਲ, ਅਤੇ ਨਾ ਹੀ ਕਿਸੇ ਦੇ ਕਹੇ 'ਤੇ ਪਾਉਣ ਵਾਲੀ ਹੁੰਦੀ ਵੀ ਯਾਰ ਇੱਧਰ ਨੂੰ ਪਾ ਦੇ। ਆਪਾਂ ਇੰਨੇ ਗਏ ਗੁਜ਼ਰੇ ਵੀ ਨਹੀਂ, ਮਾੜਾ ਮੋਟਾ ਆਪਣਾ ਕੋਈ ਗਿੱਟਿਆਂ ਦੇ ਵਿੱਚ ਮਤ ਨਹੀਂ ਹੈਗੀ ਆਪਣੀ ਵੀ ਭਾਈ ਜੇ ਕੋਈ ਕਹੂਗਾ ਤਾਂ ਆਪਾਂ ਉੱਧਰ ਨੂੰ ਵੋਟ ਤੱਕ ਦਿਆਂਗੇ। ਐਤਕੀ ਸੋਚ ਕੇ ਸਮਝ ਕੇ ਬਿਲਕੁਲ ਐਨਾਲਿਸਿਸ ਕਰਕੇ ਪੜਚੋਲ ਕਰਕੇ ਹਰ ਗੱਲ ਦੀ ਫਿਰ ਵੋਟ ਪਾਇਓ ਅਤੇ ਲੜਿਓ ਭੋਰਾ ਵੀ ਨਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਵਕਤ ਰੁਕਣ ਲਈ ਕਹਿ ਰਿਹਾ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

0: ਪੰਜਾਬ ਦੇ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ
3: ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨਹੀਂ ਕੱਢਣੀ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

ਨਾਮ ਸੱਚ ਕਮਾਈ ਹੈ। ਜਬ ਸੱਚ ਅੰਦਰ ਹੋਏ ਸੱਚਾ ਤਾਮ ਸੱਚਾ ਪਾਈ ਹੈ। ਲਿਖੇ ਬਾਜੋ ਸੁਰਤ ਨਾਹੀ ਬੋਲ ਬੋਲ ਗਵਾਈ ਹੈ। ਜਿੱਥੇ ਜਾਏ ਬਹੀਏ ਭਲਾ ਕਹੀਏ ਸੁਰਤ ਸ਼ਬਦ ਲਿਖਾਈ ਹੈ। ਕਾਇਆ ਕੂੜ ਵਿਗਾੜ ਕਾਹੇ ਨਾਈ ਹੈ ਤਾਂ ਮੈਂ ਕਹਿਆ ਕਹਿਣ ਜਤ ਜੈ ਕਹਾਇਆ ਅੰਮ੍ਰਿਤ ਹਰ ਕਾ ਨਾਮ।

ਏ ਕਿਰਤ ਕਮਾਵਣਾ ਮੰਦਾ ਕਿਸੈ ਨਾ ਆਖ ਝਗੜਾ ਪਾਵਣਾ ਨਹਿ ਪਾਏ ਝਗੜਾ ਸਵਾਮ ਸੇਤੀ ਆਪ ਆਵਣਾ ਜਿਸ ਨਾਲ ਸੰਗਤ ਕਰ ਸ੍ਰੀ ਕੀ ਜਾਏ ਕਿਆ ਰੂਆਵਣਾ ਜੋ ਦੇ ਸਹਿਣਾ ਮਨੈ ਕਹਿਣਾ ਆਖਿਆ ਆਖ ਨਾਹੀ ਵਾਵਣਾ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਸਭਿਓ ਪਾਈਆ ਨੇ ਆਪ ਆਪੇ ਨਜ਼ਰ ਕਰੇ ਕੌੜਾ ਕੋਈ ਨਾ ਮੰਗੈ ਮਿੱਠਾ ਸਭ ਮੰਗੈ ਸਭ ਕੋਈ ਮਿੱਠਾ ਮੰਗ ਦੇਖੈ ਖਸਮ ਭਾਵੈ ਸੋ ਕਰੇ ਕਿਛ ਪੁੰਨ ਦਾਨ ਅਨੇਕ ਕਰਨੀ ਨਾਮ ਤੁਲ ਨਾ ਸਮਸਰੇ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਵਾ ਧੁਰ ਕਦੇ।

ਪਰ ਰਵਰਿਆ ਪਰ ਪੂਰੇ ਰਾਮ ਪਰ ਰਵਰਿਆ ਪਰ ਪੂਰੇ ਵੇਖ ਜੂਰੇ ਜੁਜੂਏ ਕੋ ਜਾਤਾ ਧਨ ਬਾਲੀ ਭੋਲੀ ਪਰ ਸਹਿਜ ਰਾਵੈ ਮਿਲਿਆ ਕਰਮ ਵਿਧਾਤਾ ਜਿਨ ਹਰਾ ਚਾਖਿਆ ਸ਼ਬਦ ਸੁਭਾਖਿਆ ਹਰ ਸਰ ਰਹੀ ਭਰਪੂਰੇ ਨਾਨਕ ਕਾਮਣ ਸਾ ਪਿਰ ਭਾਵੈ ਸਬਦੇ ਰਹਿ ਹਦੂਰੇ ਸੁਹਾਗਣੀ ਜਾਏ ਪੁੱਛੋ ਮੁਈਏ ਜਿਨੀ ਵਿੱਚੋਂ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ਮੁਈਏ ਜਿਨੀ ਵਿੱਚੋਂ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿੰਨੀ ਪਿਰ ਪਾਇਆ ਰੰਗ ਸਿਉ ਰਲੀਆ ਮਾਣੈ ਸਦਾ ਰੰਗ ਰਾਤੀ ਸਹਿਜੇ ਮਾਤੀ ਅੰਦਰ ਨਾਮ ਵਖਾਣੈ ਕਾਮਣ ਵਡ ਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇਆ ਨਾਨਕ ਕਾਮਣ ਸਹਿਜੇ ਰਾਤੀ ਜਿਨਾ ਸੱਚ ਸਿੰਗਾਰ ਬਣਾਇਆ ਹਮੈ ਮਾਰ ਮੁਈਏ ਤੂੰ ਚੱਲ ਗੁਰ ਕੈ ਪਾਏ ਹਰ ਵਾਰ ਰਾਵੈ ਸਦਾ ਮੁਈਏ ਨਿਕਰ ਵਾਸਾ ਪਾਏ ਨਿਕਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਪ੍ਰਲੀ ਆਲਾ ਜੁਬਨ ਬਾਲਾ ਅੰਦਨ ਕੰਧ ਸਵਾਰੀ ਹਰ ਵਾਰ ਸੁਹਾਗੋ ਮਸਤਕ ਭਾਗੋ ਸੱਚੇ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੈ ਸਤਿਗੁਰ ਪਾਏ ਵਡਹੰਸ ਮਹੱਲਾ ਤੀਜਾ ਗੁਰਮੁਖ ਸਭ ਵਾ

ਹਰ ਰਸ ਬੀਜੈ ਹਰ ਰਾ ਬੀਜੈ ਅੰਦਰ ਨਾ ਵਖਾਣੈ ਗੁਣ ਸੰਗ੍ਰਹਿ ਅਵਗੁਣ ਵਿਕਣੈ ਆਪੇ ਆਪ ਪਛਾਣੈ ਗੁਰਮਤ ਪਾਈ ਵੱਡੀ ਵਡਿਆਈ ਸੱਚਾ ਸ਼ਬਦ ਰਸ ਬੀਜੈ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲੈ ਕੀਜੈ ਗੁਰਮੁਖ ਖੇਤੀ ਹਰ ਅੰਤਰ ਬੀਜੀਐ ਹਰ ਲੀਜੈ ਸਰੀਰ ਜਮਾਏ ਰਾਮ ਆਪਣੇ ਘਰ ਅੰਦਰ ਰਸ ਪੁੰਚ ਤੂੰ ਲਾਹਾ ਲੈ ਪਰਥਾਏ ਰਾਮ ਲਾਹਾ ਪਰਥਾਏ ਹਰ ਮਨ ਵਸਾਏ ਤਨ ਖੇਤੀ ਵਾਪਾਰਾ ਹਰ ਨਾਮ ਤੇ ਆਏ ਮਨ ਵਸਾਏ ਬੂਜੈ ਗੁਰ ਬੀਚਾਰਾ ਮਨਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੁੱਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਤਰ ਸੱਚਾ ਸਬਦ ਸਵਾਏ ਹਰ ਵਾਪਾਰ ਸੇ ਜਨ ਲਾਗੇ ਜਿੰਨਾ ਮਸਤਕ ਮਣੀ ਵਡਭਾਗੋ ਰਾਮ ਗੁਰਮਤੀ ਮਨ ਨਿਕਰ ਵਸਿਆ ਸੱਚਾ ਸਬਦ ਬਹਿ ਰਾਗੋ ਰਾਮ ਮੁਖ ਮਸਤਕ ਭਾਗੋ।

ਨਾਮ ਸੁਹਾਗੋ ਨਾਨਕ ਸ਼ਬਦ ਮਿਲੈ ਪਉ ਪੰਜਨ ਹਰ ਰਾਵੈ ਮਸਤਕ ਭਾਗੋ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਡਿਆਈ ਰਾਮ ਗੁਰਮਤੀ ਹੁਕਮ ਬੁਝੀਐ ਹੁਕਮੇ ਮਿਲ ਮਿਲਾਈ ਰਾਮ ਹੁਕਮ ਮਿਲਾਈ ਸਹਿਜ ਸਮਾਈ ਗੁਰ ਕਾ ਸ਼ਬਦ ਅਪਾਰਾ ਸੱਚੀ ਵਡਿਆਈ ਗੁਰ ਤੇ ਪਾਈ ਸਚ ਸਵਰਨ ਹਾਰਾ ਪਉ ਪੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹੋ ਨਾਨਕ ਨਾਮ ਨਿਰੰਜਨ ਅਗਮਿਆ ਗੋਚਰ ਹੁਕਮੇ ਰਿਆ ਸੁਮਾਈ ਵਡਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣੇ ਘਰ

ਸਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ। ਦੂਜੇ ਪਾਏ ਭਰਮ ਵਿਗੁਤੀ ਮਨਮੁਖ ਜੋਹੀ ਜਮਕਾਲ, ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸਹਿ ਸੰਭਾਲ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ, ਜੋ ਭਾਵੈ ਸੋ ਪੁੰਚ ਤੂੰ ਗੁਰਮੁਖ ਨਜ਼ਰ ਨਿਹਾਲ। ਗੁਰਮੁਖ ਨਜ਼ਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ।

ਖੋਟੇ ਖਰੇ ਸਭ ਪਰਖੀਆਂ ਨੂੰ ਤੇ ਸੱਚਾ ਕੈ ਦਰਬਾਰਾ ਰਾਮ। ਖੋਟੇ ਦਰਗਹਿ ਸੁੱਟੀਆਂ ਉਬੇ ਕਰਨ ਪੁਕਾਰਾ ਰਾਮ। ਉਬੇ ਕਰਨ ਪੁਕਾਰਾ ਮੁਗਧ ਗਵਾਰਾ ਮਨਮੁਖ ਜਨਮ ਗਵਾਇਆ। ਵਿਖਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ। ਮਨਮੁਖ ਸੰਤਾਂ ਨਾਲ ਵੈਰ ਕਰ ਦੁੱਖ ਹਟੇ ਸੰਸਾਰਾ। ਖੋਟੇ ਖਰੇ ਪਰਖੀਆਂ ਨੂੰ ਤੇ ਸੱਚਾ ਦਰਬਾਰਾ ਰਾਮ। ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਉਂ ਨਾ ਜਾਈ ਰਾਮ। ਜਿਤ ਭਾਵੈ ਤਿਤ ਲਾਏ ਸੀ ਜੋ ਤਿਸ ਦੀ ਵਡਿਆਈ ਰਾਮ। ਜੋ ਤਿਸ ਦੀ ਵਡਿਆਈ ਆਪ ਕਰਾਈ ਵਰਿਆਮ ਨਾ ਫੁਸੀ ਕੋਈ। ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸ਼ੇ ਸੋਈ। ਗੁਰਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ। ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਛੂ ਨਾ ਜਾਈ। ਵਡਹੰਸ ਮਹੱਲਾ ਤੀਜਾ ਸੱਚਾ ਸਬਦਾ ਹਰ ਨਾਮ ਹੈ ਸੱਚਾ ਵਾਪਾਰਾ ਰਾਮ। ਗੁਰਮਤੀ ਹਰ ਨਾਮ ਪਾਈਐ ਅਤ ਮੋਲਿਆ ਫਾਰਾ ਰਾਮ। ਅਤ ਮੋਲਿਆ ਫਾਰਾ ਸੱਚ ਵਾਪਾਰਾ ਸੱਚ ਵਾਪਾਰ ਲੱਗੇ ਵਡਭਾਗੀ। ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵਲਾਗੀ। ਨਦਰ ਕਰੇ ਸੋਈ ਸਤ ਪਾਏ ਗੁਰ ਕੈ ਸ਼ਬਦ ਵਿਚਾਰਾ। ਨਾਨਕ ਨਾਮ ਰਤੇ ਤਨੀ ਸੁਖ ਪਾਇਆ ਸਾਚੇ ਕੇ ਵਾਪਾਰਾ। ਹਉਮੈ ਮਾਇਆ ਮੈਲ ਹੈ ਮਾਇਆ ਮੈਲ ਪੁਰੀ ਜੈ ਰਾਮ। ਗੁਰਮਤੀ ਮਨ ਨਿਰਮਲਾ ਰਸਨਾ ਹਰਸ ਪੀਜੈ ਰਾਮ। ਰਸਨਾ ਹਰਸ ਪੀਜੈ ਅੰਤਰ ਪੀਜੈ ਸਾਚ ਸ਼ਬਦ ਵਿਚਾਰੀ। ਅੰਤਰ ਖੂਹਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਐ ਪਨਿਹਾਰੀ। ਜਿਸ ਨਦਰ ਕਰੇ ਸੋਈ ਸੱਚ ਲਾਗੈ ਰਸਨਾ ਰਾਮ ਰਿਵੀਜੈ। ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹਉਮੈ ਮੈਲ ਭਰੀਜੈ। ਪੰਡਿਤ ਜੋਤ ਕੀ ਸਭ ਪੜ ਪੜ ਕੂਕਦੇ ਕਿਸ ਪੈ ਕਰੈ ਪੁਕਾਰਾ ਰਾਮ। ਮਾਇਆ ਮੋਹ ਅੰਤਰ ਮਨ ਲਾਗੈ।

ਮੈਂ ਸਮਾਈ ਜੋ ਤੁਰ ਲਿਖਿਆ ਸੋਏ ਕਮਾਵੈ ਕੋਈ ਨਾ ਮਿਟਣਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮੋਏ ਗਾਵਾਰਾ ਮਾਇਆ ਮੋਹੇ ਮਨ ਰੰਗਿਆ ਮੋਹੇ ਸੁਧਨਾ ਕਾਈ ਰਾਮ ਗੁਰਮੁਖ ਇਹੋ ਮਨ ਰੰਗੀਐ ਦੂਜਾ ਰੰਗ ਜਾਈ ਰਾਮ ਦੂਜਾ ਰੰਗ ਜਾਈ ਸਾਜ ਸਮਾਈ ਸਚ ਭਰੇ ਭੰਡਾਰਾ ਗੁਰਮੁਖ ਹੋਵੇ ਸੋਈ ਬੂਜੈ ਸਚ ਸਵਾਰਨ ਹਾਰਾ ਆਪੇ ਮੇਲੇ ਸੋ ਹਰ ਮਿਲੈ ਹੋਰ ਕਰਣਾ ਕਿਛੂ ਨਾ ਜਾਏ ਨਾਨਕ ਵਿਣ ਨਾਮੈ ਪਰਮ ਭੁਲਾਇਆ ਇਕ ਨਾਮ ਰਤੇ ਰੰਗ ਲਾਏ ਵਡਹੰਸ ਮਹੱਲਾ ਤੀਜਾ ਇਹ ਮਨ ਮੇਰਿਆ ਆਵਾਗੁਣ ਸੰਸਾਰ ਹੈ ਅੰਤ ਸੱਚ ਨਿਬੇੜਾ ਰਾਮ ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨਿਬੇੜਾ ਗੁਰਮੁਖ ਮਿਲੈ ਵਡਿਆਈ ਸਾਚਾ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਿਬੇਰਾ ਨਾਨਕ ਨਾਮ ਰਤੇ ਏਸੇ ਸੱਚ ਸਮਾਣੇ ਬਹੁਰ ਨਾ ਪਵ ਜਲ ਫੇਰਾ ਮਾਇਆ ਮੋਹ ਸਭ ਬਰਲ ਹੈ ਦੂਜੇ ਪਾਏ ਖੁਆਈ ਰਾਮ ਮਾਤਾ ਪਿਤਾ ਸਭ ਹਿਤ ਹੈ ਹੇਤੇ ਪਲਚਾਈ ਰਾਮ ਹੇਤੇ ਪਲਚਾਈ ਪ੍ਰਭ ਕਮਾਈ ਮੇਟ ਨਾ ਸਕੈ ਕੋਈ ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ ਤੇ ਜਿਵੜੇ ਅਵਰ ਨਾ ਕੋਈ ਮਨ ਮੁਖ ਅੰਦਾ ਤਪ ਤਪ ਖਪੈ ਬਿਨ ਸਬਦੈ ਸਾਂਤ ਨਾ ਆਈ ਨਾਨਕ ਬਿਨ ਨਾਵੈ ਸਭ ਕੋਈ ਭੁੱਲਾ ਮਾਇਆ ਮੋਹੇ ਖੁਆਈ ਇਹੋ ਜਗ ਜਲਤਾ ਦੇਖ ਕੇ ਭਜ ਪਏ ਹਰ ਸਰਨਾਈ ਰਾਮ ਅਰਦਾਸ ਕਰੀ ਗੁਰਪੂਰੈ ਅੱਗੇ ਰੱਖ ਲੇਵੋ ਦੇਹੋ ਵਡਾਈ ਰਾਮ ਰੱਖ ਲੇਵੋ ਸਰਨਾਈ ਹਰ ਨਾਮ ਵਡਾਈ ਤੋ ਜਿਵੜੇ ਅਵਰਨਾ ਦਾਤਾ ਸੇਵਾ ਲਾਗੇ ਸੇਵੜ ਭਾਗੇ ਜੁਜੁ ਏਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੈ ਬਿਨ ਗੁਰਗਤ ਨਹੀਂ ਪਾਈ ਨਾਨਕ ਤਿਸਨੋ ਸ਼ਬਦ ਬੁਝਾਏ ਜੋ ਜਾਏ ਪਵੈ ਹਰ ਸਰਣਾਈ ਜੋ ਹਰ ਮਤ ਦੇ ਸਾਈ ਉਪਜੈ ਹੋਰ ਮਤ ਨਾ ਕਾਈ ਰਾਮ ਅੰਤਰ ਬਾਹਰ ਏਕ ਤੂੰ ਆਪੇ ਦੇ ਬੁਝਾਈ ਰਾਮ ਆਪੇ ਦੇ ਬੁਝਾਈ ਅਵਰਨਾ ਭਾਈ ਗੁਰਮੁਖ ਹਰ ਚਾਖਿਆ ਦਰਸਾ ਚੈ ਸਦਾ ਹੈ ਸਾਚਾ ਸਾਚੈ ਸ਼ਬਦ ਸੁਪਾਖਿਆ ਘਰ ਮੈਂ ਨਿਜ ਕਰ ਪਾਇਆ ਸਤਿਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸਹੀ ਮਹਿਲ ਪਾਏ ਨ ਮਤ ਪ੍ਰਵਾਨ ਸਚ ਸਾਈ ਵਡਹੰਸ ਮਹੱਲਾ ਚੌਥਾ ਸ਼ੰਤ ਏਕੋ ਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਰਾਮ ਹਰ ਹਰ ਹਰ ਹਰ ਨਾਮ ਮੇਰੇ ਮਨ ਵਸਾਈ ਰਾਮ ਹਰ ਹਰ ਨਾਮ ਮੇਰੇ ਮਨ ਵਸਾਈ ਸਭ ਦੁਖ ਵਿਸਾਰਨ ਹਾਰਾ ਬੜ ਭਾਗੀ ਗੁਰਦਰਸ਼ਨ ਪਾਇਆ ਤਨ ਤਨ ਸਤਿਗੁਰੂ ਹਮਾਰਾ ਉਠਤ ਬੈਠਤ ਸਤਿਗੁਰ ਸੇਵੋ ਜਿਤ ਸੇਵਿਆ ਸਾਂਤ ਪਾਈ ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਹਉ ਜੀਵਾਂ ਸਤਿਗੁਰ ਦੇਖ ਸਰਸੇ ਰਾਮ ਹਰ ਨਾਮ ਦ੍ਰਿੜਾਏ ਜਪ ਹਰ ਹਰ ਨਾਮ ਵਿਗਸੇ ਰਾਮ ਜਪ ਹਰ ਹਰ ਨਾਮ ਕਮਲ ਪ੍ਰਗਾਸੇ ਹਰ ਨਾਮ ਨਵੰ ਨਿਧ ਪਾਈ ਹਉ ਮੈਂ ਰੋਗ ਗਿਆ ਦੁਖ ਲਾਥਾ ਹਰ ਸਹਿ ਸਮਾਦ ਲਗਾਈ ਹਰ ਨਾਮ ਵਡਾਈ ਸਤਿਗੁਰ ਤੇ ਪਾਈ ਸੁਖ ਸਤਿਗੁਰ ਦੇਵ ਮਨ ਪਰਸੇ ਹਉ ਜੀਵਾਂ ਸਤਿਗੁਰ ਦੇਖ ਸਰਸੇ ਕੋਈ ਆਣ ਮਿਲਾਵੈ ਮੇਰਾ ਸਤਿਗੁਰ ਪੂਰਾ ਰਾਮ ਹਉ ਮੰਤਨ ਦੇਵਾ ਤਿਸ ਕਾੜ ਸਰੀਰਾ ਰਾਮ ਹਉ ਮੰਤਨ ਕਾੜ ਤਿਸ ਦੇਈ ਜੋ ਸਤਿਗੁਰ ਬਚਨ ਸੁਣਾਏ ਮੇਰਾ ਮਨ ਬੈਰਾਗ ਭਇਆ ਬੈਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰੋ ਸੁਖਦਾ ਤੇ ਦੇਹੋ ਸਤਿਗੁਰ ਚਰਨ ਹਮ ਧੂਰਾ ਕੋਈ ਆਣ ਮਿਲਾਵੈ ਮੇਰਾ ਸਤਿਗੁਰ ਪੂਰਾ ਗੁਰ ਜੇਵੜ

ਸੇਵਕ ਪਾਏ ਮਿਲੇ ਵਡਭਾਗੀ ਜਿਨ ਹਰ ਜਿਨ ਗੁਰ ਚਰਨੀ ਮਨ ਲਾਗਾ ਕਹੋ ਨਾਨਕ ਹਰ ਆ ਮਿਲਾਏ ਮਿਲ ਸਤਿਗੁਰ ਪੁਰਖ ਸੁਖ ਹੋਈ ਗੁਰ ਜਿਵੜ ਦਾਤਾ ਮੈਂ ਅਵਰ ਨਾ ਕੋਈ ਵਡਹੰਸ ਮਹੱਲਾ ਚੌਥਾ ਹਾਂ ਗੁਰਬਿਨ ਹਾਂ ਗੁਰਬਿਨ ਖਰੀ ਨਿਮਾਣੀ ਰਾਮ ਜਗ ਜੀਵਨ ਦਾਤਾ ਗੁਰਮੇਲ ਸਮਾਣੀ ਰਾਮ ਸਤਿਗੁਰ ਮੇਲ ਹਰ ਨਾਮ ਸਮਾਣੀ ਜਪ ਹਰ ਹਰ ਨਾਮ ਤੇ ਆਇਆ ਜਿਸ ਕਾਰਨ ਹਾਂ ਟੂੰਡ ਟੂੰਡੇਂਦੀ ਸੋ ਸੱਜਣ ਹਰ ਕਰ ਪਾਇਆ ਏਕ ਦ੍ਰਿਟ ਹਰੇਕੋ ਜਾਤਾ ਹਰੇ ਆਤਮ ਰਾਮ ਪਛਾਣੀ ਹਾਂ ਗੁਰਬਿਨ ਹਾਂ ਗੁਰਬਿਨ ਖਰੀ ਨਿਮਾਣੀ ਜਿੰਨਾ ਸਤਿਗੁਰ ਜਿਨ ਸਤਿਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਰਾਮ ਤਿਨ ਚਰਨ ਸਿਰੇ ਵੈ ਹਮ ਲਾਗੈ ਤਿਨ ਕਹਿ ਪਾਏ ਰਾਮ ਹਰ ਹਰ ਚਰਨ ਸਿਰੇ ਵੈ ਤਿਨ ਕੇ ਜਿਨ ਸਤਿਗੁਰ ਪੁਰਖ ਪ੍ਰਭ ਤੇ ਆਇਆ ਤੂੰ ਵਡਦਾਤਾ ਅੰਤਰ ਜਾਮੀ ਮੇਰੀ ਸਰਦਾ ਪੂਰ ਹਰ ਰਾਇਆ ਗੁਰਸਿੱਖ ਮੇਲ ਮੇਰੀ ਸਰਦਾ ਪੂਰੀ ਆਂਦਨ ਰਾਮ ਗੁਣ ਗਾਏ ਜਿਨ ਸਤਿਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਹਾਂ ਵਾਰੀ ਗੁਰਸਿੱਖ ਮੀਤ ਪਿਆਰੇ ਰਾਮ ਹਰ ਨਾਮ ਸੁਣਾਏ ਮੇਰਾ ਪ੍ਰੀਤਮ ਨਾਮਾ ਦਾਰੂ ਰਾਮ ਹਰ ਹਰ ਨਾਮ ਮੇਰਾ ਪ੍ਰਾਣ ਸਖਾਈ ਤਿਸ ਬਿਨ ਘੜੀ ਨਿਮਖ ਨਹੀਂ ਜੀਵਾਂ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਅੰਮ੍ਰਿਤ ਪੀਵਾਂ ਹਰ ਆਪੇ ਸਰਦਾ ਲਾਏ ਮਿਲਾਏ ਹਰ ਆਪੇ ਆਪ ਸਵਾਰੇ ਹਾਂ ਵਾਰੀ ਗੁਰਸਿੱਖ ਮੀਤ ਪਿਆਰੇ ਹਰ ਆਪੇ ਪੁਰਖ ਨਿਰੰਜਨ ਸੋਈ।

0: Imagine an office view that moves with you. The City of Winnipeg is currently hiring bus operators. Check out job openings and information on how to apply at winnipegtransit.com/careers.
1: Woo! It's getting hot in here. Check out South Beach Casino and Resort every Saturday in August. One lucky winner will take home $10,000 during our sizzling summer giveaway. Two more winners will score a custom beach package, including a portable gas barbecue, Yeti cooler, two folding beach chairs, an umbrella, plus a meat pack courtesy of Toledo Food Services. Get in on a sizzling summer giveaway at South Beach Casino and Resort. Visit the promotions page at southbeachcasino.ca.
2: Don't miss the Mondetta Brands clearance sale. Tees, pants, sweatshirts, outerwear, and more. Prices as low as $3. Mondetta's Brands clearance sale. Monday to Friday from 9 a.m. until 3 p.m. at 1111 Winnipeg Avenue.
3: This is 92.7 FM, CKJS, Winnipeg's multilingual radio station. Listen to 92.7 FM CKJS on the iHeartRadio app. Get the app for free in your app store now. Search iHeartRadio.
4: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
5: ਪ੍ਰਿਚਰਡ ਆਟੋ ਬੋਡੀ ਸ਼ਾਪ ਵਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
6: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
5: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
6: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
5: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
6: 171 ਪ੍ਰਿਚਰਡ ਐਵੇਨਿਊ ਵਿਨੀਪੈਗ
5: ਫੋਨ 204-582-3807
6: 204-582-3807

ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ, ਨਿਗਾਹ ਮਾਰ ਲੈਂਦੇ ਅੱਜ ਦੇ ਦਿਨ ਦੇ ਉੱਤੇ। ਅੱਜ ਜੀ ਜੇ ਗੱਲ ਕਰਦੇ ਹਾਂ ਵਿਨੀਪੈਗ ਦੇ ਵੈਦਰ ਦੀ, ਤਾਂ ਵਿਨੀਪੈਗ ਦਾ ਵੈਦਰ ਬੱਦਲਾਂ ਵਾਲਾ ਰਹਿਣ ਵਾਲਾ, ਬੱਦਲ ਛਾਏ ਰਹਿਣਗੇ। 20 ਡਿਗਰੀ ਟੈਂਪਰੇਚਰ ਜਿਹੜਾ ਨੋਟ ਕੀਤਾ ਗਿਆ, ਵੱਧ ਤੋਂ ਵੱਧ 25 ਡਿਗਰੀ ਰਹੂਗਾ। ਫੀਲ ਲਾਈਕ ਜਿਹੜਾ 30% ਜਿਹੜੇ ਚਾਂਸ ਹੈਗੇ ਨੇ ਬਾਰਿਸ਼ ਦੇ ਹੈਗੇ ਨੇ, ਕੁੱਲ ਮਿਲਾ ਕੇ ਹੋ ਸਕਦਾ ਸ਼ਾਮ ਤੱਕ ਆਪਾਂ ਨੂੰ ਬੱਦਲਾਂ ਦੀ ਬਾਰਿਸ਼ ਦੇਖਣ ਨੂੰ ਮਿਲ ਜੇ। ਪਰ ਹਾਲੇ ਤੱਕ 30% ਚਾਂਸ ਆ, ਹੋ ਸਕਦਾ ਉਹ ਸ਼ਾਮ ਤੱਕ ਥੋੜ੍ਹੇ ਥੋੜ੍ਹੇ ਵੱਧ ਜਾਣ। ਜੇ ਹਵਾ ਦੀ ਰਫ਼ਤਾਰ ਦੀ ਗੱਲ ਕਰਦੇ ਹਾਂ, 5 ਕਿਲੋਮੀਟਰ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲ ਰਹੀ ਆ, ਅਤੇ 6:24 'ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦਿੱਤੇ ਨੇ, ਅਤੇ 8:39 'ਤੇ ਆਪਾਂ ਨੂੰ ਬਾਏ ਬਾਏ ਕਹਿਣਗੇ।

0: ਨਿਗਾਹ ਮਾਰ ਲੈਂਦੇ ਹਾਂ ਜੀ ਅੰਮ੍ਰਿਤਸਰ ਗੁਰੂ ਕੀ ਨਗਰੀ ਤੇ। ਅੰਮ੍ਰਿਤਸਰ ਗੁਰੂ ਕੀ ਨਗਰੀ ਦਾ ਜੇ ਟੈਂਪਰੇਚਰ ਆਪਾਂ ਰਾਤ ਦਾ ਨੋਟ ਕਰਦੇ ਹਾਂ 27 ਡਿਗਰੀ ਹੈ ਅਤੇ ਫੀਲ ਲਾਈਕ 29 ਡਿਗਰੀ ਅਤੇ 90% ਚਾਂਸ ਹੈਗੇ ਸੀ ਕਿ ਰਾਤ ਬਾਰਿਸ਼ ਦੇ। ਜੇ ਸੁਬਾਹ ਦੀ ਗੱਲ ਕਰਦੇ ਹਾਂ 28 ਡਿਗਰੀ ਟੈਂਪਰੇਚਰ ਨੋਟ ਕੀਤਾ ਗਿਆ ਅਤੇ ਵੱਧ ਤੋਂ ਵੱਧ ਫੀਲ ਲਾਈਕ 33 ਡਿਗਰੀ ਰਹੂਗਾ ਅਤੇ ਆਫਟਰਨੂਨ ਦਾ 34 ਡਿਗਰੀ ਹੈ ਅਤੇ ਫੀਲ ਲਾਈਕ 42 ਡਿਗਰੀ ਅਤੇ 90% ਬਾਰਿਸ਼ ਦੇ ਚਾਂਸ ਨੇ। ਯਾਨੀ ਕਿ ਕੁੱਲ ਮਿਲਾ ਕੇ ਅੰਮ੍ਰਿਤਸਰ ਦੇ ਲੱਗਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ ਅਤੇ ਕਈ ਏਰੀਆ ਦੇ ਵਿੱਚ ਭਾਰੀ ਬਾਰਿਸ਼ ਆਲਰੇਡੀ ਹੋ ਚੁੱਕੀ ਹੈ ਅਤੇ ਕਿਹੜੇ ਕਿਹੜੇ ਏਰੀਏ ਨੇ ਜਿੱਥੇ ਬਾਰਿਸ਼ ਹੋ ਚੁੱਕੀ ਆ ਅਤੇ ਕਿੱਥੇ ਬਾਰਿਸ਼ ਨਹੀਂ ਹੋਈ। ਇਹ ਸੁਬਹਾ ਸੁਬਹਾ ਤੁਸੀਂ ਕਾਲ ਕੀਤੀ ਹੋਣੀ ਹੈ ਜ਼ਰੂਰ, ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆਪਦੀ ਫੈਮਿਲੀ ਦੇ ਨਾਲ ਗੱਲਬਾਤ ਕੀਤੀ ਹੋਣੀ ਆ ਤਾਂ ਤੁਹਾਨੂੰ ਪਤਾ ਲੱਗਿਆ ਹੋਣਾ ਫਿਰ ਕਿ ਇੱਥੇ ਬਾਰਿਸ਼ ਹੋਈ ਹੈ ਅਤੇ ਕਿੱਥੇ ਨਹੀਂ ਹੋਈ। ਤਾਂ ਸਾਨੂੰ ਜ਼ਰੂਰ ਕਾਲ ਕਰਕੇ ਦੱਸਿਓ 200 4 7 8 81 81 ਦੇ ਸਾਡੇ ਨਾਲ ਦਿੱਦੀ ਗੱਲਾਂ ਸਾਂਝੀਆਂ ਕਰ ਸਕਦੇ ਹੋ। ਅਤੇ ਅੱਜ ਦਾ ਪ੍ਰੋਗਰਾਮ ਬਹੁਤ ਸਪੈਸ਼ਲ ਰਹਿਣ ਵਾਲਾ ਕਿਉਂਕਿ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਹੈਗਾ ਜੀ ਰਾਜਮਾਨ ਫਾਈਨੈਂਸ਼ੀਅਲ ਵੱਲੋਂ ਅਤੇ ਬਹੁਤ ਜਲਦ ਰਾਜਮਾਨ ਜੀ ਆਪਣੇ ਦਰਮਿਆਨ ਪਹੁੰਚਣ ਵਾਲੇ ਨੇ, 5-10 ਮਿੰਟ ਦੇ ਵਿੱਚ ਆਪਣੇ ਦਰਮਿਆਨ ਪਹੁੰਚ ਜਾਣਗੇ। ਉਸ ਤੋਂ ਪਹਿਲਾਂ ਆਪਾਂ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਅਤੇ ਇੱਕ ਮੇਰਾ ਸਵਾਲ ਆ ਨਿੱਕਾ ਜਿਹਾ ਅਤੇ ਬਹੁਤ ਸਰੋਤੇ ਸੁਣਨ ਵਾਲੇ ਬਹੁਤ ਤੇਜ਼ ਨੇ ਮੈਨੂੰ ਪਤਾ ਆ ਅਤੇ ਉਹਨਾਂ ਨੇ ਜਲਦੀ ਜਲਦੀ ਆਂਸਰ ਵੀ ਕਰ ਦੇਣਾ। ਵਿਨੀਪੈਗ ਦੇ ਵਿੱਚ ਨਾ ਇੱਕ ਬਹੁਤ ਸੋਹਣਾ ਈਵੈਂਟ ਹੋ ਰਿਹਾ 22 ਅਗਸਤ ਨੂੰ ਅਤੇ ਉਹ ਈਵੈਂਟ ਕਿਹੜਾ ਆ ਅਤੇ ਕੌਣ ਕਰ ਰਿਹਾ ਅਤੇ ਇਹਦੇ ਬਾਰੇ ਦੱਸਣਾ। ਦੇਖਦੇ ਹਾਂ ਸਭ ਤੋਂ ਪਹਿਲਾਂ ਕੌਣ ਕਾਲ ਕਰਕੇ ਸਹੀ ਸਹੀ ਆਂਸਰ ਕਰਦਾ, ਫਿਰ ਜਿਨ੍ਹਾਂ ਨੇ ਸਹੀ ਆਂਸਰ ਕੀਤਾ ਅਤੇ ਫਿਰ ਆਪਾਂ ਉਹਨਾਂ ਦਾ ਜਿਹੜਾ ਵੀ ਉਹ ਫਰਮੈਸ਼ ਕਰਨਗੇ ਉਹ ਗਾਣਾ ਆਪਾਂ ਪਲੇ ਕਰਾਂਗੇ, ਚਾਹੇ ਹਿੰਦੀ ਚਾਹੇ ਸੈਡ ਜਿਹੜਾ ਵੀ ਹੋਇਆ ਉਹ ਗਾਣਾ ਆਪਾਂ ਪਲੇ ਕਰਨਾ। ਅਤੇ ਸਭ ਤੋਂ ਪਹਿਲੀ ਜਿਹੜੀ ਕਾਲ ਆਈ, ਸਭ ਤੋਂ ਪਹਿਲੀ ਕਾਲ ਦੀ ਆਪਾਂ ਵੇਟ ਕਰ ਰਹੇ ਹਾਂ। ਸਵਾਲ ਫਿਰ ਮੈਂ ਰਿਪੀਟ ਕਰ ਦਿੰਦਾ ਕਿ ਵਿਨੀਪੈਗ ਦੇ ਵਿੱਚ 22 ਅਗਸਤ ਨੂੰ ਕਿਹੜਾ ਈਵੈਂਟ ਆ ਜਿਹੜਾ ਹੋਣ ਜਾ ਰਿਹਾ ਅਤੇ ਉਹ ਈਵੈਂਟ ਕੌਣ ਕਰ ਰਿਹਾ ਆ। ਅਤੇ ਸਵਾਲ ਬਹੁਤ ਮੇਰੇ ਸਾਨੂੰ ਸਾਰਿਆਂ ਨੂੰ ਪਤਾ ਹੀ ਆ, ਪਰ ਸਭ ਤੋਂ ਪਹਿਲੀ ਜਿਹੜੀ ਕਾਲ ਆਈ ਆਪਾਂ ਉਹੀ ਲਵਾਂਗੇ। ਲਓ ਜੀ ਫਸਟ ਕਾਲਰ ਜੁੜ ਚੁੱਕੇ ਨੇ ਆਪਣੇ ਕੋਲ ਰੇਡੀਓ ਧਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਬਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ
1: ਬਾਈ, ਇਹ ਤਾਂ ਮੈਨੂੰ ਪਤਾ ਮਨਮੋਹਨ ਵਾਰਸਨ ਆ ਰਹੇ ਨੇ
0: ਹਾਂਜੀ
1: ਤਿੰਨੇ ਬ੍ਰਦਰ, ਪਰ ਇਹ ਨਹੀਂ ਪਤਾ ਕੌਣ ਕਰਾ ਰਿਹਾ ਵੀਰੇ। ਸੋਰੀ
0: ਹਾਂਜੀ ਹਾਂਜੀ ਕੋਈ ਨਹੀਂ, ਮਨਦੀਪ ਬਾਈ ਹੁਣੀ ਕਰਾ ਰਹੇ ਨੇ ਤੇ ਮਨਮੋਹ, ਮੇਰਾ ਇਹੀ ਸੀਗਾ ਵੀ ਕੌਣ ਕਰ ਰਿਹਾ ਤੇ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਗਤਾਰ ਤਿੰਨੇ ਆਪਾਂ ਨੂੰ ਦੇਖਣ ਨੂੰ ਮਿਲਣਗੇ, ਪੰਜਾਬੀ ਵਿਰਸਾ ਹੋ ਰਿਹਾ ਜੀ ਬਿਲਕੁਲ।
1: ਹਾਂਜੀ ਤੇ ਵੀਰੇ ਤੁਸੀਂ ਉਹਨੇ ਇੱਕ ਗਾਣਾ ਲਾ ਦਿਓ ਵੀਰੇ।
0: ਹਾਂਜੀ ਕਿਹੜਾ ਗਾਣਾ ਸੁਣੋਗੇ ਜੀ?
1: ਤੁਹਾਨੂੰ ਮੈਂ ਭੇਜ ਵੀ ਦਿੱਤਾ ਵੀਰੇ ਆਹ ਮੌਸਮ ਜੀ।
0: ਅੱਛਾ ਮੌਸਮ,
1: ਹਾਂਜੀ
0: ਓਕੇ ਜੀ, ਜ਼ਰੂਰ ਲਾਵਾਂਗੇ ਆਪਾਂ ਇਹ ਗਾਣਾ। ਓਕੇ ਜੀ ਓਕੇ ਜੀ, ਧੰਨਵਾਦ ਜੀ। ਲਓ ਜੀ ਸਹੀ ਆਂਸਰ ਆਪਾਂ ਨੂੰ ਮਿਲ ਚੁੱਕਿਆ ਜੀ, ਬਿਲਕੁਲ ਜੀ, ਆਪਣੇ ਵਿਨੀਪੈਗ ਦੇ ਵਿੱਚ ਪੰਜਾਬੀ ਵਿਰਸਾ ਹੋਣ ਜਾ ਰਿਹਾ ਜੀ ਬਿਲਕੁਲ। ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ ਤਾਂ ਟਿਕਟਾਂ ਲੈ ਲਓ, 22 ਅਗਸਤ ਨੂੰ ਰੌਣਕਾਂ ਲੱਗਣ ਵਾਲੀਆਂ ਆਪਣੇ ਵਿਨੀਪੈਗ ਦੇ ਵਿੱਚ ਅਤੇ ਫੈਮਿਲੀ ਸ਼ੋਅ ਆ ਜੀ। ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ ਟਿਕਟਾਂ ਜ਼ਰੂਰ ਲੈ ਲਓ, ਕਿਉਂਕਿ ਬਹੁਤ ਘੱਟ ਸ਼ੋਅ ਆਪਾਂ ਨੂੰ ਦੇਖਣ ਨੂੰ ਮਿਲਦੇ ਹੁੰਦੇ ਜਿਹੜੇ ਫੈਮਿਲੀ ਵਾਲੇ ਹੁੰਦੇ ਆ, ਅਤੇ ਫੈਮਿਲੀ ਸ਼ੋਅ ਆ ਜੀ ਅਤੇ ਜ਼ਰੂਰ ਦੇਖਣ ਜਾਓ। 2 ਸਾਲ ਬਾਅਦ ਆਪਣੇ ਵਿਨੀਪੈਗ ਦੇ ਵਿੱਚ ਪੰਜਾਬੀ ਵਿਰਸਾ ਹੁੰਦਾ ਆ ਅਤੇ ਇਸ ਵਾਰ ਫਿਰ ਆਪਣੀ ਵਿਨੀਪੈਗ ਦੀ ਧਰਤੀ 'ਤੇ ਹੋਣ ਜਾ ਰਿਹਾ ਅਤੇ ਸਾਰੇ ਜਣੇ ਟਿਕਟਾਂ ਲੈ ਲਓ ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ। ਅਤੇ ਟਿਕਟਾਂ ਦੇ ਰਿਲੇਟਡ ਜੇ ਕਿਸੇ ਨੂੰ ਕੋਈ ਹੈਲਪ ਚਾਹੀਦੀ ਹੈ ਤੁਹਾਨੂੰ ਦੱਸ ਗਏ ਕਿ ਤੁਸੀਂ ਮਨਦੀਪ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋ 204-294-8212 ਦੇ ਉੱਤੇ ਸੰਪਰਕ ਕਰ ਸਕਦੇ ਹੋ। ਸਿਰਫ 3 ਦਿਨ ਬਾਕੀ ਨੇ, 3 ਦੇ ਵੀ 2 ਦਿਨ ਰਹਿ ਗਏ ਆ ਅਤੇ ਰੌਣਕਾਂ ਲੱਗਣ ਵਾਲੀਆਂ ਅਤੇ ਥੋੜ੍ਹੀਆਂ ਜਿਹੀਆਂ ਟਿਕਟਾਂ ਬਾਕੀ ਨੇ ਅਤੇ ਇਸ ਤੋਂ ਪਹਿਲਾਂ ਸੋਲਡ ਆਊਟ ਹੋ ਜਾਣ, ਜਲਦੀ ਜਲਦੀ ਟਿਕਟਾਂ ਲੈ ਲਓ ਜੀ। ਕਿਆ ਬਾਤ ਹੈ,

ਕਿਆ ਬਾਤ ਆ ਜੀ, ਤੇ ਸੇਮ ਇਹ ਰੌਣਕਾਂ ਲੱਗਣ ਵਾਲੀਆਂ ਨੇ। 22 ਅਗਸਤ ਨੂੰ ਇਹੀ ਲਾਈਵ ਸ਼ੋਅ ਤੁਹਾਨੂੰ ਦੇਖਣ ਨੂੰ ਮਿਲੂਗਾ। ਇਹ ਰਾਤ ਹੀ ਮਨਮੋਹਨ ਵਾਰੀ ਜੀ ਦਾ ਗਾਣਾ ਰਿਲੀਜ਼ ਹੋਇਆ, ਤੇ ਹਾਲੇ ਤੱਕ ਤੁਸੀਂ ਜੇ ਨਹੀਂ ਦੇਖਿਆ ਯੂਟਿਊਬ ਦੇ ਉੱਤੇ ਜ਼ਰੂਰ ਫੁੱਲ ਦੇਖੋ, ਤੇ ਜੇ ਲਾਈਵ ਦੇਖਣਾ ਆ 22 ਅਗਸਤ ਨੂੰ ਟਿਕਟਾਂ ਲੈ ਲਓ, ਥੋੜੀਆਂ ਜਿਹੀਆਂ ਟਿਕਟਾਂ ਬਚੀਆਂ ਨੇ। ਤੇ 22 ਅਗਸਤ ਨੂੰ ਇਹ ਲਾਈਵ ਰੌਣਕਾਂ ਤੁਹਾਨੂੰ ਪੰਜਾਬੀ ਵਿਰਸੇ ਦੀਆਂ ਦੇਖਣ ਨੂੰ ਮਿਲਣਗੀਆਂ ਆਪਣੀ ਵਿਨੀਪੈਗ ਦੀ ਧਰਤੀ 'ਤੇ ਜੀ। ਬਿਲਕੁਲ ਥੋੜੀਆਂ ਟਿਕਟਾਂ ਬਚੀਆਂ, ਜਲਦੀ ਜਲਦੀ ਲੈ ਲਓ। ਤੇ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਵੀ ਕਰਦੇ ਰਹਾਂਗੇ, ਤੇ ਜਿਨ੍ਹਾਂ ਨੇ ਸਹੀ ਆਂਸਰ ਦਿੱਤਾ ਸੀ ਮੌਸਮ ਗਾਣਾ, ਆਪਾਂ ਉਹ ਵੀ ਹਾਲੇ ਪਲੇ ਕਰਾਂਗੇ। ਬਣੇ ਰਹੋ ਪ੍ਰੋਗਰਾਮ ਦੇ ਨਾਲ, ਤੇ ਮਨੋਹਰ ਸਵੀ ਰੈਸਟੋਰੈਂਟ ਦੇ ਉੱਤੇ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ ਜੀ, ਤੇ ਬਰਥਡੇ ਕੇਕ ਕਸਟਮ ਕਰਦੇ ਨੇ, ਤੁਸੀਂ ਆਪਦੇ ਅਕੋਰਡਿੰਗ ਕਸਟਮ ਵੀ ਕਰਵਾ ਸਕਦੇ ਹੋ। ਤੇ 7 ਦਿਨ ਓਪਨ ਨੇ ਜੀ, 11 ਵਜੇ ਤੋਂ ਲੈ ਕੇ 11 ਵਜੇ ਤੱਕ। ਤੇ ਜੇ ਮਨੋਹਰ ਦੀ ਸਪੈਸ਼ਲ ਵੈਜ ਥਾਲੀ ਹਾਲੇ ਤੱਕ ਨਹੀਂ ਟਰਾਈ ਕੀਤੀ, ਉਹ ਵੀ ਜ਼ਰੂਰ ਟਰਾਈ ਕਰ ਲਓ। 2985 ਪਮੀਨਾ ਹਾਈਵੇ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਹਮੇਸ਼ਾ ਫਰੈਸ਼ ਹੋਮਮੇਡ ਡੇਲੀ ਸਵੀਟਸ ਜਿਹੜੀਆਂ ਤਿਆਰ ਕਰਦੇ ਨੇ। ਇਸ ਟਾਈਮ ਹਾਇਰਿੰਗ ਵੀ ਕਰ ਰਹੇ ਨੇ ਫੁੱਲ ਟਾਈਮ ਅਤੇ ਪਾਰਟ ਟਾਈਮ ਦੀ। ਜੇ ਤੁਸੀਂ ਜੋਬ ਲੱਭ ਰਹੇ ਹੋ ਤਾਂ ਤੁਹਾਨੂੰ ਦੱਸ ਗਏ ਕਿ ਫੁੱਲ ਟਾਈਮ ਪਾਰਟ ਟਾਈਮ ਇਹਨਾਂ ਕੋਲ ਦੋਨੇ ਪੋਜੀਸ਼ਨਾਂ ਹੈਗੀਆਂ। 204-505-3417 'ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਤੇ ਗਲੈਕਸੀ ਇੰਸ਼ੋਰੈਂਸ ਦੀਆਂ 3 ਲੋਕੇਸ਼ਨ ਆ ਜੀ ਸਾਰੀਆਂ, ਅਤੇ ਪੰਜਾਬੀ ਸਟਾਫ ਆ, ਇਕੱਲੀ ਇਕੱਲੀ ਗੱਲ ਤੁਹਾਨੂੰ ਬੜੀ ਡੀਪਲੀ ਸਮਝਾਉਂਦੇ ਨੇ, ਸਪੈਸ਼ਲ ਨੇ। ਹੋਮ ਇੰਸ਼ੋਰੈਂਸ ਵੀ ਸਪੈਸ਼ਲ ਹੈ ਜੀ ਇਹਨਾਂ ਦੇ, ਜੇ ਟਰੱਕ ਦੀ ਇੰਸ਼ੋਰੈਂਸ ਕਰਾਉਣੀ ਉਹ ਵੀ ਸਪੈਸ਼ਲ ਕਰਦੇ ਨੇ। ਬਿਜ਼ਨਸ ਇੰਸ਼ੋਰੈਂਸ ਚਾਹੇ ਕੰਸਟਰਕਸ਼ਨ ਦੀ ਚਾਹੇ ਟਰੱਕ ਦੀ ਇੰਸ਼ੋਰੈਂਸ ਕਰਾਉਣੀ ਹੋਵੇ, ਬੜੇ ਹੀ ਵਾਜਬ ਰੇਟਾਂ ਦੇ ਉੱਤੇ ਤੁਹਾਨੂੰ ਕਰਕੇ ਦੇਣਗੇ। ਇਕੱਲੀ ਇਕੱਲੀ ਗੱਲ ਤੁਹਾਨੂੰ ਡੀਪਲੀ ਸਮਝਾ ਕੇ ਦੇਣਗੇ। ਮੰਡੇ ਟੂ ਫਰਾਈਡੇ 9-9, ਸੈਟਰਡੇ 10-6, ਅਤੇ ਸੰਡੇ ਦੇ ਦਿਨ 12 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਰੂਬਰੂ ਹੁੰਦੇ ਨੇ। ਅਤੇ ਕਈ ਵਾਰੀ ਆਪਾਂ ਨੂੰ ਹੁੰਦਾ ਕਿ ਸੰਡੇ ਦਿਨ ਆਪਾਂ ਗੱਡੀ ਲੈ ਲੈਂਦੇ ਹਾਂ ਅਤੇ ਆਪਾਂ ਮੰਡੇ ਦੀ ਵੇਟ ਕਰਦੇ ਹਾਂ, ਤਾਂ ਸਪੈਸ਼ਲ ਟਰੱਕਾਂ ਵਾਲੇ ਵੀਰਾਂ ਲਈ ਤੁਹਾਡੇ ਲਈ ਓਪਨ ਕੀਤੀ ਹੋਈ ਆ 12 ਵਜੇ ਤੋਂ ਲੈ ਕੇ 5 ਵਜੇ ਤੱਕ। ਸੰਡੇ ਦੇ ਦਿਨ ਵੀ ਸਾਰੀਆਂ ਲੋਕੇਸ਼ਨਾਂ ਓਪਨ ਹੁੰਦੀਆਂ ਨੇ। ਜੇ ਤੁਸੀਂ ਗੱਡੀ ਲੈਂਦੇ ਹੋ ਜਾਂ ਟਰੱਕ ਲੈਂਦੇ ਹੋ, ਤੁਹਾਨੂੰ ਦੱਸ ਕੇ 12 ਵਜੇ ਤੋਂ ਲੈ ਕੇ 5 ਵਜੇ ਤੱਕ ਸੰਡੇ ਵੀ 3 ਲੋਕੇਸ਼ਨ ਓਪਨ ਹੁੰਦੀਆਂ ਨੇ। ਜਤਿੰਦਰ ਸਿਧਾਣਾ ਜੀ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ। 14 ਸਾਲ ਦਾ ਜਤਿੰਦਰ ਸਿਧਾਣਾ ਜੀ ਨੂੰ ਐਕਸਪੀਰੀਅੰਸ ਆ ਹੋਮ ਇੰਸ਼ੋਰੈਂਸ ਦਾ, ਚਾਹੇ ਹੋਮ ਇੰਸ਼ੋਰੈਂਸ ਕਰਾਉਣੀ ਹੋਵੇ, ਚਾਹੇ ਤੁਸੀਂ ਗੱਡੀ ਦੀ ਇੰਸ਼ੋਰੈਂਸ ਕਰਾਉਣੀ ਹੋਵੇ, ਬੜੇ ਵਾਜਬ ਰੇਟਾਂ ਦੇ ਕਰਕੇ ਦਿੰਦੇ। ਇਕੱਲੀ ਇਕੱਲੀ ਗੱਲ ਡੀਪਲੀ ਸਮਝਾਉਣਗੇ। ਪਲਵਿੰਦਰ ਧਾਲੀਵਾਲ ਜੀ ਨਾਲ ਸੰਪਰਕ ਕਰ ਸਕਦੇ ਹੋ 2188 ਮੈਕਫਿਲ ਸਟਰੀਟ ਜਾਂ 2773 ਮੈਕਫਿਲ ਸਟਰੀਟ ਜਾਂ 11 ਵਿਰਵਿਨ ਡਰਾਈਵ 'ਤੇ ਜਤਿੰਦਰ ਸਿਧਾਣਾ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 3 ਗਲੈਕਸੀ ਦੀਆਂ ਲੋਕੇਸ਼ਨਾਂ ਦੇ ਉੱਤੇ ਸਾਰਾ ਪੰਜਾਬੀ ਦੇ ਵਿੱਚ ਸਟਾਫ ਹੈ ਜੀ।

ਮੈਡੋਕੇਅਰ ਮੈਡੀਕਲ ਵਾਕ ਇਨ ਕਲੀਨਿਕ ਤੇ ਫੈਮਿਲੀ ਮੈਡੀਸਨ ਦੇ ਲਈ ਤੁਹਾਨੂੰ ਕੋਈ ਵੀ ਸਰਵਿਸ ਚਾਹੀਦੀ ਹੋਵੇ, ਹਮੇਸ਼ਾ 3 ਜਿਹੜੇ ਡਾਕਟਰ ਨੇ ਆਲਵੇਜ਼ ਪ੍ਰੈਜ਼ੈਂਟ ਰਹਿੰਦੇ ਨੇ, ਹਿੰਦੀ ਪੰਜਾਬੀ ਇੰਗਲਿਸ਼ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਦੇ ਨੇ, 3 ਲੈਂਗੁਏਜ ਦੇ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ, ਮੇਲ ਫੀਮੇਲ ਹੈਲਥ ਦੇ ਸਪੈਸ਼ਲ ਨੇ, ਵਾਕਿਨ ਵੀ ਤੁਸੀਂ ਜਾ ਸਕਦੇ ਹੋ, ਮੰਡੇ ਟੂ ਫਰਾਈਡੇ 9-5 ਜਿਹੜਾ ਤੁਸੀਂ ਵਿਜ਼ਿਟ ਕਰ ਸਕਦੇ ਹੋ, ਵਾਕਿਨ ਵੀ ਤੁਸੀਂ ਜਾ ਸਕਦੇ ਹੋ, ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ, ਡਾਕਟਰ ਰਵਿਜੋਤ ਸਿੰਘ ਟੰਡਿਆਲ ਜੀ ਨਾਲ ਸੰਪਰਕ ਕਰ ਸਕਦੇ ਹੋ, 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਅਤੇ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਅਤੇ ਜੇ ਤੁਸੀਂ ਫੈਮਿਲੀ ਡਾਕਟਰ ਲੱਭ ਰਹੇ ਹੋ ਤੁਹਾਨੂੰ ਦੱਸ ਗਏ ਡਾਕਟਰ ਰਵਿਜੋਤ ਸਿੰਘ ਟੰਡਿਆਲ ਜੀ ਨਾਲ ਸੰਪਰਕ ਕਰ ਸਕਦੇ ਹੋ, ਤੁਸੀਂ 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਅਤੇ ਇਹ ਜਿਹੜੇ ਮੇਲ ਫੀਮੇਲ ਹੈਲਥ ਦੇ ਸਪੈਸ਼ਲ ਨੇ ਜੀ, 204-410-2255 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, 17200 ਮੈਡਵੁੱਡ ਡਰਾਈਵ ਜਿਹੜਾ ਨੇੜੇ ਹੈਗਾ ਜੀ ਸੇਂਟ ਵਿਟਾਲ ਮਾਲ ਦੇ। ਰਾਜ ਮੁੱਦਰ ਜੀ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਘਰ ਦੀ ਮੌਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣਾ ਹੋਵੇ, 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ, ਰੈਜ਼ੀਡੈਂਟਲ ਅਤੇ ਕਮਰਸ਼ੀਅਲ ਮੌਰਗੇਜ ਦੇ ਸਪੈਸ਼ਲ ਨੇ, 204-904-9981 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਅਤੇ ਇਹਨਾਂ ਦੇ ਵਾਈਫ ਵੀ ਰੀਅਲ ਸਟੇਟ ਦਾ ਕੰਮ ਕਰਦੇ ਨੇ, ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਰੁਪਿੰਦਰ ਮੁੱਦਰ ਜੀ ਨਾਲ ਸੰਪਰਕ ਕਰ ਸਕਦੇ ਹੋ, 204-998-9981 ਦੇ ਉੱਤੇ, ਅਤੇ ਬਹੁਤ ਜਲਦ ਆਪਣੇ ਕੋਲ ਰਾਜਮਾਨ ਜੀ ਪਹੁੰਚਣਗੇ, ਬਹੁਤ ਸਾਰੀਆਂ ਆਪਾਂ ਗੱਲਾਂ ਕਰਨੀਆਂ। ਰੀਸੈਂਟਲੀ ਆਪਾਂ ਸਾਰਿਆਂ ਨੇ ਨਿਊਜ਼ ਸੁਣੀ ਹੈ ਜਿਹੜੀ ਆਪਾਂ ਨੂੰ ਇੱਕ ਆਪਣੇ ਕੈਨੇਡਾ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਧਮਕੀ ਮਿਲੀ ਹੈ ਵੀ ਗੁਰਦੁਆਰਾ ਸਾਹਿਬ ਨਾਲ ਇੱਦਾਂ ਕਰ ਦੇਣਾ ਉੱਦਾਂ ਕਰ ਦੇਣਾ, ਉਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਸਟਾਰਟ ਕਰਾਂਗੇ, ਹੋਰ ਵੀ ਕਾਫੀ ਸਮਾਜਿਕ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ ਅੱਜ, ਅਤੇ ਉਹ ਚਰਚਾ ਕਰਾਂਗੇ ਆਪਾਂ ਰਾਜਮਾਨ ਜੀ ਦੇ ਨਾਲ, ਉਹ ਆਪਾਂ ਨੂੰ ਸਵਾਲਾਂ ਦੇ ਜਵਾਬ ਦੇਣਗੇ। ਤੁਹਾਡਾ ਵੀ ਕੋਈ ਸਵਾਲ ਹੋਵੇ ਸਾਨੂੰ 204-780-6780 'ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਬਹੁਤ ਜਲਦ ਰਾਜਮਾਨ ਜੀ ਆਪਣੇ ਦਰਮਿਆਨ ਪਹੁੰਚਣ ਵਾਲੇ ਨੇ, ਫਿਰ ਆਪਾਂ ਉਹਨਾਂ ਨੂੰ ਗੱਲਾਂ ਬਾਤਾਂ ਸਟਾਰਟ ਕਰ ਦੇਣੀਆਂ, ਅਤੇ ਉਸ ਤੋਂ ਪਹਿਲਾਂ ਆਪਾਂ ਕਾਲਾਂ ਜ਼ਰੂਰ ਲੈਣੀਆਂ ਸਟਾਰਟ ਕਰ ਦੇਈਏ ਜੀ।

0: ਬਹੁਤ ਬਹੁਤ ਵੈਲਕਮ ਕਰਦੇ ਹਾਂ ਜੀ ਟਵਿੰਸ ਹੇਅਰ ਸਲੂਨ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਕੁਲਵੰਤ ਸਰਪੰਚ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਨਿੱਘੇ ਨਿੱਘਾ ਸਵਾਗਤ ਹੈ ਜੀ। ਅਤੇ ਇੱਕ ਵੀਰ ਕਹਿੰਦੇ ਨੇ, ਕਹਿੰਦੇ ਬਈ ਇੱਦਾਂ ਹੀ ਸੇਮ ਰੌਣਕਾਂ ਲੱਗਣੀਆਂ। ਬਿਲਕੁਲ ਜੀ, ਇੱਦਾਂ ਹੀ ਸੇਮ ਰੌਣਕਾਂ 22 ਅਗਸਤ ਨੂੰ ਲੱਗਣੀਆਂ ਵਿਨੀ ਪੈਗ ਦੇ ਵਿੱਚ। ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਜੀ, ਕੌਲਰ ਲੈ ਲਈ ਰੇਡੀਓ ਤੁਮਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀਵਨ ਜੀ, ਹਾਂਜੀ, ਕਿਹੜਾ ਗਾਣਾ ਸੁਣਨਾ ਜੀ?
1: ਸਿੱਧੂ ਮੂਸੇ ਵਾਲਾ।
0: ਸਿੱਧੂ ਮੂਸੇ ਵਾਲਾ, ਓਕੇ, ਜ਼ਰੂਰ ਲਾਵਾਂਗੇ ਆਪਾਂ, ਠੀਕ ਹੈ, ਅੱਜ ਪ੍ਰੋਗਰਾਮ ਦੇ ਵਿੱਚ
1: ਸਿੱਧੂ ਮੂਸੇ ਵਾਲਾ। ਓਕੇ
0: ਓਕੇ ਜੀ, ਠੀਕ ਹੈ ਜੀ, ਜ਼ਰੂਰ ਲਾਵਾਂਗੇ। ਓਕੇ ਓਕੇ, ਬਾਏ।

ਬਿਲਕੁਲ ਜੀ, ਬਿਲਕੁਲ ਰੌਣਕਾਂ ਸੇਮ ਲੱਗਣਗੀਆਂ 22 ਅਗਸਤ ਨੂੰ, ਬਣੇ ਰਹੋ ਪ੍ਰੋਗਰਾਮ ਦੇ ਨਾਲ। ਅੱਜ ਵੀ ਪ੍ਰੋਗਰਾਮ ਬਹੁਤ ਸਪੈਸ਼ਲ ਰਹਿਣ ਵਾਲਾ, 22 ਅਗਸਤ ਨੂੰ ਆਪਾਂ ਪੰਜਾਬੀ ਵਿਰਸਾ ਇੰਜੋਏ ਕਰਾਂਗੇ ਅਤੇ ਅੱਜ ਆਪਾਂ 1 ਵਜੇ ਤੋਂ ਲੈ ਕੇ 3 ਵਜੇ ਤੱਕ ਤੁਹਾਡੇ ਨਾਲ ਰੂਬਰੂ ਕਰਾਂਗੇ ਰਾਜਮਾਨ ਜੀ। ਬਿਲਕੁਲ ਜੀ, ਰਾਜਮਾਨ ਜੀ ਦੇ ਨਾਲ ਆਪਾਂ ਸਵਾਲ ਜਵਾਬ ਕਰਨੇ ਸਟਾਰਟ ਕਰਦੇ ਨੇ, ਬਹੁਤ ਜਲਦ ਆਪਣੇ ਦਰਮਿਆਨ ਪਹੁੰਚਣ ਵਾਲੇ ਨੇ। ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਗਏ, ਮੈਨੂਫੈਕਚਰਿੰਗ ਕਾਰਪਟੀ ਫਲੋਰਿੰਗ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਇਸ ਟਾਈਮ ਹਾਰਵੁੱਡ ਕਾਰਪਟ ਲਿਮਿਟਡ ਫਲੋਰਿੰਗ ਉੱਤੇ। ਜੇ ਤੁਸੀਂ ਐਸਟੀਮੇਟ ਵੀ ਲਵਾਉਣਾ ਹੋਵੇ ਫ੍ਰੀ ਦੇ ਵਿੱਚ ਐਸਟੀਮੇਟ ਵੀ ਲਾ ਦੇਣਗੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ। ਬਿਲਕੁਲ ਜੀ, ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦਿਓਗੇ ਸੈਮਪੰਦੇਰ ਜੀ ਨੂੰ, ਤੁਹਾਡਾ ਫ੍ਰੀ ਦੇ ਵਿੱਚ ਐਸਟੀਮੇਟ ਲਾ ਕੇ ਦੇਣਗੇ 204-229-2028 ਦੇ ਉੱਤੇ ਸੰਪਰਕ ਕਰ ਸਕਦੇ ਹੋ। 204-229-2028 ਦੇ ਉੱਤੇ ਸੰਪਰਕ ਕਰਕੇ ਸੈਮਪੰਦੇਰ ਜੀ ਨਾਲ ਵਧੀਆ ਵਧੀਆ ਡੀਲਾਂ ਜਿਹੜੀਆਂ ਗ੍ਰੈਬ ਕਰ ਸਕਦੇ ਹੋ। 10 ਨੂੰ ਤਾਂ ਨੋਟਰੀ ਡੈਮ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਅਤੇ MDF ਟਾਇਰ ਵੱਲੋਂ ਨਵੇਂ ਅਤੇ ਯੂਜ਼ਡ ਟਰੱਕ ਟ੍ਰੇਲਰ ਟਾਇਰਾਂ ਦੇ ਉੱਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਇਸ ਟਾਈਮ। 24 ਘੰਟੇ ਰੋਡ ਦੇ ਉੱਤੇ ਟਾਇਰ ਰਿਪੇਅਰ ਦੀ ਸਰਵਿਸ ਦਿੰਦੇ ਨੇ, ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ ਆ, ਅਲਾਈਨਮੈਂਟ ਕਰਕੇ ਦਿੰਦੇ ਆ। 251 ਓਕ ਪੁਆਇੰਟ ਦੇ ਆਕਾਸ਼ ਅਤੇ ਰਣਦੀਵੀਰ ਨਾਲ ਸੰਪਰਕ ਕਰ ਸਕਦੇ ਹੋ। 204-583-8880 ਦੇ ਉੱਤੇ ਅਤੇ ਮੈਡੀਕੇਅਰ ਕਲੀਨਿਕ ਵਾਕ ਇਨ ਕਲੀਨਿਕ 'ਤੇ ਪੰਜਾਬੀ ਸਪੀਕਿੰਗ ਡਾਕਟਰ ਮਿਲ ਜਾਂਦੇ ਜੀ ਨਹੀਂ ਤੁਹਾਨੂੰ, ਅਤੇ ਇਸ ਟਾਈਮ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ ਅਤੇ ਫਲੂ ਸ਼ੋਟ ਵੀ ਲੱਗਦੇ ਨੇ। ਫੈਮਿਲੀ ਮੈਡੀਸਨ ਦੇ ਲਈ ਤੁਹਾਨੂੰ ਕੋਈ ਵੀ ਸਰਵਿਸ ਚਾਹੀਦੀ ਹੋਵੇ ਜਾਂ ਫੈਮਿਲੀ ਡਾਕਟਰ ਚਾਹੀਦਾ ਹੋਵੇ, 22-12-87 ਜੈਫਰਸਨ ਐਵਨਿਊ 'ਤੇ ਸੰਪਰਕ ਕਰ ਸਕਦੇ ਹੋ ਤੁਸੀਂ। 204-416-1139 ਦੇ ਉੱਤੇ ਮੰਡੇ ਟੂ ਫਰਾਈਡੇ 9 ਤੋਂ 5:30, ਸੈਟਰਡੇ 9 ਤੋਂ 4 ਅਤੇ ਸੰਡੇ 9 ਤੋਂ 1 ਵੀ ਸੰਪਰਕ ਕਰ ਸਕਦੇ ਹੋ ਅਤੇ ਫਾਰਮੈਸੀ ਕਲੀਨਿਕ ਦੇ ਅੰਦਰ ਹੀ ਤੁਹਾਨੂੰ ਮਿਲ ਜੂਗੀ। ਅਤੇ ਆਟੋ ਕਲਾ ਸ਼ੋਪ ਦੀ ਜਿਹੜੀ ਲੋਕੇਸ਼ਨ ਹੈ ਜੀ ਮੂਵ ਹੋ ਚੁੱਕੀ ਆ, 484 ਸੈਨ ਮੈਰੀ ਰੋਡ 'ਤੇ ਨਵੀਂ ਲੋਕੇਸ਼ਨ ਆ ਚੁੱਕੀ ਹੈ ਜੀ। 204-430-8138 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਤੇ ਟਾਊਨ ਆਟੋ ਬੋਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆਏ ਨੇ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ 146 ਇਜ਼ਾਬੇ ਸਟਰੀਟ ਦੇ ਉੱਤੇ ਨੇ ਜੀ। 204-421-1302 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ MPI ਦਾ ਕਲੇਮ ਆ, ਚਾਹੇ ਐਕਸੀਡੈਂਟ ਕਲੇਮ ਆ, ਚਾਹੇ ਹੈਲਥ ਕਲੇਮ ਆ, ਚਾਹੇ ਗਲਾਸ ਕਲੇਮ ਆ, ਰੀਸੈਂਟਲੀ ਆਪਾਂ ਥੋੜ੍ਹੇ ਦਿਨ ਪਹਿਲਾਂ ਹੀ ਆਪਾਂ ਦੇਖਿਆ ਸੀਗਾ ਕਿ ਜਦੋਂ ਗੜੇ ਪਏ ਸੀ ਅਤੇ ਉਹਦੇ ਕਰਕੇ ਗੱਡੀਆਂ ਆਪਣੀਆਂ ਖਰਾਬ ਹੋ ਗਈਆਂ ਸੀ। ਜੇ ਤੁਸੀਂ ਵੀ ਆਪਦੀ ਗੱਡੀ ਦਾ ਕਲੇਮ ਲੈਣਾ ਚਾਹੁੰਦੇ ਹੋ ਅਤੇ ਹਲੇ MPI ਕਲੇਮ ਲੈ ਰਹੀ ਆ, ਅਤੇ ਤੁਹਾਨੂੰ ਵਿਜ਼ਿਟ ਕਰਨਾ ਪਊਗਾ, ਚਾਹੇ ਪੇਂਟ ਕਰਾਉਣਾ, ਚਾਹੇ ਸਰਵਿਸ ਕਰਾਉਣੀ ਆ, ਪ੍ਰੋਪਰ ਤੁਹਾਡੀ ਗੱਡੀ ਐਨ ਜਿੱਦਾਂ ਦੀ ਪਹਿਲਾਂ ਦੀ ਹਾਲਤ ਸੀ ਸੇਮ ਹਾਲਤ ਦੇ ਵਿੱਚ ਕਰਕੇ ਦੇ ਦੇਣਗੇ ਅਤੇ ਤਸੱਲੀ ਬਖਸ਼ ਰਿਪੇਅਰ ਕਰਕੇ ਦੇਣਗੇ। ਉਹਦੇ ਲਈ ਤੁਹਾਨੂੰ ਵਿਜ਼ਿਟ ਕਰਨਾ ਪਊਗਾ, ਦੋਨੇ ਲੋਕੇਸ਼ਨਾਂ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਹਾਲੇ ਆਪ ਗੱਡੀਆਂ ਲੈ ਰਹੇ ਨੇ, ਕਾਫੀ ਸਾਰੀਆਂ ਆਲਰੇਡੀ ਇਹਨਾਂ ਕੋਲ ਬੁਕਿੰਗ ਹੋ ਚੁੱਕੀਆਂ ਨੇ, ਅਤੇ ਤੁਸੀਂ ਵੀ ਜਲਦੀ ਤੋਂ ਜਲਦੀ ਆਪਦੀ ਗੱਡੀ ਲੈ ਕੇ ਪਹੁੰਚੋ ਜੀ ਟਾਊਨ ਆਟੋ ਬੋਡੀ। ਜਿਹੜੀ ਲੋਕੇਸ਼ਨ ਹੈਗੀ ਹੈ 64 ਸਾਲਟਰ ਸਟਰੀਟ, ਉਹਨਾਂ ਦਾ ਨੰਬਰ ਹੈਗਾ 204-421-1300। ਅਤੇ ਜਿਹੜੀ ਨਵੀਂ ਲੋਕੇਸ਼ਨ ਆ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ, ਇਹ ਹੈਗੀ ਹੈ ਜੀ 146 ਇਜ਼ਾਬੇ ਸਟਰੀਟ ਦੇ ਉੱਤੇ। 204-421-1302 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਾਂ ਵਿਜ਼ਿਟ ਕਰ ਲਓ। ਕਿਸੇ ਵੀ ਤਰ੍ਹਾਂ ਦਾ ਤੁਹਾਡਾ MPI ਦਾ ਕਲੇਮ ਆ, ਸਾਰੇ ਤੁਹਾਡੇ ਕਲੇਮ ਦੇ ਉੱਥੇ ਹੱਲ ਹੋ ਜਾਣਗੇ। ਅਤੇ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਜੇ ਤੁਹਾਡੇ ਕੋਲ ਰੈਂਟਲ ਗੱਡੀ ਇੰਸ਼ੋਰੈਂਸ ਦੇ ਵਿੱਚ ਇਨਕਲੂਡ ਨਹੀਂ ਹੈਗੀ ਤਾਂ ਵੀ ਘਬਰਾਉਣ ਦੀ ਲੋੜ ਨਹੀਂ, ਜਿੰਨੇ ਦਿਨ ਵਾਸਤੇ ਤੁਹਾਡੀ ਗੱਡੀ ਰਿਪੇਅਰ ਹੋ ਗਈ ਉਨੇ ਦਿਨ ਵਾਸਤੇ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਬਸ ਸ਼ਰਤ ਇਹ ਕਿ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ। ਬਿਲਕੁਲ ਜੀ, ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੋਗੇ, ਜਿੰਨੇ ਦਿਨ ਵਾਸਤੇ ਤੁਹਾਡੀ ਗੱਡੀ ਰਿਪੇਅਰ ਹੋਗੀ ਉਨੇ ਦਿਨ ਵਾਸਤੇ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਜਾਣਾ ਕਿੱਥੇ ਜੀ? ਟਾਊਨ ਆਟੋ ਬੋਡੀ ਜਾਂ ਨਵੀਂ ਲੋਕੇਸ਼ਨ ਦੇ ਉੱਤੇ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ, ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਜੇ ਰੀਸੈਂਟਲੀ ਜਿਹੜੀ ਗੜਿਆਂ ਦੀ ਮਾਰ ਹੋਈ ਸੀ ਉਹਦੇ ਕਰਕੇ ਜਿਹੜਾ ਕਾਫੀ ਸਾਰੀਆਂ ਗੱਡੀਆਂ ਦਾ ਨੁਕਸਾਨ ਹੋਇਆ ਸੀ, ਜੇ ਤੁਸੀਂ ਆਪਦੀ ਗੱਡੀ ਨੂੰ ਫੇਰ ਸੇਮ ਪਹਿਲਾਂ ਵਾਂਗੂ ਬਣਾਉਣਾ ਚਾਹੁੰਦੇ ਹੋ ਅਤੇ ਜਿਹੜੀ ਗੜਿਆਂ ਦੀ ਮਾਰ ਨਾਲ ਨੁਕਸਾਨ ਹੋਇਆ ਉਹਦੀ ਭਰਪਾਈ MPI ਤੋਂ ਚਾਹੁੰਦੇ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ। ਦੋਨੇ ਲੋਕੇਸ਼ਨਾਂ ਦੇ ਉੱਤੇ ਕਲੇਮ ਜਿਹੜੇ MPI ਦੇ ਤੁਹਾਡੇ ਹੈਂਡਲ ਕੀਤੇ ਜਾਂਦੇ ਆ। ਵਧੇਰੇ ਜਾਣਕਾਰੀ ਦੇ ਲਈ ਦੋਨੇ ਲੋਕੇਸ਼ਨਾਂ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ।

ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਜੀ। ਕਾਲਰ ਲੈ ਲਗੀ ਰੇਡੀਓ ਧਮਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਸੁਖਮਨ, ਕਿਵੇਂ ਹੋ? ਹਾਂਜੀ ਹਾਂਜੀ, ਕਿਹੜਾ ਗਾਣਾ ਸੁਣਨਾ ਜੀ? ਓਕੇ, ਸੱਚੀ ਮੁੱਚੀ ਦਾ ਮੋਰ। ਓਕੇ, ਜ਼ਰੂਰ ਪਲੇ ਕਰਦੇ ਹਾਂ ਆਪਾਂ। ਓਕੇ, ਆਪਾਂ ਸੁਣਦੇ ਹਾਂ, ਠੀਕ ਆ? ਓਕੇ, ਬਾਏ ਬਾਏ। ਲਓ ਜੀ, ਬਣੇ ਰਹੋ ਪ੍ਰੋਗਰਾਮ ਦੇ ਨਾਲ, ਅਤੇ ਰਾਜਮਾਨ ਜੀ ਆਪਣੇ ਕੋਲ ਪਹੁੰਚ ਗਏ ਨੇ, ਅਤੇ ਬਹੁਤ ਜਲਦ ਤੁਹਾਡੇ ਰੂਬਰੂ ਕਰਦੇ ਹਾਂ ਬਣੇ ਰਹੋ ਪ੍ਰੋਗਰਾਮ ਦੇ ਨਾਲ।

ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਤੇ ਨਾਲ ਦੀ ਨਾਲ ਦੱਸ ਕੇ ਰੀਮੈਕਸ ਪਰਫਾਰਮੈਂਸ ਰਿਐਲਿਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ, ਜਿਹੜੇ ਸਪੈਸ਼ਲ ਨੇ ਜੀ ਰੈਜੀਡੈਂਟਲ ਅਤੇ ਕਮਰਸ਼ੀਅਲ ਅਤੇ ਨਵੀਂ ਬਿਲਡਿੰਗ ਬਣਾਉਂਦੇ, ਅਤੇ ਜੇ ਤੁਸੀਂ ਇਹ ਓਪਰਚੁਨਿਟੀ ਦਾ ਫਾਇਦਾ ਲੈਣਾ ਚਾਹੁੰਦੇ ਤਾਂ ਦੱਸ ਗਏ ਕਿ ਨੰਬਰ 1 ਬ੍ਰੋਕਰੇਜ ਆ ਵਿਨੀਪੈਗ ਦੀ, 8 ਸਾਲ ਤੋਂ ਨੰਬਰ 1 ਚੱਲ ਰਹੀ ਹੈ ਜੀ ਰੀਮੈਕਸ ਪਰਫਾਰਮੈਂਸ ਰਿਐਲਿਟੀ ਦੀ। ਜੇ ਤੁਸੀਂ ਇਸ ਨੰਬਰ 1 ਬ੍ਰੋਕਰੇਜ ਦਾ ਪਾਰਟ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਰੀਅਲ ਸਟੇਟ ਦਾ ਲਾਇਸੈਂਸ ਆ, ਤੁਹਾਡੇ ਕੋਲ ਬਹੁਤ ਵਧੀਆ ਓਪਰਚੁਨਿਟੀ ਹੈ ਜੀ। ਫੁੱਲ ਟਾਈਮ ਪੋਜੀਸ਼ਨ ਆ ਜੀ, ਬਹੁਤ ਸਾਰੀਆਂ ਤੁਹਾਨੂੰ ਆਫਰਸ ਮਿਲ ਜਾਂਗੀਆਂ, ਜਿੱਦਾਂ ਸਪੇਸ ਮਿਲ ਜੂ ਕਲਾਇੰਟਸ ਦੇ ਨਾਲ ਮੀਟਿੰਗਾਂ ਦੇ ਲਈ, ਆਫਿਸ ਦੇ ਵਿੱਚ ਫਲੈਕਸੀਬਲ ਫੀਸ ਪੈਕੇਜ ਮਿਲ ਜਾਣਗੇ, ਸਿੱਖਣ ਨੂੰ ਵੀ ਬਹੁਤ ਕੁਝ ਮਿਲੂਗਾ ਕਿਉਂਕਿ ਟੌਪ ਪਰਫਾਰਮਿੰਗ ਏਜੰਟ ਟੀਮ ਆ ਜਿਹੜੀ ਉਹਨਾਂ ਦੇ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਦਾ ਆ। ਆਨਲਾਈਨ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਆਫਲਾਈਨ ਵੀ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਰ ਜੀ ਨਾਲ ਸੰਪਰਕ ਕਰ ਸਕਦੇ ਹੋ 204-892-8-85 ਦੇ ਉੱਤੇ ਜਾਂ 942 ਸੈਂਟ ਮੈਰੀ ਰੋਡ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਰਾਏ ਸ਼ਿਪਿੰਗ ਕਾਉਂਟੀ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ, ਜੀ ਐਸ ਟੀ ਫਿਲਿੰਗ, ਬੁੱਕ ਕੀਪਿੰਗ ਸਰਵਿਸ, ਸੀ ਆਰ ਆਰਡਰ ਦੇ ਵਿੱਚ ਜੇ ਤੁਹਾਨੂੰ ਕੋਈ ਵੀ ਸਪੋਰਟ ਚਾਹੀਦੀ ਹੋਵੇ, ਇਕੱਲੀ ਇਕੱਲੀ ਫਾਈਲ ਤੁਹਾਨੂੰ ਰਿਵਿਊ ਕਰਾਈ ਜਾਂਦੀ ਹੈ। ਜਿਵੇਂ ਭੁੱਲ ਜੀ ਨਾਲ ਸੰਪਰਕ ਕਰ ਲਓ, 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਸੀ, 204-509-0029 'ਤੇ ਸੰਪਰਕ ਕਰ ਸਕਦੇ ਹੋ, ਜਾਂ 15x ਲੋਗਨ ਅਵੈਨਿਊ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਰੋਇਲ ਫਰਨੀਚਰ ਦੇ ਹਰ ਇੱਕ ਤਰ੍ਹਾਂ ਦੀ ਫਰਨੀਚਰ ਦੀ ਬੜੇ ਹੀ ਘੱਟ ਪ੍ਰਾਈਜ਼ ਉੱਤੇ ਡੀਲ ਚੱਲ ਰਹੀ ਹੈ, 6 ਮੰਥ ਤੋਂ ਲੈ ਕੇ 2 ਸਾਲ ਦਾ 0% ਇੰਟਰਸਟ ਰੇਟ ਦੇ ਉੱਤੇ ਫਾਈਨੈਂਸ ਕਰਕੇ ਦਿੰਦੇ ਨੇ। 7 ਦਿਨ ਓਪਨ ਨੇ ਜੀ, 16-10 ਐਨ ਜੀ ਐਮ ਸਟਰੀਟ 'ਤੇ ਵਿਜ਼ਿਟ ਕਰ ਸਕਦੇ ਹੋ। ਤੁਸੀਂ ਸੁਪਿੰਦਰ ਬੋਪਾਰਾ ਇਹਨਾਂ ਸੰਪਰਕ ਕਰ ਸਕਦੇ ਹੋ 204-992-9097 ਦੇ ਉੱਤੇ, ਗੁਰਦੇਸ਼ ਬੋਪਾਰਾ ਇਹਨਾਂ ਸੰਪਰਕ ਕਰ ਸਕਦੇ 204-599-3611 ਦੇ ਉੱਤੇ, ਅਤੇ ਦਰਸ਼ਨ ਹੋਟਲ ਨਾਲ ਸੰਪਰਕ ਕਰ ਲਓ ਜੀ। ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਡੀ ਦੀ ਰਿਪੇਅਰ ਕਰਾਉਣਾ ਚਾਹੁੰਦੇ ਹੋ ਜਾਂ ਸਰਵਿਸ ਕਰਾਉਣਾ ਚਾਹੁੰਦੇ ਹੋ, ਵਿਜ਼ਿਟ ਕਰ ਲਓ ਜੀ 352 ਪੈਪਲਰ ਐਵੇਨਿਊ 'ਤੇ ਸੰਪਰਕ ਕਰ ਸਕਦੇ ਹੋ। ਦਰਸ਼ਨ ਗਿੱਲ ਜੀ ਨਾਲ 204-416-0030 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਸਪਰਿੰਗ ਮੈਡੋ ਕਲੀਨਿਕ ਫਾਰਮੈਸੀ 'ਤੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਂਦੇ ਨੇ ਜੀ ਤੁਹਾਨੂੰ, ਮੇਲ ਫੀਮੇਲ ਡਾਕਟਰ ਮਿਲ ਜਾਂਦੇ ਨੇ। ਟਰਾਂਸਕੋਨਾਈਜ਼ਡ ਵਿਨੀਪੈਗ ਦੇ ਵਿੱਚ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਅਤੇ ਸਿਟੀ ਦੇ ਵਿੱਚ ਫ੍ਰੀ ਡਿਲੀਵਰੀ ਕਰਦੇ ਨੇ ਮੈਡੀਸਨ ਦੀ। 1783 ਪਲੈਸ ਰੋਡ ਯੂਨੀਅਨ 19 'ਤੇ ਸੰਪਰਕ ਕਰ ਸਕਦੇ ਹੋ। 204-417-0028 ਦੇ ਦੁਬਾਰਾ ਨੰਬਰ ਰਿਪੀਟ ਕਰ ਦਿੰਦੇ, 204-417-0028 'ਤੇ ਸੰਪਰਕ ਕਰ ਸਕਦੇ ਹੋ। ਅਤੇ ਇੰਤਜ਼ਾਰ ਦੀਆਂ ਘੜੀਆਂ

0: ਜਿਹੜਾ ਪ੍ਰੋਗਰਾਮ ਹੋਣਾ ਇਸ ਤੋਂ ਬਾਅਦ ਬਹੁਤ ਸਪੈਸ਼ਲ ਰਹਿਣ ਵਾਲਾ, ਕਿਉਂਕਿ ਇੱਕ 39 ਹੋ ਚੁੱਕੇ ਨੇ ਅਤੇ 3 ਵਜੇ ਤੱਕ ਆਪਾਂ ਤੁਹਾਡੇ ਰੂਬਰੂ ਹਾਂ, ਬਹੁਤ ਸਾਰੇ ਆਪਣੇ ਸਵਾਲ ਜਵਾਬ ਨੇ ਅਤੇ ਆਪਾਂ ਰਾਜਮਾਨ ਜੀ ਦੇ ਨਾਲ ਕੰਟੀਨਿਊ ਗੱਲਾਂ ਬਾਤਾਂ ਸਟਾਰਟ ਕਰਦੇ ਰਹਾਂਗੇ। ਸਭ ਤੋਂ ਪਹਿਲਾਂ ਮੈਂ ਕਹਿੰਦਾ ਥੋੜ੍ਹਾ ਜਿਹਾ ਸਿਆਸਤ ਦੇ ਉੱਤੇ ਹੀ ਆਪਾਂ ਗੱਲਬਾਤ ਕਰਨਾ ਚਾਹੁੰਦਾ, ਮੈਂ ਤੁਹਾਡੇ ਨਾਲ ਸੋਰੀ, ਪਰ ਕੁਝ ਸਵਾਲ ਨੇ
1: ਅਤੇ ਮੌਸਮ ਦੀ ਵੀ ਗੱਲ ਤੁਸੀਂ ਕਰ ਲਈ ਸੀ, ਬਹੁਤ ਸੋਹਣਾ ਦਿਨ
0: ਹਾਂ, ਬਹੁਤ ਸੋਹਣਾ ਦਿਨ ਲੱਗਿਆ ਹੋਇਆ, ਅੱਜ ਤਾਂ ਵਿਨੀਪੈਗ ਦੇ ਉੱਤੇ ਕਿਰਪਾ ਹੋਈ ਹੋਈ ਆ,
1: ਲੱਗਦਾ ਵੀ ਕਿ ਜਿਹੜੀ ਵਿੰਟਰ ਆ ਥੋੜ੍ਹੀ ਜਿਹੀ ਅਰਲੀ ਆਊਗੀ।
0: ਹਾਂਜੀ, ਕਿਉਂਕਿ ਰਾਤ ਨੂੰ ਜੇ ਦੇਖੀਏ ਬਹੁਤ ਠੰਡ ਹੋ ਜਾਂਦੀ ਹੁਣ ਤਾਂ, ਜਿਵੇਂ
1: ਪਰ ਅੱਜ ਤਾਂ 23-24 degrees ਹੈਗਾ, ਬਹੁਤ ਹੀ ਵਧੀਆ ਹੈਗਾ, ਹਵਾ ਨਹੀਂ ਚੱਲਦੀ।
0: ਹਾਂਜੀ,
1: ਹਜੇ ਕੱਲ੍ਹ ਪਰਸੋਂ ਤਾਂ ਹਵਾ ਚੱਲਦੀ ਸੀ, ਠੰਡ ਜੀ ਸੀਗੀ।
0: ਹਾਂਜੀ,
1: ਪਰ ਅੱਜ ਤਾਂ ਬਹੁਤ ਹੀ ਬਿਊਟੀਫੁਲ ਡੇ ਹੈ, ਸਨੀ।
0: ਤੇ ਜਿਵੇਂ ਉਹ ਆਪਾਂ ਹੁਣ ਜਿਵੇਂ ਰਾਤ ਨੂੰ ਦੇਖਦੇ ਹੁੰਦੇ ਹਾਂ, ਜਿਵੇਂ ਰਾਤ ਨੂੰ ਬਹੁਤ ਠੰਡ ਹੁੰਦੀ ਹੈ, ਜਿਵੇਂ ਅੱਗੇ ਸੈਰ ਨੂੰ ਨਿਕਲ ਜਾਈਦੇ ਸੀਗੇ, ਜਿਵੇਂ ਸ਼ਰਟਾਂ 'ਚ ਹੁੰਦਾ ਹੁੱਡੀਆਂ ਪਾਉਣ ਦਾ ਟਾਈਮ ਹੌਲੀ ਹੌਲੀ ਸਟਾਰਟ ਜਿਹਾ ਹੋਈ ਜਾਂਦਾ ਆ।
1: ਵੈਸੇ ਜਿਹਨਾਂ ਨੂੰ ਵਿਟਾਮਿਨ ਡੀ ਦੀ ਲੋੜ ਹੈ, ਘਾਟ ਹੈ ਥੋੜ੍ਹੀ ਜੀ,
0: ਹਾਂਜੀ,
1: ਉਹਨਾਂ ਵਾਸਤੇ ਇਹਦਾ ਦਿਨ ਬਹੁਤ ਵਧੀਆ, ਅਤੇ ਅੱਧਾ ਘੰਟਾ ਘੰਟਾ ਆਰਾਮ ਨਾਲ ਬੈਠੋ ਧੁੱਪ 'ਚ।
0: ਹਾਂਜੀ, ਧੁੱਪ ਦੇ
1: ਸੂਰਜ ਵੱਲ ਪਿੱਠ ਕਰਕੇ
0: ਧੁੱਪ ਦਾ ਆਨੰਦ ਮਾਣੋ।
1: ਹਾਂ ਹਾਂ, ਬਿਲਕੁਲ, ਬਹੁਤ ਵਧੀਆ ਮੌਸਮ ਹੈ।
0: ਬਿਲਕੁਲ ਜੀ, ਬਿਲਕੁਲ। ਤੇ ਆਪਾਂ ਗੱਲ ਕਰਨੀ ਹੈ, ਅੱਜ ਕਾਫੀ ਸਾਰੇ ਮੁੱਦੇ ਨੇ ਸਮਾਜਿਕ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਨੀ ਹੈ, ਜਿੱਦਾਂ ਤੇ ਸਭ ਤੋਂ ਮੈਂ ਪੁੱਛਣਾ ਚਾਹੁੰਦਾ ਜਿਵੇਂ ਬੰਦੀ ਸਿੰਘਾਂ ਦੇ ਬਾਰੇ, ਜਿਵੇਂ ਕੋਈ ਜੇ ਹੁਣ ਪੰਜਾਬ ਸਰਕਾਰ ਨੇ ਤਾਂ ਕਹਿਤਾ ਵੀ ਅਸੀਂ ਬਈ ਹੁਣ ਸੈਂਟਰ ਸਰਕਾਰ ਨੂੰ ਮੰਗ ਖੁਦ ਦੇ ਰਹੇ ਹਾਂ, ਰਾਈ, ਤੇ ਅੱਗੇ ਕੀ ਆ ਇਹਦੇ, ਕੀ ਤੁਹਾਡੇ ਪੱਖ ਤੋਂ ਮੈਂ ਇਹਦਾ ਸਵਾਲ ਦਾ ਆਨਸਰ ਲੈਣਾ ਚਾਹੁੰਦਾ ਹਾਂ ਵੀ ਕੀ
1: ਆਪਣੇ ਜਿਵੇਂ ਹੁਣ ਭਾਈ ਹਵਾਰਾ ਜੀ ਨੂੰ ਦੇ ਨਹੀਂ ਰਹੇ, ਹਾਂਜੀ, ਲਮਕਾਈ ਜਾਂਦੇ ਆ,
0: ਹਾਂਜੀ,
1: ਉਹਦੇ ਵਾਸਤੇ ਜਿਹੜਾ ਸਰਕਾਰ ਦਾ ਡਰ ਸੀ,
0: ਹਾਂਜੀ,
1: ਵੀ ਜੇ ਅਸੀਂ ਛੱਡਤਾ ਮਾਹੌਲ ਖਰਾਬ ਹੋ ਜਾਊਗਾ,
0: ਹਾਂਜੀ,
1: ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਰਹਿਣੀ,
0: ਹਾਂਜੀ,
1: ਤੇ ਜ਼ਿਆਦਾ ਗੜਬੜ ਹੋ ਜਾਊ, ਉੱਥੇ ਭਗਵੰਤ ਮਾਨ ਨੇ ਚਿੱਠੀ ਵੀ ਲਿਖੀ ਆ,
0: ਹਾਂਜੀ,
1: ਤੇ ਖੁਦ ਆਪ ਵੀ ਜਾ ਕੇ ਉਹਨੇ ਕਿਹਾ ਵੀ ਅਸੀਂ ਜ਼ਿੰਮੇਵਾਰੀ ਲੈਂਦੇ
0: ਹਾਂ, ਹਾਂਜੀ,
1: ਵੈਸੇ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੋਣ ਦੇਵਾਂਗੇ,
0: ਹਾਂਜੀ,
1: ਤੇ ਤੁਸੀਂ 10 ਦਿਨ ਵਾਸਤੇ ਉਹਦੀ ਮਾਂ ਨੂੰ ਮਿਲਣ ਵਾਸਤੇ ਪਰੋਲ ਦੇ ਦਿਓ।
0: ਬਿਲਕੁਲ,
1: ਉਹਨਾਂ ਨੇ ਫਿਰ 1 ਦਿਨ ਦੀ ਦਿੱਤੀ ਪਰੋਲ, ਵੀ 1 ਦਿਨ ਦੇ ਲੈ ਲਓ,
0: ਹਾਂਜੀ,
1: ਉਹ ਭਾਈ ਵਾਰਾ ਜੀ ਕਹਿੰਦੇ ਵੀ 1 ਦਿਨ ਤਾਂ ਮਖੌਲ ਕਰ ਦਿਓ ਤੁਸੀਂ, ਬਾਕੀ ਟੱਚਰਾ ਕਰਨ ਵਾਲੀ ਗੱਲ ਹੈ ਨਾ, ਵੀ 1 ਦਿਨ ਦੇ 2 ਦਿਨ ਦੀ, ਕਮ ਸੇ ਕਮ ਤੁਸੀਂ 7 ਦਿਨ ਦੀ 8 ਦਿਨ ਤਾਂ ਪਰੋਲ ਦਿਓ, ਤਾਂ ਕਿ ਉਹ ਆਪਦੀ ਮਾਂ ਕੋਲ 30-31 ਸਾਲ ਕੋਈ ਗਿਆ ਨਹੀਂ,
0: ਬਿਲਕੁਲ,
1: ਉਹ ਮਤਲਬ ਉਹਨੂੰ ਮਿਲ ਸਕੇ। ਹੁਣ ਪੂਰੀ ਉਹਨਾਂ ਨੇ ਲਿਖ ਕੇ ਗਰੰਟੀ ਦਿੱਤੀ ਹੈ ਸਰਕਾਰ ਨੇ, ਪੰਜਾਬ ਸਰਕਾਰ ਨੇ,
0: ਹਾਂਜੀ,
1: ਵੀ ਅਸੀਂ ਜ਼ਿੰਮੇਵਾਰ ਹਾਂ, ਕੋਈ ਵੀ ਗੜਬ ਹੋਊਗੀ ਅਸੀਂ ਕੰਟਰੋਲ ਕਰਾਂਗੇ, ਸਾਡੀ ਕੰਟਰੋਲ ਫਰਕ ਹੋਏਗਾ, ਤੁਸੀਂ 10 ਦਿਨ ਦੀ ਪਰੋਲ ਦਿਓ। ਪਰ ਉਹ ਬਹਾਨੇ ਲਾ ਰਹੇ ਆ, ਮਤਲਬ ਕਰਨਾ, ਕਦੇ ਕਹਿੰਦੇ 1 ਦਿਨ ਦੀ ਪਰੋਲ ਲੈ ਲਓ, ਕਦੇ ਉਹ ਕਹਿੰਦੇ ਜਿੱਥੇ ਗੜਬੜ ਹੋ ਜੂਗੀ ਇੱਥੇ ਤੱਕ ਕਤੋਂ ਗਾਰਥ ਹੋ ਜੂਗੀ, ਜਾਣੀ ਕਿ ਬਹਾਨੇ ਹੁੰਦੇ ਆ ਸਰਕਾਰਾਂ ਦੇ,
0: ਹਾਂਜੀ,
1: ਹੈ ਨਾ।
0: ਉਹ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਇਹ ਮੰਗ ਰੱਖੀ ਆ ਸੈਂਟਰ ਦੇ ਅੱਗੇ,
1: ਉਹਨਾਂ ਦੇ
0: ਵੈਸੇ ਰਿਸਪੋਂਸੀਬਿਲਟੀ ਵੀ ਲੈਣੀ ਆ
1: ਹਿਊਮਨਿਟੇਰੀਅਨ ਗਰਾਊਂਡ ਦੇ,
0: ਹਾਂਜੀ,
1: ਇੱਥੇ ਵੀ ਹਿਊਮਨਿਟੇਰੀਅਨ ਗਰਾਊਂਡ ਕੈਨੇਡਾ ਦੇ ਵਿੱਚ ਵੀ ਆਪਾਂ ਬਹੁਤ ਸਟਰੋਂਗ ਹੈ,
0: ਹਾਂਜੀ,
1: ਅਤੇ ਉਹਨਾਂ ਨੇ ਕਿਹਾ ਵੀ ਹਿਊਮਨਿਟੇਰੀਅਨ ਗਰਾਊਂਡ ਦੇ ਉੱਤੇ ਤੁਸੀਂ 10 ਦਿਨ ਦੀ ਪਰੋਲ ਦਿਓ,
0: ਹਾਂਜੀ,
1: ਅਤੇ ਭਾਈ ਹਵਾਰਾ ਜੀ ਆਪਦੀ ਮਦਰ ਨੂੰ ਮਿਲ ਕੇ 10 ਦਿਨ ਵਾਪਸ ਜੇਲ੍ਹ ਚਲੇ ਜਾਣਗੇ,
0: ਹਾਂਜੀ,
1: ਅਤੇ ਤੁਸੀਂ 10 ਦਿਨ ਦੀ ਪਰੋਲ ਦਿਓ। ਫਿਰ ਹੋਰ ਦੇਖੋ, ਮਤਲਬ ਵੀ ਜਿਹੜੇ ਬੰਦਿਆਂ ਨੂੰ 2-2 ਉਮਰ ਕੈਦਾਂ ਹੋਈਆਂ ਵੀ ਹੈ, 20-20 ਸਾਲ ਦੀਆਂ ਕੈਦਾਂ ਹੋਈਆਂ,
0: ਹਾਂਜੀ,
1: ਉਹਨਾਂ ਨੂੰ ਤਾਂ ਹਰ ਮਤਲਬ ਵੀ ਸਾਲ 'ਚ 3 ਵਾਰੀ ਪਰੋਲ ਮਿਲ ਜਾਂਦੀ ਹੈ,
0: ਹਾਂਜੀ,
1: 4 ਵਜੇ 4 ਵਜੇ ਮਿਲ ਜਾਏ ਜਦੋਂ ਵੋਟਾਂ ਦੇ ਨੇੜੇ ਉਹਨੂੰ ਕੱਢ ਲਿਆਉਂਦੇ,
0: ਹਾਂਜੀ,
1: ਇਹ ਬਹੁਤ ਮਾੜੀ ਗੱਲ ਆ। ਦੂਜੇ ਪਾਸੇ ਇੱਕੋ ਦੇਸ਼ ਦੇ ਵਿੱਚ ਮਤਲਬ 2 ਕਾਨੂੰਨ ਹੋਣੇ, ਹੈ ਇੱਕ ਵਾਸਤੇ ਹੈਗਾ ਕਿ ਮਤਲਬ ਵੀ ਇਹਨੂੰ ਪਰੋਲ ਨਹੀਂ ਦੇਣੀ,
0: ਹਾਂਜੀ,
1: ਤੇ ਦੂਜੇ ਵਾਸਤੇ ਇਹ ਹੈ ਕਿ ਮਤਲਬ ਵੀ ਭਾਵੇਂ ਉਹਦੇ ਹਜੇ ਵੀ ਕੇਸ ਚੱਲੀ ਜਾਂਦੇ ਆ, ਮੁਕੱਦਮੇ ਚੱਲੀ ਜਾਂਦੇ ਆ, ਹਜੇ ਪੈਂਡਿੰਗ ਪਏ ਆ, ਹਜੇ ਮਤਲਬ ਫੈਸਲੇ ਉਹਨੇ ਪੈਂਡਿੰਗ ਪਏ ਆ, ਉਹ ਬੰਦੇ ਨੂੰ ਹੁਣ ਮਤਲਬ ਜਿਹੜੀ ਪਰੋਲ ਹੈਗੀ ਮਤਲਬ ਵੀ ਉਹ ਆਪਾਂ ਆਪਣੇ ਸਾਹਮਣੀ ਆ, ਉਹ ਕਦੇ 21 ਦਿਨ ਦੀ ਪਰੋਲ ਦੇਤੀ, ਕਦੇ 20 ਦਿਨ ਦੀ ਪਰੋਲ ਦੇਤੀ, ਕਦੇ 2 ਵੀਕ ਦੀ ਪਰੋਲ ਦੇਤੀ, ਕਦੇ ਉਹਨੂੰ ਕਹਿਣਾ, ਇਹ ਬੇਇਨਸਾਫੀ ਹੈ। ਮਤਲਬ ਇੱਕੋ ਦੇਸ਼ ਦੇ ਵਿੱਚ ਇੱਕੋ ਕਾਨੂੰਨ ਦੇ ਥੱਲੇ ਮਤਲਬ ਵੀ ਉਹ ਮਤਲਬ ਵੀ ਦੂਰੇ ਜਿਹੜੇ ਨਹੀਂ ਹੋਣੇ ਚਾਹੀਦੇ,
0: ਹਾਂਜੀ,
1: ਜਿਹੜਾ ਮਤਲਬ ਸਰਕਾਰ ਦਾ ਹੈਗਾ ਵੀ ਕਿਸੇ ਵਾਸਤੇ ਗੱਫੇ ਅਤੇ ਕਿਸੇ ਵਾਸਤੇ ਮਤਲਬ ਧੱਕੇ,
0: ਬਿਲਕੁਲ,
1: ਇਹ ਬਹੁਤ ਮਤਲਬ ਮਾੜੀ ਗੱਲ ਹੈ। ਇਹੀ ਹਾਲ ਹੈਗਾ ਬੰਦੀ ਸਿੰਘਾਂ ਦਾ,
0: ਹਾਂਜੀ,
1: ਉਹਨਾਂ ਨੂੰ ਵੀ ਹੁਣ ਛੱਡ ਰਹੇ 30-35 ਸਾਲ ਦੇ ਬੰਦਿਆਂ ਨੂੰ, ਠੀਕ ਆ, ਜੋ ਜਿੰਨਾ ਉਹਨਾਂ ਨੇ ਗੁਨਾਹ ਕੀਤਾ ਉਹ ਤਾਂ ਉਮਰ ਕਹਿ ਤੁਹਾਨੂੰ ਜ਼ਿਆਦਾ ਸਜ਼ਾ ਕੱਟੀ ਬੈਠੇ,
0: ਹਾਂਜੀ,
1: ਉਹਨਾਂ ਉਹਦਾ ਵੀ ਹੱਕ ਬਣਨਾ। ਹੁਣ ਜਿਹੜੇ ਬੰਦੇ 30 ਸਾਲ ਦਾ ਫੜਿਆ ਸੀ, 35 ਸਾਲ ਦਾ ਬੰਦਾ ਫੜਿਆ ਸੀ, ਉਹ ਤਾਂ ਅਜੇ 70 ਸਾਲ ਦੇ ਨੇੜੇ ਹੋਇਆ ਵੈ, ਹਨਾ, 65 ਸਾਲ ਦੇ ਨੇੜੇ ਹੋਇਆ, 70 ਸਾਲ ਦੇ ਨੇੜੇ ਹੋਇਆ,
0: ਹਾਂਜੀ,
1: ਤੇ ਵੀ ਤੁਸੀਂ ਮਤਲਬ ਕਮ ਸੇ ਕਮ ਹਿਊਮਨਿਟੇਰੀ ਗਰਾਊਂਡ ਦੇ ਉੱਤੇ ਉਹਨਾਂ ਬੰਦਿਆਂ ਛੱਡ ਤਾਂ ਦਿਓ,
0: ਸਹੀ।
1: ਜੇ ਇੰਦਰਾ, ਜੇ ਆਪਣਾ ਰਾਜੀਵ ਗਾਂਧੀ ਦੇ ਕਾਤਲ,
0: ਹਾਂਜੀ,
1: ਬਰੀ ਹੋ ਸਕਦੇ ਹੈ, ਆਪਦੀ ਜੇਲ੍ਹ ਕੱਟ ਕੇ ਜਾ ਸਕਦੇ ਹੈ, ਤੇ ਫਿਰ ਇਹਨਾਂ ਨੇ ਤਾਂ ਏਡਾ ਵੱਡਾ ਕੋਈ ਗੁਨਾਹ ਕੀਤਾ ਵੀ ਨਹੀਂ, ਜਿਹੜੇ ਮਤਲਬ ਬੰਦੀ ਸਿੰਘ ਹੈ, ਇਹਨਾਂ ਦਾ ਮਤਲਬ ਵੀ ਸਾਡਾ ਰੋਸ ਵੱਲੋਂ ਮਾੜੇ ਮੋਟੇ, ਚਲੋ ਜੋ ਵੀ ਉਹਨਾਂ ਨੇ ਕੀਤੇ, ਮਤਲਬ ਵੀ ਕਾਨੂੰਨ ਤੋੜਿਆ ਜਾਂ ਮਤਲਬ ਕੁਛ ਵੀ ਕੀਤਾ, ਸਰਕਾਰ ਦੀ ਨਿਗਾਹ ਦੇ ਵਿੱਚ ਉਹਨਾਂ ਨੇ ਕੋਈ ਗੈਰ ਕਾਨੂੰਨੀ ਕੰਮ ਕੀਤਾ, ਤੇ ਉਹਨਾਂ ਨੂੰ ਕਿਉਂ ਨਹੀਂ ਵੀ ਛੋਟ ਮਿਲਣੀ ਚਾਹੀਦੀ, ਉਹਨਾਂ ਨੂੰ ਵੀ ਕਮ ਸੇ ਕਮ ਪਰੋਲ ਤਾਂ ਮਿਲਣੀ ਚਾਹੀਦੀ ਨਹੀਂ ਵਾਰੀ ਕਰਨੇ ਤਾਂ। ਜੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਤੁਸੀਂ ਸ਼ਰੇ ਆਮ ਮਤਲਬ ਸਜ਼ਾ ਭੁਗਤਣ ਤੋਂ ਬਾਅਦ ਉਹਨੂੰ ਵਰੀ ਕਰ ਸਕਦੇ ਹੋ, ਅਤੇ ਤੁਸੀਂ ਇਹਨਾਂ ਦੀ ਇਹਨਾਂ ਨੂੰ ਤੁਸੀਂ ਜੇ ਉਮਰ ਕੈਦ ਕੀਤੀ ਆ 20 ਸਾਲ ਕੀਤੀ ਆ, 30 35 ਸਾਲ ਹੋ ਗਏ, 35 ਸਾਲ

0: ਇਹਨਾਂ ਨੂੰ ਕਮ ਸੇ ਕਮ ਮਤਲਬ ਤੁਸੀਂ ਪਰੋਲਤਾ ਦੇ ਦਿਓ, ਸਾਲ ਦੇ ਵਿੱਚ ਤੁਸੀਂ ਮਤਲਬ ਘੱਟੋ ਘੱਟ ਇੱਕ ਮਹੀਨਾ ਪਰੋਲਤਾ ਦਿਓ ਇਹਨਾਂ ਨੂੰ, ਠੀਕ ਹੈ ਨਾ? ਜੇ ਤੁਹਾਡੀ ਨਿਗਾਹ ਦੇ ਵਿੱਚ ਇਹ ਮਤਲਬ ਗੁਨਾਹਗਾਰ ਹੈਗੇ, ਪਰ ਏਡੇ ਗੁਨਾਹਗਾਰ ਵੀ ਨਹੀਂ ਵੀ ਮਤਲਬ ਵੀ ਉਹ ਬਾਹਰ ਜਾ ਕੇ ਕੁਛ ਮਤਲਬ ਵੀ ਇਹੋ ਜਿਹਾ ਕੋਈ ਕਰ ਦੇਣਗੇ। ਹਾਂ, ਜੇ ਕਦੇ ਕਰਦੇ ਵੀ ਹੈ ਜਾ ਕੇ ਕੋਈ ਜਗ੍ਹਾ, ਤੁਹਾਨੂੰ ਪਤਾ ਲੱਗਦਾ ਮੁੜ ਕੇ ਨਾ ਪਰੋਲ ਦਿਓ, ਪਰ ਇੱਕ ਵਾਰ ਤਾਂ ਤੁਹਾਨੂੰ ਮਤਲਬ ਇਹ ਵੇਖਣਾ ਚਾਹੀਦਾ ਨਾ ਮਤਲਬ ਵੀ ਕੌਣ ਸੱਚਾ ਕੌਣ ਝੂਠਾ ਹੈ, ਹੈ ਨਾ? ਹੁਣ ਦੇਖੋ ਇੰਨੀ ਇੰਨੀ ਦੇਰ ਦੇ ਮਤਲਬ ਜਿਹੜੇ ਮਨਦੀਪ ਸਿੰਘ ਹੈ, ਪਹਿਲਾਂ ਠੀਕ ਹੈ ਭਾਵੇਂ ਪੰਥ ਸਰਕਾਰਾਂ ਸੀ ਚਾਹੇ ਸਿੱਖੀ ਨਚਾਉਣ ਵਾਲੀਆਂ ਸਰਕਾਰਾਂ ਸੀ, ਪਰ ਅੰਦਰ ਖਾਤੇ ਉਹ ਚਾਹੁੰਦੇ ਨਹੀਂ ਸੀ ਵੀ ਬਾਹਰ ਨਿਕਲਣ, ਅਤੇ ਉਹਨਾਂ ਨੂੰ ਡਰ ਸੀ ਵੀ ਇਹਨਾਂ ਨੇ ਆ ਕੇ ਗੜਬੜੀ ਪੈਦਾ ਕਰਨੀ ਹੈ, ਹੈ ਨਾ? ਜਦੋਂ ਜਦੋਂ ਹੁਣ ਤਾਂ ਸਰਕਾਰ ਆਪ ਕਹਿ ਰਹੀ ਹੈ, ਲੈਟਰ ਲਿਖਤਾ ਉਹਨਾਂ ਨੇ ਗਵਰਨਰ ਨੂੰ, ਭਗਵੰਤ ਮਾਨ ਆਪ ਵੀ ਮਿਲ ਕੇ ਆਇਆ, ਕਹਿ ਗਿਆ ਵੀ ਅਸੀਂ ਜ਼ਿੰਮੇਵਾਰ ਹਾਂ, ਜੇ ਕੋਈ ਹੋਰ ਲਿਖਤੀ ਰੂਪ 'ਚ ਲੈਣਾ ਦੱਸੋ, ਹੋਰ ਕੋਈ ਡਾਕੂਮੈਂਟ ਸਾਨੂੰ ਸਾਈਨ ਕਰਾਉਣੇ ਉਹ ਦੱਸੋ, ਵੀ ਤੁਸੀਂ ਇਹਨਾਂ ਨੂੰ ਇਹਨੂੰ ਦੱਸ ਦਿੰਦੇ ਪਰੋਲ ਦਿਓ, ਤਾਂ ਕਿ ਆਪਦੀ ਮਦਰ ਨੂੰ ਮਤਲਬ ਵੀ ਜਿਉਂਦੇ ਜੀ ਜਾ ਕੇ 10 ਦਿਨ ਉਹਦੀ ਸੇਵਾ ਕਰ ਸਕੇ, 10 ਦਿਨ ਉਹਨੂੰ ਜਾ ਕੇ ਉਹਦੇ ਨਾਲ ਰਹਿ ਸਕੇ, ਅਤੇ ਕੋਈ ਬੜੀ ਵੱਡੀ ਗੱਲ ਨਹੀਂ ਸਰਕਾਰ ਵਾਸਤੇ, ਹੈ ਨਾ? ਪਰ ਹੁਣ ਸਰਕਾਰਾਂ ਫਿਰ ਵੋਟਾਂ ਦੀ ਰਾਜਨੀਤੀ ਕਰਦੀਆਂ, ਉਹ ਵੀ ਮਤਲਬ ਵੀ ਦੂਰੇ ਚਿਹਰੇ ਹੈ ਨਾ ਇਹਨਾਂ ਲੋਕਾਂ ਦੇ, ਰਾਈਟ? ਹੁਣ ਉਹਨਾਂ ਨੂੰ ਪਤਾ ਵੀ ਜੇ ਇਹ ਬੰਦੇ ਛੱਡਣ ਨਾਲ ਸਾਡੇ 'ਤੇ ਕੀ ਪ੍ਰਭਾਵ ਪਊਗਾ, ਸਾਡੀਆਂ ਵੋਟਾਂ 'ਤੇ ਕੀ ਪ੍ਰਭਾਵ ਪਊਗਾ, ਸਾਡੀ ਸਿਆਸਤ 'ਤੇ ਕੀ ਪ੍ਰਭਾਵਗਾ। ਮਤਲਬ ਠੀਕ ਹੈ, ਸਿਆਸਤ ਨੂੰ ਤੁਸੀਂ ਆਪਦੇ ਥਾਂ ਰੱਖੋ, ਠੀਕ ਹੈ, ਬੜੀ ਖੁਸ਼ੀ ਨਾਲ ਕਰੋ, ਰਾਜਨੀਤੀ ਕਰੋ, ਤੁਹਾਨੂੰ ਕਿਹੜਾ ਕੋਈ ਰੋਕਦਾ ਹੈ? ਪਰ ਜਿਹੜੇ ਹਿਊਮਨ ਰਾਈਟਸ ਦੇ ਜਿਹੜੇ ਮਤਲਬ ਕਾਨੂੰਨ ਹੈ, ਕਾਨੂੰਨ ਦੇ ਕਾਇਦੇ ਮੁਤਾਬਕ ਤੁਹਾਨੂੰ ਮਤਲਬ ਵੀ ਉਹਨਾਂ ਬੰਦਿਆਂ ਨਾਲ ਉਸੇ ਤਰੀਕੇ ਨਾਲ ਮਤਲਬ ਡੀਲ ਕਰਨਾ ਚਾਹੀਦਾ, ਜੇ ਤੁਸੀਂ ਬਾਕੀ ਦੇ ਮਤਲਬ ਵੀ ਨਾਗਰਿਕਾਂ ਨਾਲ ਕਰਦੇ ਹੋ। ਇਹ ਨਹੀਂ ਕਿ ਇੱਕ ਨਾਗਰਿਕ ਦੇ ਉੱਤੇ ਮਤਲਬ ਕਾਨੂੰਨ ਉਹੀ ਕਾਨੂੰਨ ਵੱਖਰੇ ਢੰਗ ਨਾਲ ਵਰਤ ਰਹੇ ਹੋ, ਇੱਕ ਇੱਕ ਇੱਕ ਨਾਗਰਿਕ ਦੇ ਉੱਤੇ ਉਹੀ ਕਾਨੂੰਨ ਤੁਸੀਂ ਵੱਖਰੇ ਢੰਗ ਨਾਲ ਵਰਤ ਰਹੇ ਹੋ। ਇਹ ਮਤਲਬ ਵੀ ਦੋ ਚਿਹਰੇ ਕਾਹਤੋਂ ਹੈ, ਇਹ ਮਤਲਬ ਦਫਾ ਸਲਪਣਾ ਕਾਹਤੋਂ ਹੈ, ਠੀਕ ਹੈ ਨਾ? ਇਹ ਗੱਲ ਬਹੁਤ ਮਾੜੀ ਹੈ। ਅਸੀਂ ਵੀ ਮਤਲਬ ਵੀ ਰੇਡੀਓ ਤੋਂ ਧਮਾਲ ਦੀ ਟੀਮ ਵੱਲੋਂ ਅਸੀਂ ਵੀ ਮਤਲਬ ਵੀ ਪੁਰਜ਼ੋਰ ਸਰਕਾਰ ਨੂੰ ਕਹਿਣੇ ਹਾਂ, ਭਾਈ ਮਤਲਬ ਉਹਨੂੰ ਦਫ਼ਤਰ ਦੀ ਪਰੋਲ ਦਿਓ। ਜਦੋਂ ਸਰਕਾਰ ਤੁਹਾਡੇ ਨਾਲ ਹੈ, ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਪੰਜਾਬ ਸਰਕਾਰ ਦੀ ਫੋਰਸ ਤੁਹਾਡੇ ਨਾਲ ਹੈ, ਉਹ ਕਹਿ ਰਿਹਾ ਵੀ ਠੀਕ ਹੈ, ਕੋਈ ਸਥਿਤੀ ਖਰਾਬ ਨਹੀਂ ਹੁੰਦੀ, ਸਾਡਾ ਪੂਰਾ ਕਾਬੂ ਹੈ, ਮਤਲਬ ਵੀ ਲਾਅ ਐਂਡ ਆਰਡਰ 'ਤੇ ਤੁਸੀਂ ਮਤਲਬ ਛੱਡੋ, ਠੀਕ ਹੈ ਨਾ?
1: ਬਹੁਤ ਵੱਡੀ ਗੱਲ ਹੈ ਜੇ ਸਰਕਾਰ ਖੁਦ ਲਿਖਤੀ ਰੂਪ 'ਚ ਜ਼ਿੰਮੇਵਾਰੀ ਮੰਨ ਰਹੀ ਹੈ ਕਿ ਸਾਡੀ ਰਿਸਪੋਂਸੀਬਿਲਟੀ ਹੈ, ਉਹਨਾਂ ਨੇ ਮਿਲਣੀ ਚਾਹੀਦੀ।
0: ਉਹਨਾਂ ਨੇ ਲੈਟਰ ਵੀ ਲਿਖਿਆ ਸਰਕਾਰ ਨੇ,
1: ਹਾਂਜੀ,
0: ਆਪ ਵੀ ਭਗਵੰਤ ਮਾਨ ਨੂੰ ਕਹਿ ਕੇ ਜਾ ਕੇ ਮਿਲ ਕੇ,
1: ਹਾਂਜੀ,
0: ਵੀ ਤੁਸੀਂ ਵੀ ਅਸੀਂ ਜ਼ਿੰਮੇਵਾਰੀ ਲੈਂਦੇ,
1: ਹਾਂਜੀ,
0: ਵੀ ਸਾਡੀ ਸਟੇਟ ਦੀ ਜ਼ਿੰਮੇਵਾਰੀ ਹੈ, ਸਾਡੀ ਰਿਸਪੋਂਸੀਬਿਲਟੀ ਹੈ, ਕਿ ਕੋਈ ਗੜਬੜ ਨਹੀਂ ਹੋਊਗੀ, ਕੋਈ ਇਹੋ ਜਿਹੀ ਗੱਲ ਨਹੀਂ ਹੋਊਗੀ, ਬਿਲਕੁਲ ਅਸੀਂ ਥੋੜ੍ਹੀ ਚਿੜੀ ਨਹੀਂ ਫੜਕਣ ਦਿੰਦੇ, ਤੁਸੀਂ ਇਹਨਾਂ ਨੂੰ 10 ਦਿਨ ਪਰੋਲ ਦਿਓ,
1: ਹਾਂਜੀ,
0: ਅਤੇ ਉਹ ਹੁਣ ਇੱਕ ਵੀ ਜੇ ਗੜਬੜ ਹੋਣ ਤਾਂ ਇੱਕ ਦਿਨ 'ਚ ਵੀ ਹੋ ਜੂ,
1: ਬਿਲਕੁਲ,
0: ਜੇ ਤੁਸੀਂ ਇੱਕ ਦਿਨ ਦੀ ਪਰੋਲ ਲੈ ਲਓ, ਕਦੇ ਉਹ ਕਹਿੰਦਾ ਜਿਵੇਂ ਮਤਲਬ ਉਹਨਾਂ ਦੀ ਮਾਤਾ ਜੀ ਨੂੰ ਇੱਥੇ ਮਤਲਬ ਵੀ ਬਾਈ ਏਅਰ ਐਂਬੂਲੈਂਸ ਰਾਹੀਂ ਤੁਸੀਂ ਇੱਥੇ ਮਤਲਬ ਵੀ ਕਿਸੇ ਹੋਸਪਿਟਲ ਲੈ ਆਓ ਆਪਣਾ ਦਿੱਲੀ ਦੇ, ਅਤੇ ਉੱਥੇ ਹਵਾਰਾ ਜੀ ਨੂੰ ਮਿਲਾ ਦਿੰਦੇ ਹੈ, ਹੈ ਨਾ? ਵੀ ਤੁਸੀਂ ਕਿਉਂ ਐਡੀ ਵੱਡੀ ਸਰਕਾਰ ਹੈ, ਤੁਸੀਂ ਇੱਕ ਪਾਸੇ ਤਾਂ ਕਹਿੰਦਾ ਸਾਡਾ 56 ਇੰਚ ਦਾ ਸੀਨਾ ਹੈ, ਔਰ ਸਾਡਾ ਮਤਲਬ ਵੀ ਐਡੀ ਵੱਡੀ ਮਿਲਟਰੀ ਹੈ, ਐਡਾ ਵੱਡਾ ਕੰਟਰੀ ਹੈ, ਸਾਡੇ ਕੋਲ ਇੰਨਾ ਕੁਛ ਹੈ, ਸਾਡੇ ਕੋਲ ਤੋਪਾਂ ਹਵਾਈ ਜਹਾਜ਼, ਅਸੀਂ ਸਭ ਤੋਂ ਅਸੀਂ ਸਟਰੋਂਗ ਡਿਫੈਂਸ ਆ ਸਾਡਾ, ਅਤੇ ਤੁਸੀਂ ਇੱਕ ਬੰਦੇ ਨੂੰ 10 ਦਿਨ ਦੀ ਪਰੋਲ ਦੇਣ ਤੋਂ ਡਰੀ ਜਾਂਦੇ ਹੋ, ਤੁਹਾਡੇ 'ਤੇ ਯਕੀਨ ਕੌਣ ਕਰੂਗਾ? ਤੁਹਾਡਾ 56 ਇੰਚ ਦਾ ਸੀਨਾ ਜਿਹੜਾ ਤੁਸੀਂ ਕਹੀ ਨਹੀਂ ਰੇਡੀਓ 'ਤੇ ਜਾ ਕੇ ਤੁਸੀਂ ਡੀਂਗਾ ਮਾਰਦੇ ਹੋ, ਮਤਲਬ ਕਰਕੇ ਅਤੇ ਤੁਸੀਂ ਇੱਕ ਬੰਦੇ ਨੂੰ ਪਰੋਲ ਨਹੀਂ ਦੇ ਰਹੇ, ਇੱਕ ਬੰਦੇ ਤੋਂ ਇੱਕ ਬੰਦੇ ਡਰ ਰਹੇ ਹੋ, ਹੈ ਨਾ? ਕਿਉਂਕਿ ਮਤਲਬ ਗੁਰਸਿੱਖ ਹੈ, ਬਾਣੀ ਪੜ੍ਹਨ ਵਾਲਾ ਬੰਦਾ,
1: ਬਿਲਕੁਲ,
0: ਹੈ ਨਾ?
1: ਆਪਦੀ ਮਾਂ ਨਾਲ ਹੀ ਮਿਲਣਾ ਚਾਹੁੰਦਾ ਹੈ,
0: ਮਿਲਣਾ ਮਾਂ, ਕੀ ਮਤਲਬ ਵੀ ਗੁਰਬਾਣੀ ਪੜ੍ਹਨ ਵਾਲਾ ਅਤੇ ਮਤਲਬ ਗੁਰਸਿੱਖ ਬੰਦਾ ਜਿਹੜਾ ਉਹ ਕੋਈ ਐਡਾ ਨਰਦੇਹੀ ਥੋੜ੍ਹਾ ਹੋ ਸਕਦਾ ਵੀ ਇਹਨਾਂ ਇਨੋਸੈਂਟ ਬੰਦਿਆਂ ਨੂੰ ਮਾਰਦਾ ਫਿਰੂਗਾ, ਹੈ ਨਾ? ਵੀ ਤੁਸੀਂ ਪਹਿਲਾਂ ਹੀ ਆ ਇਹੋ ਜਿਹੇ ਕੰਮ ਆਪਦੇ ਕਾਲੀਆਂ ਭੇਡਾਂ ਤੋਂ ਕੈਟਾਂ ਤੋਂ ਜਿਹੜੀਆਂ ਸੀਗੀਆਂ ਉਹਨਾਂ ਤੋਂ ਤੁਸੀਂ ਆਪ ਹੀ ਮਤਲਬ ਵੀ ਬੱਸਾਂ 'ਚੋਂ ਗੱਡੀਆਂ 'ਚੋਂ ਕੱਢ ਕੱਢ ਬੰਦੇ ਮਰਵਾਏ ਅਤੇ ਇਹਨਾਂ ਦੇ ਸਿਰ ਲਾਏ, ਹੈ ਨਾ? ਮਾਹੌਲ ਖਰਾਬ ਤੁਸੀਂ ਕੀਤਾ, ਅਤੇ ਤੁਸੀਂ ਇਹਨਾਂ ਨੂੰ ਫੜ ਫੜ ਕੇ ਜੇਲ੍ਹਾਂ ਦਿੱਤਾ ਵੀ ਇਹਨਾਂ ਦਾ ਕਸੂਰ ਹੈ, ਹੈ ਨਾ? ਅਤੇ ਹੁਣ ਤੁਸੀਂ ਇੱਕ ਬੰਦੇ ਦੀ ਪਰੋਲ ਤੋਂ ਡਰੀ ਜਾਂਦੇ ਹੋ, ਇਹਨੂੰ ਅਸੀਂ ਪਰੋਲ ਨਹੀਂ ਦੇਣੀ। ਕਾਰਨ ਕਾਰਨ ਕੀ ਹੈ ਕਿ ਮਤਲਬ ਗੰਦੀ ਰਾਜਨੀਤੀ, ਹੋਰ ਤਾਂ ਇਹਦੇ ਪਿੱਛੇ ਕੋਈ ਆਪਾਂ ਕਹਿ ਨਹੀਂ ਸਕਦੇ, ਹੈ ਨਾ? ਉਹਨਾਂ ਸਿਰਫ ਇਹ ਹੈ ਕਿ ਮਤਲਬ ਵੀ ਵੇਖਦਾ ਵੀ ਕਿਹੜੇ ਧੜੇ ਨੂੰ ਜ਼ਿਆਦਾ ਮਤਲਬ ਸਪੋਰਟ ਜਾਊਗੀ, ਮਤਲਬ ਜੇ ਛੱਡਦਾ ਕਿਹੜਾ ਧੜਾ ਸਟਰੋਂਗ ਹੋ, ਉਹ ਤੁਸੀਂ ਧੜੇ ਤੋਂ ਸਟਰੋਂਗ ਹੋਣ ਤੋਂ ਜਾਂ ਵੋਟਾਂ ਦੀ ਰਾਜਨੀਤੀ ਕਰਨ ਤੋਂ ਕੀ ਲੈਣਾ? ਤੁਸੀਂ ਜਿਹੜਾ ਹਿਊਮੈਨਿਟੇਰੀਅਨ ਗਰਾਊਂਡ ਹੈਗਾ ਜਿਹੜੇ ਉੱਤੇ ਉਹ ਪਰੋਲ ਮੰਗ ਰਹੇ ਹੈ, ਵੀ ਉਹ ਤਾਂ ਕਮ ਸੇ ਕਮ ਤੁਸੀਂ ਪੂਰੀ ਕਰੋ ਨਾ,
1: ਹੈ ਨਾ?
0: ਉਹਨੂੰ ਤੁਸੀਂ 10 ਦਿਨ ਦੀ ਪਰੋਲ ਦਿਓ, ਚਲੋ ਹੁਣ 1 ਜਾਂ 2 ਦਿਨ ਦੀ ਪਰੋਲ ਤਾਂ ਵਾਕਈ ਟੀਚਰਾਂ ਵਾਲੀ ਗੱਲ ਹੈ, ਇੱਕ ਦਿਨ ਤਾਂ ਦਿੱਲੀ ਤੋਂ ਆਉਣ ਜਾਣ ਨੂੰ ਲੱਗ ਜਾਂਦਾ,
1: ਹੈ ਨਾ?
0: ਇਹ ਮਤਲਬ ਵੀ ਸਹੀ ਨੀਤੀ ਨਹੀਂ ਹੈਗੀ ਸਰਕਾਰ ਦੀ।
1: ਬਿਲਕੁਲ ਬਿਲਕੁਲ ਜੀ, ਗੱਲਬਾਤ ਆਪਾਂ ਜਾਰੀ ਰੱਖਾਂਗੇ, ਪਰ ਉਸ ਤੋਂ ਪਹਿਲਾਂ ਕਾਲਰ ਜ਼ਰੂਰ ਲੈ ਲਈਏ ਜੀ। ਰੇਡੀਓ ਤੇ ਮਾਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਹਾਂਜੀ, ਗੈਵੀ ਤੇ ਮਾਨ ਸਾਹਿਬ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ
1: ਅਕਾਲ ਜੀ।
2: ਮੈਂ ਅਮਰੀਕ ਸਿੰਘ ਬੋਲਦਾ ਮਾਨ ਸਾਹਿਬ।
0: ਹਾਂਜੀ, ਸਤਿ ਸ੍ਰੀ ਅਕਾਲ ਜੀ।
2: ਇਸ ਟਾਈਮ ਚੰਡੀਗੜ੍ਹ ਤੋਂ ਬੋਲਦਾ ਜੀ।
0: ਹਾਂਜੀ,
2: ਚੰਡੀਗੜ੍ਹ ਤੋਂ ਬੋਲਦਾ।
0: ਹਾਂਜੀ ਹਾਂਜੀ, ਕੋਈ ਆਵਾਜ਼ ਆਉਣੀ ਚਾਹੀਦੀ ਤੁਸੀਂ ਪਾਕਿਸਤਾਨ ਤੋਂ ਬੋਲੋ, ਕੋਈ ਗੱਲ
2: ਨਹੀਂ। ਉਹ ਤਾਂ ਤੇ ਹੁਣ ਅਸੀਂ ਲੁਧਿਆਣੇ ਪਹੁੰਚਣਾ, ਇਹਨਾਂ ਨੇ ਦੱਸਿਆ ਹੀ ਨੀ ਉੱਥੇ ਵੀ ਚੰਡੀਗੜ੍ਹ ਹੋ ਕੇ ਜਾਵਾਂਗੇ ਅਸੀਂ।
0: ਅੱਛਾ,
2: ਮੈਂ ਤਾਂ ਹੁਣ ਸਾਰੇ ਸਰੋਤੇ ਜਿਹੜੇ ਆਉਂਦੇ ਜੇ ਪਛਾਣਦਾ ਪਹਿਲਾਂ ਪੁੱਛ ਲਓ ਵੀ ਕਿਹੜੇ ਰੂਟ ਤੋਂ ਜਾਓਗੇ ਤੁਸੀਂ।
0: ਹਾਂ, ਪੁੱਛਣਾ ਚਾਹੀਦਾ।
2: ਹਾਂਜੀ, ਨਾ ਅਸੀਂ ਤਾਂ ਇਹਨਾਂ ਦੇ ਗੁੱਡਵਿਲ ਤੇ ਬੈਠ ਗਏ ਵੀ ਚੱਲ ਲੁਧਿਆਣੇ, ਹੁਣ ਲੁਧਿਆਣੇ ਘਰ ਪਹੁੰਚ ਗਏ ਹੁੰਦੇ ਅਸੀਂ, ਚੰਡੀਗੜ੍ਹ ਤੱਕ
0: ਹੋਏ। ਪਹਿਲਾਂ ਚੰਡੀਗੜ੍ਹ ਜਾਂਦੇ ਫੇਰ ਲੁਧਿਆਣੇ ਜਾਂਦੇ?
2: ਪਤਾ ਨੀ, ਪਹਿਲੀ ਵਾਰ ਹੋਇਆ ਜੀ ਸਾਡੇ ਨਾਲ ਤਾਂ। ਮੈਂ ਤਾਂ ਹੁਣ ਇੱਥੇ ਆ ਪੈਟਰੋਲ ਪੰਪ ਤੇ ਖੜੇ ਨੇ, ਅੱਧਾ ਘੰਟੇ ਨਾਲ ਡੀਜ਼ਲ ਪਵਾਉਂਦੇ ਨੂੰ ਹੋ ਗਿਆ ਯਾਰ।
0: ਅੱਛਾ,
2: ਹਾਂ ਮੈਂ ਤਾਂ ਆਹੀ ਤੁਹਾਨੂੰ ਦੱਸਣਾ ਸੀਗਾ। ਮੈਂ ਕਿਹਾ ਬਈ ਦੇਖੋ ਪਹਿਲਾਂ ਪੁੱਛ ਲਿਓ ਵੀ ਕਿਹੜੇ ਰਸਤੇ ਜਾਓਗੇ ਤੁਸੀਂ।
0: ਤੁਸੀਂ ਅਮਰੀਕ ਸਿੰਘ ਜੀ ਕੈਨੇਡਾ ਚ ਰਹਿਣ ਕਰਕੇ ਤੁਹਾਡਾ ਤੁਹਾਡਾ ਸੁਭਾਅ ਬਣ ਗਿਆ ਕੈਨੇਡੀਅਨ ਲੋਕਾਂ ਵਰਗਾ। ਤੇ ਇੱਥੇ ਜਦੋਂ ਤੁਸੀਂ ਹਰ ਸਾਲ ਆਉਂਦੇ ਰਹੋ ਤਾਂ ਤੁਹਾਨੂੰ ਪਤਾ ਲੱਗਦਾ ਵੀ ਇਹ ਕਹਿੰਦੇ ਕੀ ਹੈ ਤੇ ਕਰਦੇ ਕੀ ਹੈ। ਤੁਸੀਂ ਸ਼ੁਕਰ ਕਰੋ ਇਹ ਜੰਮੂ ਨੀ ਉੱਠ ਗਏ, ਚੰਡੀਗੜ੍ਹ ਸ਼ੁਕਰ ਕਰੋ ਜੰਮੂ ਨੀ ਲੈ ਗਏ ਪਹਿਲਾਂ, ਇਹ ਚੰਡੀਗੜ੍ਹ ਚੰਡੀਗੜ੍ਹ ਹੀ ਆਏ ਆ, ਕੋਈ ਗੱਲ ਨੀ। ਜਿੱਥੇ ਹੋਰ ਘੰਟੇ ਉੱਥੇ ਹੋਰ ਸਹੀ। ਇਹ ਅਮਰੀਕ ਸਿੰਘ ਜੀ, ਅਮਰੀਕ ਸਿੰਘ ਜੀ ਜਿੱਥੋਂ ਜਿੱਥੋਂ ਦਾ ਪਾਣੀ ਪੀਣਾ ਨਾ ਬੰਦੇ ਨੇ ਉਹਨੂੰ ਪੀਣਾ ਪੈਂਦਾ, ਕਿਸੇ ਬਹਾਨੇ ਪੀਣਾ ਪੈ ਜਾਏ। ਚਲੋ ਰਸਤੇ ਚ ਹੋਰ ਵੀ ਖਾਣਾ ਪੀਣਾ ਹੋਊਗਾ, ਇਹ ਬੋਤਲ ਡੋਲ ਕੇ ਹੋਰ ਭਰ ਲੋ।
2: ਨਹੀਂ ਨਹੀਂ, ਹੁਣ ਤਾਂ ਇਹਨਾਂ ਨੇ ਅੰਬਾਲੇ ਪਹਿਲਾਂ ਰੋਟੀ ਖਿਲਾਈ।
0: ਅੱਛਾ,
2: ਤੇ ਮੈਂ ਹੁਣ ਅੰਬਾਲੇ ਦੱਸਦੇ ਜਦ ਦੇਖਾ ਡੇਰਾ ਬਸੀ ਆ ਗਿਆ, ਆਹ ਆ ਗਿਆ, ਫਲਾਣਾ ਆ ਗਿਆ, ਚਮਕਾ, ਹੁਣ ਚੰਡੀਗੜ੍ਹ ਖੜੇ ਹਜੇ ਤਾਂ ਇਹਨਾਂ ਦਾ ਮੂਡ ਨੀ ਚੱਲਣ ਦਾ ਕੁਛ।
0: ਚਲੋ ਕੋਈ ਨੀ, ਚੱਲ ਫਿਰ ਲਾਉਣਗੇ ਤੁਹਾਨੂੰ ਟਿਕਾਣੇ, ਕੋਈ ਗੱਲ ਨੀ।
2: ਹਾਂਜੀ ਲਾਉਣਗੇ, ਟਿਕਾਣੇ ਤਾਂ ਲਾਉਣਗੇ, ਤਾਂ ਜਲੰਧਰ ਸਵਾਰੀਆਂ ਵਿੱਚ ਨੇ ਜੀ। ਚਲੋ ਠੀਕ ਆ ਮਾਨ ਸਾਹਿਬ, ਤੇ ਬਾਕੀ ਤੁਸੀਂ ਬਾਹਰ ਤਾਂ ਜਾਰੀ ਰੱਖੋ। ਬੰਦੀ ਸਿੰਘਾਂ ਬਾਰੇ ਮੈਂ ਤਾਂ ਫੋਨ ਕਰਕੇ ਮੈਂ ਕਿਹਾ ਬਈ ਹੁਣ ਟਾਈਮ ਆ, ਚਲੋ ਗੱਲ ਕਰ ਲਵਾਂ ਮੈਂ।
0: ਠੀਕ ਆ ਜੀ, ਥੈਂਕ ਯੂ, ਬਹੁਤ ਬਹੁਤ
2: ਧੰਨਵਾਦ। ਮੈਂ ਇੰਡੀਆ ਆਇਆ ਹੋਇਆ ਜੀ।
0: ਠੀਕ ਆ ਜੀ, ਧੰਨਵਾਦ।
2: ਭਗਵੰਤ ਮਾਨ ਉਹੀ ਕਰੀ ਜਾਂਦਾ ਜਾਂ ਐ ਕਰਦਾ, ਪਰ ਆਪਾਂ ਕਿਸੇ ਪਾਰਟੀ ਨੂੰ ਜਾਂ ਹੋਰ ਕਿਸੇ ਨੂੰ ਕਹਿੰਦੇ ਆਪਾਂ ਇਨਸਾਨੀਅਤ ਦੇ ਨਾਤੇ ਕਹਿੰਦੇ ਆ ਵੀ ਇਹ
0: ਭਗਵੰਤ ਮਾਨ ਦੀ ਜਿਹਨੇ ਲੈਟਰ ਵੀ ਲਿਖਿਆ ਤੇ ਖੁਦ ਉਹਨੂੰ ਮਿਲ ਕੇ ਵੀ ਆਇਆ, ਆਪਣਾ ਰਾਜਪਾਲ ਨੂੰ ਮਿਲ ਕੇ ਵੀ ਆਇਆ, ਇਹਨੇ ਇਹ ਵੀ ਭਰੋਸਾ ਦਵਾਇਆ ਵੀ ਸਾਡਾ ਪੂਰਾ ਕੰਟਰੋਲ ਹੈ, ਜੋ ਹੋਰ ਤੁਹਾਨੂੰ ਡਾਕੂਮੈਂਟ ਚਾਹੀਦੇ ਆ, ਕੋਈ ਤੁਸੀਂ ਹੋਰ ਸਾਥੋਂ ਕੋਈ ਲਿਖਾਉਣਾ ਚਾਹੁੰਦੇ ਗਰੰਟੀ ਲੈਣ 'ਚ ਉਹ ਵੀ ਦੇਣ ਨੂੰ ਤਿਆਰ ਆ, ਇਹਨੂੰ ਦਸ ਦਿਨ ਦੀ ਪਰੋਲ ਦੇ ਦਿਓ। ਪਹਿਲਾ ਮੁੱਖ ਮੰਤਰੀ ਆ ਜਿਹਨੇ ਮਤਲਬ ਹਾਜ਼ਰਨਾਮਾ ਮਾਰਿਆ। ਹਾਂਜੀ,
2: ਜਿਹੜੀ ਸਾਡੀ ਪੰਥਕ ਪਾਰਟੀ ਆ ਉਹ ਤਾਂ ਕਹਿੰਦੇ ਜੀ ਵੋਟਾਂ ਖਾਤ ਕੇ ਸਟੰਟ ਕਰ ਰਹੇ ਆ, ਫਲਾਨਾ ਕਰ ਰਹੇ ਆ, ਪਰ ਆਪਾਂ ਕਹਿੰਦੇ ਆ ਵੀ ਸਾਰਿਆਂ ਨੂੰ ਪਤਾ ਸੱਚ ਕੀ ਆ, ਉਹ ਤਾਂ ਸਿੱਧਾ ਕਹੀ ਜਾਣਾ, ਜੇ ਮੈਂ ਕੰਮ ਕੀਤੇ ਤੇ ਵੋਟਾਂ ਪਾ ਦਿਓ, ਜੇ ਨਹੀਂ ਕੀਤੇ ਤਾਂ ਨਾ ਪਾਏ।
0: ਬਿਲਕੁਲ ਬਿਲਕੁਲ ਬਿਲਕੁਲ,
2: ਥੈਂਕ ਯੂ ਪਾਨ ਸਾਹਿਬ,
0: ਥੈਂਕ ਯੂ ਜੀ,
1: ਥੈਂਕ ਯੂ, ਧੰਨਵਾਦ ਜੀ। ਬਿਲਕੁਲ, ਇੱਕ ਇੱਕ ਇਹ ਚੀਜ਼ ਵੈਸੇ ਇੱਕ ਇਨਸਾਨੀਅਤ ਦੌਰ ਤੇ ਵੀ ਬਹੁਤ ਜ਼ਰੂਰੀ ਆ, ਜਿੱਦਾਂ ਇੱਕ ਮਾਂ ਨੂੰ ਇੱਕ ਬੇਟੇ ਨੇ ਮਿਲਦਾ ਆ,
0: ਜੇ ਤਾਂ ਮਤਲਬ ਵੀ ਨਹੀਂ ਕੋਈ ਕਰਦਾ।
1: ਹਾਂਜੀ,
0: ਤਾਂ ਉਹਨੂੰ ਕਹਿੰਦੇ ਜੇ ਮਤਲਬ ਦੇਖੋ ਜਾਣ ਕੇ ਮਤਲਬ ਵੀ ਸਿਆਸਤ ਕਰਦੇ ਕਰਦੇ ਨੇ, ਜੇ ਕਿਸੇ ਨੇ ਚਿੱਠੀ ਲਿਖਤੀ ਰਾਜਪਾਲ ਨੂੰ ਮਿਲਿਆ ਜਾਂ ਪ੍ਰਧਾਨ ਜਾ ਕੇ ਮੁੱਖ ਮੰਤਰੀ, ਫਿਰ ਇਹ ਜੀ ਵੋਟਾਂ ਦੀ ਸਿਆਸਤ ਕਹਿੰਦੇ ਵੋਟਾਂ ਚਾਹੀਦੀਆਂ, ਉਹ ਵੋਟਾਂ ਤਾਂ ਪਹਿਲਾਂ ਹੀ 95-96 ਸੀਟਾਂ ਲਈ ਬੈਠੇ ਉਹ।
1: ਬਿਲਕੁਲ ਬਿਲਕੁਲ, ਹੈ ਨਾ,
0: ਤੇ ਜੇ ਜੇ ਹੁਣ 4 ਮਹੀਨੇ ਫਿਰ ਵੋਟਾਂ ਪੈ ਜਾਣਗੀਆਂ, ਲੋਕਾਂ ਨੇ ਕੰਮ ਦੇਖ ਕੇ ਮਤਲਬ ਵੀ ਵੋਟ ਪਾਉਣੀਆਂ, ਲੋਕਾਂ ਨੇ ਦੇਖਣਾ ਵੀ ਸਾਨੂੰ ਕੋਈ ਬਿਜਲੀ ਮਿਲਦੀ ਆ,
1: ਹੈ ਨਾ,
0: ਫ੍ਰੀ ਆਉਂਦੀ ਆ, 6-7 ਹਜ਼ਾਰ ਦੇ ਬਿੱਲ ਆਉਂਦੇ ਸੀ ਲੋਕਾਂ ਦੇ, 1.5 ਸਾਲ ਤੋਂ 2 ਸਾਲ ਤੋਂ ਆਏ ਨੇ, ਲੋਕਾਂ ਨੇ ਇਹ ਦੇਖਣਾ ਵੀ ਸਾਡੇ ਬੱਚਿਆਂ ਦੀ ਐਜੂਕੇਸ਼ਨ ਦਾ ਮਿਆਰ ਜਿਹੜਾ ਉੱਚਾ ਹੋ ਰਿਹਾ, ਰਾਈਟ। ਹੁਣ ਪਿੱਛੇ ਮੈਂ ਦੇਖਦੇ ਹਾਂ ਆਪਾਂ ਅੱਜ ਤੋਂ 5-4 ਸਾਲ ਪਹਿਲਾਂ ਮਤਲਬ ਵੀ ਮੈਂ BA ਕੀਤੇ ਜਾਂ MA ਕੀਤੇ ਤੇ ਚੰਗੀ ਤਰ੍ਹਾਂ ਆਉਂਦੇ ਸਾਈਨ ਨਹੀਂ ਕਰਨੇ ਉਹਦੇ, ਕਿੱਡਾ ਮਤਲਬ ਜਿਹੜਾ ਵਿੱਦਿਆ ਦਾ ਮਿਆਰ ਹੈ ਮਤਲਬ ਕਿੰਨਾ ਮਤਲਬ ਗਿਰ ਚੁੱਕਿਆ ਪਿਛਲੇ ਮਤਲਬ 30 ਸਾਲਾਂ 'ਚ, ਹੈ ਨਾ। ਹੁਣ ਪ੍ਰਾਈਵੇਟ ਅਤੇ ਪ੍ਰਾਈਵੇਟ ਸਕੂਲ ਲੱਖਾਂ ਉਹਨਾਂ ਦੀ ਫੀਸ ਹੈ, ਲੱਖਾਂ ਰੁਪਏ ਫੀਸ ਹੈ, ਹੈ ਨਾ, ਵਿਚਾਰੇ ਮਤਲਬ ਵੀ ਮਿਹਨਤ ਕਸ਼ ਕਰਨ ਵਾਲੇ ਲੋਕ ਮਤਲਬ ਕਿੱਥੇ ਲੱਖ 50-50 ਹਜ਼ਾਰ ਦੀ ਫੀਸ ਭਰ ਸਕਣਗੇ। ਜੇ ਹੁਣ ਉਹਨਾਂ ਨੇ ਮਤਲਬ ਕਰਤੇ ਸਕੂਲ ਮਤਲਬ ਵੀ ਸਰਕਾਰੀ ਸਕੂਲ ਵਧੀਆ ਬਣਾ ਤੇ, ਫਿਰ ਮਹੱਲੇ ਕਲੀਨਿਕ ਆ, ਲੋਕਾਂ ਦਾ ਚੰਮ ਲਾਹੀ ਜਾਂਦੇ ਸੀਗੇ ਡਾਕਟਰ, ਹੈ ਨਾ, ਕਿੰਨੇ ਕਿੰਨੇ ਮਹਿੰਗੇ ਆ ਦਵਾਈਆਂ ਮਿਲਦੀਆਂ ਉਹ ਲੋਕਾਂ ਵਾਸਤੇ ਥੋੜ੍ਹੀ ਜਿਹੀ। ਆਪਾਂ ਹਰੇਕ ਸਾਲ ਜਾਂਦਾ ਮੈਂ, ਪਤਾ ਲੋਕ ਜਦੋਂ ਗੱਲਾਂ ਕਰਦੇ ਵੀ ਸਾਡੇ ਸੁੱਖ ਦਾ ਸਾਹ ਹੈ, ਥੋੜ੍ਹੇ ਜਿਹੇ ਮਾੜੇ ਜੁਕਾਮ ਦੀ ਦਵਾਈ ਲੈਣੀ ਹੈ, ਖੰਘ ਦੀ ਦਵਾਈ ਹੈ, ਕੋਈ ਵੀ ਦਵਾਈ ਲੈਣੀ ਹੈ, ਵੀ ਉੱਥੋਂ ਸਸਤੀ ਮਿਲ ਜਾਂਦੀ ਹੈ, ਛੇਤੀ ਮਿਲ ਜਾਂਦੀ ਹੈ, ਡਾਕਟਰ ਕੋਲ ਬਹੁਤੇ ਗੇੜੇ ਨਹੀਂ ਮਾਰਨੇ ਪੈਂਦੇ, ਬਹੁਤੀ ਵੇਟ ਨਹੀਂ ਕਰਨੀ ਪੈਂਦੀ। ਇਹ ਜਿਹੀਆਂ ਬਹੁਤ ਚੀਜ਼ਾਂ ਹੈਗੀਆਂ, ਮਤਲਬ ਪਾਣੀ ਜਿੱਥੇ ਇਹਨਾਂ ਨੇ ਉਹ ਕੱਸੀਆਂ ਸੂਏ ਵਾਹ ਹੀ ਦਿੱਤੇ ਸੀ ਸਰਕਾਰਾਂ ਨੇ ਪਿਛਲੇ 30-35 ਸਾਲ ਦੇ ਨਾ, ਮਤਲਬ ਇਹ ਸਾਡੇ ਪਿੰਡ ਵੱਲ ਦੀ ਵੀ ਮਤਲਬ ਇੱਕ ਦੋ ਕੱਸੀਆਂ ਦੇ ਸੂਏ ਜਾਂਦੇ ਆ, ਉਹ ਵੀ ਪਿਛਲੇ 25-30 ਸਾਲ ਤੋਂ ਉੱਥੋਂ ਪਾਣੀ ਨਹੀਂ ਗਾ, ਵਾਹੇ ਪਏ ਆ ਉਹ।
1: ਅੱਛਾ,
0: ਹਾਂ ਮਤਲਬ ਕਲੇ ਮੋਟਰ ਦਾ ਪਾਣੀ ਲੱਗਦਾ। ਆ ਹੁਣ ਮੈਂ ਰਿਕੁਐਸਟ ਪਾਈ ਸੀਗੀ, ਮੈਂ ਕਿਹਾ ਵੀ ਸਾਡੇ ਪਿੰਡ ਜਿਹੜੇ ਛਾਉਣੀ ਦੇ ਨਾਲ ਖੇਤ ਲੱਗਦੇ ਆ, ਇਹਨਾਂ ਵੱਲ ਵੀ ਪਾਣੀ ਪਹੁੰਚਾ ਦਿਓ, ਬਹੁਤ ਦੁਖੀ ਹੁੰਦੇ ਵਿਚਾਰੇ ਹਨਾ। ਤੇ ਉਹ ਪਹੁੰਚਾਈ ਜਾਂਦਾ ਜਿੱਥੋਂ ਤੱਕ ਹੈਗਾ, ਮਤਲਬ ਸਰਕਾਰ ਪਾਣੀ ਪਹੁੰਚਾਈ ਜਾਂਦੀ ਹੈ। 30-35 ਸਾਲ ਦੇ ਜਿਹੜੇ ਲੋਕਾਂ ਨੇ ਕੱਸੀਆਂ ਖਾਲੇ, ਕੱਸੀਆਂ ਦੇ ਸੂਏ ਜਿਹੜੇ ਹੁੰਦੇ ਆ, ਇਹ ਵਾਹ ਹੀ ਸੀ, ਇੱਕ ਰਾਹ ਬਣ ਗਏ ਸੀ, ਮਤਲਬ ਉਹਦੀ ਨਿਸ਼ਾਨੀ ਦੱਸ ਗਈ ਵੀ ਇੱਥੇ ਕੱਸੀ ਸੂਆ ਜਾਂਦਾ ਸੀਗਾ। ਪਰ ਪਾਣੀ 30-35 ਸਾਲ ਤਾਂ ਪਾਣੀ ਜਾ ਹੀ ਨਹੀਂ ਰਿਹਾ ਉਹਨਾਂ 'ਚ। ਅੱਛਾ, ਉਹ ਕੰਮ ਖੋਲ੍ਹੇ ਉਹਨਾਂ ਨੇ ਬੜੇ, ਮਤਲਬ ਜਿਹੜਾ ਹੁਣ 4 ਸਾਲਾਂ 'ਚ ਸਰਕਾਰ ਕਰ ਕੇ ਦੇਵੇ, ਮਤਲਬ ਜਿਹੜੇ ਇੰਨੇ ਕੰਮ ਗਲਤ ਵਿਗੜੇ ਪਏ ਆ ਪਹਿਲੇ 80 ਸਾਲਾਂ ਦੇ, ਉਹ ਕੋਈ ਵੀ ਸਰਕਾਰ ਆ ਜਾਵੇ, ਮਤਲਬ ਵੀ ਉਹ 4 ਸਾਲਾਂ 'ਚ ਜਾਂ 5 ਸਾਲਾਂ ਦੇ ਵਿੱਚ ਨਹੀਂ ਉਹ ਮਤਲਬ ਵੀ ਕਰਦੇ। ਹਾਂ, ਵੱਧ ਤੋਂ ਵੱਧ ਦਿਨ ਕੀਤਾ ਹੈ ਨਾ, ਚਲੋ ਥਰਮਲ ਪਲਾਂਟ ਖਰੀਦ ਲਿਆ, ਬਿਜਲੀ ਥੋੜ੍ਹੀ ਜਿਹੀ ਹੋ ਗਈ, ਜੇ 2-3 ਦਿਨ ਕਦੇ ਬਿਜਲੀ ਨਹੀਂ ਆਈ ਤਾਂ ਲੋਕਾਂ ਨੇ ਤਾਂ ਰੌਲਾ ਪਾਤਾ ਵੀ ਮਰ ਗਏ, ਹਾਏ ਗਰਮੀ ਹਾਏ ਗਰਮੀ। ਗਰਮੀ ਦੇ ਦਿਨਾਂ 'ਚ ਥੋੜ੍ਹੀ ਜਿਹੀ ਜਿਹੜੀ ਖਪਤ ਹੈ ਏਅਰ ਕੰਡੀਸ਼ਨ ਜ਼ਿਆਦਾ ਚੱਲਣ ਕਰਕੇ ਵੱਧ ਜਾਂਦੀ ਹੈ, ਉਹਦਾ ਕਰਕੇ ਕਈ ਵਾਰ ਜਿਹੜੀ ਬਿਜਲੀ ਆ ਥੋੜ੍ਹੀ ਜਿਹੀ ਉਨੀ ਸਪਲਾਈ ਨਹੀਂ ਹੁੰਦੀ ਜਿੰਨੀ ਮੰਗੀ ਜਾਂਦੀ ਹੈ, ਉੱਧਰੋਂ ਝੋਨੇ ਦਾ ਸੀਜ਼ਨ ਹੁੰਦਾ, ਉੱਧਰੋਂ ਸਾਰਾ ਕੁਛ ਇਕੱਠਾ ਹੋ ਜਾਂਦਾ ਨਾ।
1: ਬਿਲਕੁਲ,
0: ਕਿਹੜੇ ਦਿਨ ਹਰੇਕ ਤਾਂ ਤੇ ਆਪਣਾ ਕੈਨੇਡਾ 'ਚ ਕਿਹੜਾ ਸੱਤੇ ਦਿਨ ਆਪਣਾ ਸੇਮ ਸਰਵਿਸ ਮਿਲਦੀ ਹੈ। ਫਰਾਈਡੇ ਨੂੰ ਤੁਸੀਂ ਬੈਂਕ ਜਾਓ ਉੱਥੇ ਹੋਰ ਤਰ੍ਹਾਂ ਦੀ ਸਰਵਿਸ ਹੈ, ਮੰਡੇ ਨੂੰ ਜਾਓ, ਵੀਰਵਾਰ ਨੂੰ ਜਾਓ ਉੱਥੇ ਹੋਰ ਹੈ, ਹਰ ਦਿਨ ਲਾਈਨ 'ਚ ਲੱਗਣਾ ਪੈਂਦਾ। ਬਿਜਲੀ ਕਿੰਨੀ ਕਰ ਰਹੀ ਹੈ, ਬਿਜਲੀ ਦੀ ਖਪਤ ਕਿੰਨੀ ਹੋ ਰਹੀ ਹੈ, ਕੀ ਮਤਲਬ ਕੀ ਪ੍ਰੋਬਲਮ ਹੈ, 5-4 ਦਿਨ ਦਿੱਕਤ ਆ ਵੀ ਗਈ, ਇਹਦੇ ਨਾਲ ਕਿਹੜਾ ਆਪਣਾ ਪਹਾੜ ਟੁੱਟ ਗਿਆ, ਤੁਸੀਂ ਵੇਟ ਕਰ ਲਓ, ਸਬਰ ਤੋਂ ਕੰਮ ਕਰ ਲਓ। ਉਦੋਂ ਵੀ ਤਾਂ ਤੁਸੀਂ ਜਿਉਂਦੇ ਸੀ ਜਦੋਂ ਬਿਜਲੀ ਸੀ ਪੰਜਾਬ 'ਚ, ਸਾਡੇ ਪਿੰਡ 1972 'ਚ ਆਈ ਹੈ ਬਿਜਲੀ, 73 'ਚ ਫਿਰ ਪਿੱਛੇ ਤੋਂ, 72 ਤੋਂ ਮੈਂ ਕੈਨੇਡਾ ਗਿਆ ਸੀ, ਜਦੋਂ ਮੈਂ ਆਪਣਾ ਮਿੱਟੀ ਦੇ ਤੇਲ ਦੀ ਲਾਲ ਲਾਲਟ ਹੁੰਦੀ ਹੈ ਲੈਂਪ ਉਹਦੇ 'ਤੇ ਪੜ੍ਹਦਾ ਰਿਹਾ, ਜੇ ਉਹ ਕਦੇ ਮਿੱਟੀ ਦਾ ਤੇਲ ਨਾ ਮਿਲਣਾ ਫਿਰ ਸਰੋਂ ਦੇ ਤੇਲ ਦਾ ਦੀਵਾ ਹੁੰਦਾ, ਉਹ ਲਾ ਕੇ 4 ਬੱਤੀਆਂ ਲਾ ਕੇ ਉਹ 'ਤੇ ਪੜ੍ਹਨਾ, ਅਤੇ ਵੀ ਜਦੋਂ ਬਿਜਲੀ ਹੁੰਦੀ ਨਹੀਂ ਸੀ ਉਦੋਂ ਹੀ ਤਾਂ ਤੁਸੀਂ ਸਬਰ ਸੰਤੋਖ ਸਹੀ ਗਾ ਜੀ।
1: ਸਹੀ ਗੱਲ,
0: ਸਾਡੇ ਸਾਰੇ ਪਿੰਡ ਦੇ ਸਾਡੇ ਨੇੜੇ ਤੇੜੇ ਸਭ ਪਿੰਡਾਂ 10 ਪਿੰਡਾਂ ਵਿੱਚ ਮੇਰੇ ਖਿਆਲ ਇੱਕ ਅੱਧੀ ਜੀਪ ਜਾਂ ਕਾਰ ਸੀਗੀ, ਅਤੇ ਹੁਣ ਘਰ ਘਰ ਕਾਰਾਂ ਵੀ ਖੜੀਆਂ, ਸਕੂਟਰ ਵੀ ਖੜੇ ਆ, ਮੋਟਰਸਾਈਕਲ ਵੀ ਖੜੇ ਆ, ਹੈ ਨਾ। ਸਾਡੇ ਸਾਰੇ ਪਿੰਡ ਦੇ ਵਿੱਚ ਸਾਡੇ 'ਚ ਅੱਜ ਤੋਂ ਮਤਲਬ 50-55 ਸਾਲ ਪਹਿਲਾਂ ਇੱਕ ਮੋਟਰਸਾਈਕਲ ਸੀ, ਉਹ ਵੀ ਵਿਆਹ 'ਚ ਦਿੱਤਾ ਸੀ, ਅਤੇ ਹੁਣ ਉੱਥੇ ਮਤਲਬ ਵੀ ਪਤਾ ਹੀ ਨਹੀਂ, ਮਤਲਬ ਵੀ ਇੱਕ ਮਿੰਟ ਦੇ ਵਿੱਚ ਬਾਰ ਮੁੜ ਦੀ ਕਿੰਨੇ ਮੋਟਰਸਾਈਕਲ ਦੇ ਸਕੂਟਰ ਲੰਘ ਜਾਂਦੇ ਆ।
1: ਸਹੀ ਗੱਲ,
0: ਸਮੇਂ ਦਾ ਫਰਕ ਹੈ ਨਾ।
1: ਬਿਲਕੁਲ,
0: ਲੋਕਾਂ 'ਚ ਨਾ ਪੇਸ਼ੈਂਸ ਨਹੀਂ, ਜਿਵੇਂ ਭੁੱਲ ਜਾਂਦੇ ਆ, ਹੈ ਨਾ। ਮੈਂ ਕਿਹਾ ਵੀ ਤੁਸੀਂ ਉਹ ਵੇਲਾ ਵੀ ਯਾਦ ਕਰੋ ਜਦੋਂ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ ਸੀ,
1: ਹਾਂਜੀ,
0: ਹੈ ਨਾ। ਮਤਲਬ ਵੀ ਕਿਵੇਂ ਲੋਕ ਬੱਸਾਂ 'ਤੇ ਜਾਂ ਮਤਲਬ ਵੀ ਟ੍ਰੇਨ 'ਤੇ ਸਫ਼ਰ ਕਰਦੇ ਸੀ, ਤੁਰ ਕੇ ਵੀ ਜਾਂਦੇ ਸੀਗੇ,
1: ਹੈ ਨਾ।
0: 7-7 8-8 10-10 ਕਿਲੋਮੀਟਰ ਤਾਂ ਮੈਂ ਲੋਕ ਤੁਰ ਕੇ ਜਾਂਦੇ ਵੀ ਦੇਖੇ, ਜਿੱਥੇ ਕੋਈ ਸੜਕ ਨਹੀਂ ਸੀ ਜਾਂਦੀ। ਸਾਥੋਂ ਸਾਡੇ ਪਿੰਡ ਤੋਂ ਗੋਬਿੰਦਪੁਰ ਹੈ, ਉਹ 8 ਕਿਲੋਮੀਟਰ ਹੈਗਾ, ਅਤੇ ਉਹਨੂੰ ਨਾ ਕੋਈ ਬੱਸ ਜਾਂਦੀ ਸੀ ਨਾ ਟ੍ਰੇਨ ਜਾਂਦੀ ਸੀ, ਅਤੇ ਉਹ ਸਾਡੇ ਪਿੰਡ ਬੱਸ ਤੋਂ ਉਤਰ ਕੇ ਲੋਕ ਤੁਰੇ ਜਾਂਦੇ ਦੇਖਿਆ। ਔਰ ਕੱਚਾ ਰਾਹ ਸੀ, ਹੈ ਨਾ, ਗੋਡੇ ਗੋਡੇ ਰੇਤਾ ਸੀ ਟਿੱਬਿਆਂ ਦਾ, ਅਤੇ 8-9 ਕਿਲੋਮੀਟਰ ਲੋਕ ਬੱਸ ਤੋਂ ਉਤਰ ਕੇ ਤੁਰ ਕੇ ਜਾਂਦੇ, ਆਪਦੀ ਸਸਤੇ ਦੇਖੇ ਲੋਕ ਜਾਂਦੇ ਦੇਖੇ। ਜਿਹੜੀ ਹੁਣ ਸੜਕ ਬਣੀਆਂ, ਹੁਣ ਚਲੋ ਚੱਲ ਪਏ ਆਪਣੇ ਆਹ ਜਿਹੜੇ ਆਟੋ ਰਿਕਸ਼ੇ ਜਿਹੇ ਹੈਗੇ,
1: ਹਾਂਜੀ,
0: ਤਾਂਗੇ ਤੋਂ ਪਹਿਲਾਂ ਤਾਂਗੇ ਵੀ ਸੀਗੇ ਪਹਿਲਾਂ, ਮਤਲਬ ਵੀ ਕਹਿੰਦਾ ਮਤਲਬ ਕਾਫੀ ਫਰਕ ਪੈ ਗਿਆ।
1: ਅਤੇ
0: ਪਰ ਜੇ ਦੇਖਿਆ ਜਾਵੇ ਤਾਂ ਉਹ ਵੀ ਲੋਕ ਜਿਉਂਦੇ ਸੀ, ਉਹਨਾਂ ਲੋਕਾਂ 'ਚ ਸਬਰ ਸੀ, ਪੇਸ਼ੈਂਸ ਸੀ, ਕਾਹਲ ਨਹੀਂ ਸੀ ਅੱਜ ਅੱਗੋਂ ਵੀ। ਹੁਣ ਜਿਵੇਂ ਅਮਰੀਕ ਸਿੰਘ ਦੀ ਤੇ ਲਾ ਲਓ ਗੱਲ, ਵੀ ਉਹ ਚੰਡੀਗੜ੍ਹ ਨੂੰ ਚਲੀ ਗਈ ਬੱਸ, ਉਹ ਉਹਨੇ ਘਬਰਾਇਆ ਬੈਠਾ, ਮਤਲਬ ਵੀ ਮੈਂ ਤਾਂ ਉਹਨੂੰ ਘਰੇ ਪਹੁੰਚ ਜਾਣਾ ਸੀ, ਵੀ ਕੋਈ ਨਹੀਂ ਘਰੇ ਪਹੁੰਚ ਜਾਏਗਾ, ਹੋਰ 4 ਘੰਟੇ ਲੇਟ ਪਹੁੰਚ ਜਾਏਗਾ, ਮਤਲਬ ਥੋੜ੍ਹਾ ਜਿਹਾ। ਹੁਣ ਜੇ ਉਹ ਕਹਿੰਦਾ ਵੀ ਆਪਣੀ, ਤੁਹਾਨੂੰ ਪਤਾ ਅੱਜ ਆਪਣੀ ਤਰੀਕ ਹੈ, ਅੱਜ ਆਪਣੀ ਤਰੀਕ ਹੈ, ਟ੍ਰੇਨ 'ਚ ਬੈਠੇ ਸੀ ਬੰਦੇ, ਉਹ ਕਹਿੰਦਾ ਤਾਇਆ ਜੀ ਆਪਾਂ ਦੋਨੇ ਪੈਰੀਂ ਭਾਰ ਬਹਿ ਜਾਂਗੇ, ਫਿਰ ਕਹਿੰਦਾ ਟ੍ਰੇਨ ਛੇਤੀ ਪਹੁੰਚ ਜੂਗੀ, ਟ੍ਰੇਨ ਤਾਂ ਆਪਦੀ ਸਪੀਡ ਨਾਲ ਹੀ ਪਹੁੰਚਣਾ, ਹੈ ਨਾ। ਥੋੜ੍ਹੀ ਸਬਰ ਸੰਤੋਖ ਚਾਹੀਦਾ।
1: ਇਹ ਕੀ ਰੀਜ਼ਨ ਹੋਇਆ ਬਈ, ਕੀ ਚੱਕਰ, ਜਿਵੇਂ ਪਹਿਲਾਂ ਬਹੁਤ ਪੇਸ਼ੈਂਸ ਹੁੰਦਾ ਸੀਗਾ, ਅੱਜ ਕੱਲ੍ਹ ਜਿਵੇਂ ਇੱਕ ਸਟ੍ਰੈਸ ਵੀ ਬਹੁਤ ਵੱਧ ਚੁੱਕਿਆ ਅਤੇ ਪੇਸ਼ੈਂਸ ਲੈਵਲ ਬਹੁਤ ਘੱਟ ਗਿਆ।
0: ਦੇਖੋ, ਜਿਵੇਂ ਜਿਵੇਂ ਤੁਹਾਡੀਆਂ ਸਹੂਲਤਾਂ ਵਧੀ ਜਾਂਦੀਆਂ, ਤੁਹਾਡਾ ਸਾਰਾ ਕੁਛ ਹੀ ਘਟੀ ਜਾਂਦਾ, ਜਿਹੜੇ ਤੁਹਾਡੇ ਚੰਗੇ ਗੁਣ ਘਟੀ ਜਾਂਦੇ,
1: ਹਾਂਜੀ,
0: ਤੁਹਾਡੀ ਜਿਹੜੀ ਪੇਸ਼ੈਂਸ ਘਟੀ ਜਾਂਦੀ ਹੈ,
1: ਹਾਂਜੀ,
0: ਤੁਹਾਨੂੰ ਉਹ ਆਦਤ ਪੈ ਜਾਂਦੀ ਹੈ ਵੀ 2 ਮਿੰਟਾਂ 'ਚ ਕੰਮ ਹੋ ਜੇ। ਹੁਣ ਦੇਖੋ, ਅਸੀਂ ਚਿੱਠੀ ਲਿਖਦੇ ਸੀ,
1: ਹਾਂਜੀ,
0: ਅਤੇ 15 ਦਿਨ ਚਿੱਠੀ ਜਾਂਦੀ ਸੀ,
1: ਹਾਂਜੀ,
0: ਅਤੇ 15 ਦਿਨ ਤੋਂ ਜਵਾਬ ਸੀ, ਮਹੀਨੇ ਪਿੱਛੇ ਪਤਾ ਲੱਗਦਾ ਸੀ ਪਿੰਡ ਦੇ ਹਾਲ ਦਾ ਜਾਂ ਘਰ ਦੇ ਹਾਲ ਦਾ ਕੀ।
1: ਬਿਲਕੁਲ ਸਹੀ ਗੱਲ,
0: ਹੁਣ ਹਰ ਇੱਕ ਦੀ ਜੇਬ 'ਚ ਫੋਨ ਹੈ, ਫੋਨ ਕਰਨਗੇ ਜੇ ਫੋਨ ਮਤਲਬ ਬਿਜੀ ਆਉਂਦਾ ਜਾਂ ਟੂੰ ਟੂੰ ਆਉਂਦੀ ਹੈ ਕੱਟ ਕੇ ਫੇਰ ਲਾ ਲੈਣਗੇ ਉਹ ਇਹ ਪੇਸ਼ੈਂਸ ਇੰਨੀ ਵੀ ਪੇਸ਼ੈਂਸ ਇੰਨੀ ਵੀ ਜਿਹੜਾ ਬੰਦਾ ਟੋਨ ਹੈ ਜਿਹੜੀ ਬਿਜੀ ਆ ਰਹੀ ਹੈ ਵੀ ਬੰਦੇ ਇਹਨੂੰ ਮਤਲਬ 5-7 ਮਿੰਟ ਠਹਿਰ ਕੇ ਲਾ ਲਾਂਗੇ ਉਹ ਹੈ ਨੀ ਉਹ ਪੇਸ਼ੈਂਸ ਇਹ ਨੀ ਕਾਲ ਲੈ ਲੈ ਕਾਲ ਲੈ ਲੈ
1: ਕਾਲ ਲੈ ਲਈ ਸੀ ਆਉਣੇ ਰੋ ਜੀ
2: ਸਤਿ
0: ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
2: ਉਹ ਵੀ ਇਨਸਾਨ ਨੇ ਚਲੋ ਠੀਕ ਆ ਮਨੁੱਖ ਤੋਂ ਕਿਸੇ ਤੋਂ ਹੋ ਜਾਂਦੀ ਬੇਸ਼ੱਕ ਉਹਨਾਂ ਨੇ ਕੋਈ ਉਹ ਧਾਰਮਿਕ ਭਾਵਨਾ ਸੀਗੀਆਂ ਉਹਨਾਂ ਚ ਬਹਿਣ ਬਹਿ ਕੇ ਉਦੋਂ ਉਹੋ ਜਿਹੇ ਲਾਈਨ ਚਲੇ ਗਏ
0: ਬਿਲਕੁਲ ਬਿਲਕੁਲ
2: ਸਰਕਾਰਾਂ ਨੂੰ ਸਾਰਿਆਂ ਨਾਲ ਬਿਹੇਵੀਅਰ ਕਰਨਾ ਚਾਹੀਦਾ ਜਿਹਨਾਂ ਨੇ ਸਜ਼ਾ ਹੀ ਪੂਰੀ ਕਰ ਲਈ ਚਲੋ ਜੇ ਉਹਨਾਂ ਨੇ ਕੋਈ ਗੌਰਮੈਂਟ ਮੰਨਦੀ ਵੀ ਉਹਨਾਂ ਨੇ ਜੁਰਮ ਕਰਿਆ ਤਾਂ ਉਹਦੀ ਸਜ਼ਾ ਹੀ ਪੂਰੀ
0: ਕਰ ਲਈ ਬਿਲਕੁਲ ਕਰ ਲਈ
2: ਤੇ ਦੂਜੀ ਗੱਲ ਹੈਗੀ ਆ ਤੁਹਾਡੇ ਮੂਹਰੇ ਰਿਕੁਐਸਟ ਆ
0: ਹਨਾ
2: ਜਿਹੜੀ ਗੌਰਮੈਂਟ ਵਾਲੀ ਗੱਲ ਆ ਹਨਾ ਵੀ ਗੌਰਮੈਂਟ ਦੀ ਡਿਊਟੀ ਗੌਰਮੈਂਟ ਹੁੰਦੀ ਇਸ ਵਾਸਤੇ ਆ ਜਿਹੜੀ ਮੌਕੇ ਦੇ ਹਾਲਾਤ ਹੁੰਦੇ ਨੇ ਉਹਨਾਂ ਨੂੰ ਉਹਨੇ ਡੀਲ ਕਰਨਾ
0: ਹੁੰਦਾ ਬਿਲਕੁਲ
2: ਸੀਐਮ ਨੇ ਕਰਿਆ ਚਲੋ ਵਧੀਆ ਗੱਲ ਆ ਹਨਾ ਜਿਹੜੀ ਗੱਲ ਆ ਵੀ ਤੁਸੀਂ ਇਹਨੇ ਕਹਿਣਾ ਵੀ ਆਹ ਵੀ ਪਿਛਲੇ 80 ਸਾਲ ਦਾ ਹੁਣ 4 ਸਾਲ ਚ ਕੀ ਕਰਦੇ ਕਿੰਨਾ ਕੁ ਕਰਦੇ ਵੀ ਅਸੀਂ ਜਿੰਨੇ ਬਿਜਲੀ ਦੇ ਥਰਮਲ ਲੱਗੇ ਨੇ ਉਹ ਪਿਛਲੀਆਂ ਗੌਰਮੈਂਟਾਂ ਨੇ ਲਾਏ ਹਨਾ
0: ਬਿਲਕੁਲ
2: ਇੰਨੇ ਵੱਡੇ ਗ੍ਰੈਡ ਇਹਦੇ ਆਉਂਦੇ ਸੀ ਕਾਲਜ ਇੱਕ ਵੀ ਕਾਲਜ ਸਾਰੇ ਪੰਜਾਬ ਚੋਂ ਮੈਨੂੰ ਦੱਸੋ ਵੀ ਇਸ ਗੌਰਮੈਂਟ ਨੇ ਬਣਾਇਆ ਇਹਾਂ ਤੁਸੀਂ ਅਸੀਂ ਡਿਗਰੀ ਕਾਲਜ ਬਣਾ ਦਿਆਂਗੇ ਹਰੇਕ ਹਲਕੇ ਚ ਮੈਡੀਕਲ ਕਾਲਜ ਇੰਨੇ ਬਣਾ ਦਿਆਂਗੇ ਜਿਹੜੇ ਨੀਂਹ ਪੱਥਰ 2-3 ਰੱਖੇ ਸੀ ਉਹ ਵੀ
0: ਹਨਾ
2: ਐਜੂਕੇਸ਼ਨ ਦਾ ਜਿਹੜਾ ਆਪਾਂ ਕਹਿੰਦਾ ਇਹ ਫਿਰ ਉਹ ਪਤਾ ਕੀ ਗੱਲ ਸਾਰੇ ਤਰ੍ਹਾਂ ਦੇ ਆਪਾਂ ਨੂੰ ਬੰਦੇ ਸੁਣਦੇ ਹਨਾ ਤੇ ਉਹ ਫਿਰ ਇੱਕ ਟਾਰਗੇਟ ਜੀ ਬਣ ਜਾਂਦੀ ਗੱਲ ਤੁਸੀਂ ਸਾਂਝਾ ਵਿਸ਼ਾ ਰੱਖਿਆ ਕਰੋ ਤੁਸੀਂ ਬਹੁਤ ਸੁਲਝੇ ਹੋਏ ਤੇ ਸਿਆਣੇ ਬੰਦੇ ਹਨਾ
0: ਪਿਛਲੇ 80 ਸਾਲਾਂ ਦੀ ਗੱਲ ਕਰਕੇ ਰੇਲਵੇ ਨੇ ਬਣੀਆਂ ਸੜਕਾਂ ਵੀ ਬਣੀਆਂ ਥਰਮਲ ਪਲਾਂਟ ਵੀ ਬਣੇ ਆ ਬਿਜਲੀਆਂ ਵੀ ਹੈਗੀਆਂ ਮੈਂ ਤੁਹਾਨੂੰ ਦੱਸਿਆ ਅੱਜ ਤੋਂ 50 ਸਾਲ ਪਹਿਲਾਂ ਮੈਂ ਖੁਦ ਆਪਣਾ ਮਿੱਟੀ ਦੇ ਤੇਲ ਦੀ ਲਾਲਟ ਤੇ ਪੜ੍ਹਦੇ ਰਹੇ ਸਾਡੇ ਪਿੰਡ ਬਿਜਲੀ ਨੀ ਸੀ
2: ਗੌਰਮੈਂਟਾਂ ਨੇ ਕਰਿਆ ਕਹਿੰਦਾ ਜੇ ਤਾਂ ਕੋਈ ਸਪੈਸ਼ਲ 4 ਸਾਲ ਚਾਹੇ ਦੱਸੋ ਵੀ 80 ਸਾਲ ਚ ਜਮਾ ਕੋਈ ਧਾਰਨ ਨੀ ਸੀ ਵੀ ਆਹ ਨਵੀਂ ਹੋ ਗਈ ਨਵੀਂ ਤਾਂ ਕੋਈ ਗੱਲ ਨੀ ਹੋਈ ਜੇ ਵਿਕਾਸ ਆ ਵਿਕਾਸ ਗੌਰਮੈਂਟ ਆ ਜਿਹੜੀ ਜਿੱਥੇ ਇਹਨਾਂ ਜਿੱਥੇ ਛੱਡ ਜਾਣਗੇ ਉੱਥੋਂ ਗਾਲੀ ਨੇ ਵੀ ਆ ਕੇ ਉੱਥੋਂ ਕੰਮ ਚੱਕ ਲੈਣਾ ਹਨਾ ਉਹ ਉਹਨਾਂ ਦੀ ਡਿਊਟੀ ਆ ਉਹਨਾਂ ਲੋਕਾਂ ਨੇ ਇਲੈਕਟ ਕਰਿਆ ਇਸ ਕਰਕੇ ਉਹਨਾਂ ਦੀ ਡਿਊਟੀ ਬਣਦੀ ਆ ਤੇ ਜੇ ਆਪਾਂ ਜਮਾ ਹੁਣ ਕਈ ਜਗ੍ਹਾ ਕਹਿੰਦੇ ਪਿੱਛੇ ਕੋ ਹੋਇਆ ਹੀ ਕੁਛ ਨਹੀਂ
0: 80 ਸਾਲ
2: ਹੁਣ ਤੁਸੀਂ ਆਪਦੀ ਝਾਤੀ
0: ਮਾਰੋ ਇਹ ਇਹ ਤਾਂ ਕਿਸੇ ਹੀ ਨੀ ਵੀ ਪਿੱਛੇ ਹੋਇਆ ਕੁਛ ਨੀ
2: ਤਾਰੀਫ ਨੀ ਕਿਸੇ ਦੀ ਕਰ ਸਕਦੇ ਅੱਖਾਂ ਵਿੱਚ ਕੇ ਨਿੰਦਿਆ ਵੀ ਨੀ ਕਰਨੀ ਚਾਹੀਦੀ ਮੇਰਾ ਕਹਿਣ ਤੋਂ ਭਾਵ ਆ ਮੈਨੂੰ ਕੋਈ ਇਸ ਗੱਲ ਨਾਲ ਕੋਈ ਨੀ ਵੀ ਤੁਸੀਂ ਠੀਕ ਆ ਮੁੱਖ ਮੰਤਰੀ ਆ ਤੁਹਾਡੀ ਨੇੜਤਾ ਗੱਲ ਵਧੀਆ ਹਨਾ
0: ਕਈ ਵਾਰ ਅੱਧੀ ਗੱਲ ਸੁਣ ਕੇ ਅਧੂਰੀ ਗੱਲ ਦਾ ਜਵਾਬ ਦੇਣਾ ਵੀ ਚੰਗਾ ਨੀ ਹੁੰਦਾ ਹੁਣ ਇਹਨਾਂ ਨੇ ਪੂਰੀ ਤਾਂ ਗੱਲ ਨੀ ਸੁਣੀ ਆਪਣੀ ਮੈਂ ਕਹਿ ਰਿਹਾ ਸੀ ਮਤਲਬ ਵੀ 4 ਸਾਲਾਂ ਦੇ ਵਿੱਚ ਜੋ ਵੀ ਕੋਈ ਸੁਧਾਰ ਹੋਇਆ ਬਹੁਤ ਹੋਇਆ ਹੁਣ 4 ਸਾਲਾਂ ਦੇ ਵਿੱਚ ਨਾ ਤਾਂ ਕੋਈ ਏਅਰਪੋਰਟ ਨਵਾਂ ਬਣ ਸਕਦਾ ਨਾ 4 ਸਾਲਾਂ ਦੇ ਵਿੱਚ ਆਪਣੇ ਸਕੂਲ ਕਾਲਜ ਬਣ ਸਕਦੇ ਜਿੰਨੇ ਕੁ ਹੈਗੇ ਬਣੇ ਬਹੁਤ ਬਣੇ ਅੱਜ ਤੋਂ 50 ਸਾਲ ਪਹਿਲਾਂ ਇੱਕੋ ਹੀ ਕਾਲਜ ਸੀਗਾ ਬਠਿੰਡੇ 'ਚ ਰਜਿੰਦਰਾ ਗੌਰਮੈਂਟ ਕਾਲਜ ਇੱਕ ਗੁਰੂ ਕਾਸ਼ੀ ਸੀਗਾ ਉਦੋਂ ਬਠਿੰਡੇ 'ਚ ਹੀ ਸੀਗਾ ਮਤਲਬ ਹੁਣ ਤਾਂ ਚਲ ਮਾਨਸਾ ਜ਼ਿਲ੍ਹਾ ਬਣ ਗਿਆ ਉੱਧਰ ਮੁੜ ਕੇ ਕਿੰਨੇ ਕਾਲਜ ਹੈ ਹੁਣ ਤਾਂ ਗਿਣਤੀ ਕਰਕੇ ਦੇਖੋ ਮਤਲਬ ਕਿੰਨੇ ਕਾਲਜ ਹੈ ਮਤਲਬ ਇਹਦੀ ਇਸ ਗੱਲ ਨਹੀਂ ਕੋਈ ਹੋਇਆ ਨਹੀਂ ਹੁਣ ਕਿੰਨੀ ਜਿਵੇਂ ਜਿਵੇਂ ਮਤਲਬ ਮਿਆਦ ਵੱਧ ਗਈ ਹੈ ਕਾਲਜਾਂ ਦੀ ਸਕੂਲਾਂ ਦੀ ਅਤੇ ਪਰ ਜਿਹੜਾ ਵਿੱਦਿਆ ਦਾ ਮਿਆਰ ਹੈ ਉਹ ਬਹੁਤ ਨਿਯਮਤ ਲਿਆ ਗਿਆ ਹੁਣ ਫੀਸਾਂ ਕਿੱਥੋਂ ਨਹੀਂ ਚਲੀ ਕਿੱਥੋਂ ਤੱਕ ਚਲੀਆਂ ਗਈਆਂ ਜਿਹੜੇ ਮਤਲਬ ਪ੍ਰਾਈਵੇਟ ਸਕੂਲ ਹੈ ਆ ਹੁਣ ਜਾ ਕੇ ਉਹਨਾਂ ਨੇ ਮਤਲਬ ਬੰਦਿਸ਼ ਲਾਈ ਹੈ ਵੀ 5% ਤੋਂ ਵੱਧ ਨਹੀਂ ਵਧਾ ਸਕਦੇ ਨਹੀਂ ਮੂੰਹ ਮੰਗ ਵੀ ਫੀਸ ਲਈ ਜਾਂਦੇ ਸੀ ਇਹ ਜਿਹੀ ਗੱਲ ਨਹੀਂ ਵੀ ਅਸੀਂ ਇਹ ਕਹਿੰਦੇ ਵੀ ਪਿਛਲੀਆਂ ਸਰਕਾਰਾਂ ਨੇ ਕੀਤਾ ਕੁਛ ਨਹੀਂ ਨਾ ਹੀ ਅਸੀਂ ਕੰਪੈਰੀਜ਼ਨ ਕਰਦੇ ਹਾਂ ਇਹ ਸਰਕਾਰ ਦਾ ਅਤੇ ਪਿਛਲੀਆਂ ਸਰਕਾਰਾਂ ਦਾ ਅਸੀਂ ਕਹਿ ਰਹੇ ਕਿ ਜਦੋਂ ਦਾ ਹਿੰਦੁਸਤਾਨ ਨੇ ਯਾਦ ਹੋਵੇ ਅਸੀਂ ਬਹੁਤ ਤਬਦੀਲੀ ਦੇਖੀ ਆ ਬਹੁਤ ਕੁਛ ਅਸੀਂ ਤਬਦੀਲੀ ਹੁੰਦਾ ਦੇਖਿਆ ਸੜਕਾਂ ਨਿਕਲਣ ਦੇਖਿਆ ਪਹਿਲਾਂ ਕਹਿ ਕੇ ਹਟਿਆ ਵੀ ਲੋਕ ਮੈਂ 8-9 ਕਿਲੋਮੀਟਰ ਕੱਚੇ ਰੇਤੇ ਵੀ ਤੁਰ ਕੇ ਜਾਂਦੇ ਦੇਖਿਆ ਮੈਂ, ਉਹਨਾਂ ਨੂੰ ਕੋਈ ਸਹੂਲਤ ਨਹੀਂ ਸੀ, ਨਾ ਕੋਈ ਟ੍ਰੇਨ ਸੀ, ਨਾ ਬੱਸ ਜਾਂਦੀ ਸੀ, ਹੈ ਨਾ। ਮੈਂ ਪਹਿਲਾਂ ਕਹਿ ਚੁੱਕੇ ਪਰ ਗੱਲ ਨੂੰ ਨਾ ਪੂਰੀ ਤਰ੍ਹਾਂ ਸੁਣ ਲੈਣਾ ਚਾਹੀਦਾ। ਸੁਣ ਕੇ ਮਤਲਬ ਅਸੀਂ ਜਦੋਂ ਅਖੀਰ 'ਤੇ ਗੱਲ ਜਾਂਦੇ ਹਾਂ ਉਦੋਂ ਮਤਲਬ ਵੀ ਕੋਈ ਵਿਸ਼ਲੇਸ਼ਣ ਕਰਨਾ ਚਾਹੀਦਾ, ਅੱਧ ਵਿਚਾਲੋ ਵਿਸ਼ਲੇਸ਼ਣ ਨਹੀਂ ਕਰਨਾ ਚਾਹੀਦਾ।
1: ਬਿਲਕੁਲ ਬਿਲਕੁਲ। ਅਤੇ ਗੱਲਬਾਤ ਆਪਾਂ ਜਾਰੀ ਰੱਖਦੇ ਹਾਂ। ਨੈਕਸਟ ਕਾਲਰ ਲੈ ਲਈਏ ਜੀ, ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਹਾਂਜੀ ਮਾਨ ਸਾਹਿਬ,
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਤੁਰ ਪਈ ਬੱਸ।
0: ਅਕਤੂਬਰ
2: ਨਾ ਜੀ, ਸਤੰਬਰ ਆਹੀ ਨਾ ਅਗਸਤ ਆਹੀ, ਮੈਂ ਤਾਂ 10 ਦਿਨ ਬਾਅਦ ਆਇਆ। ਮੇਰੇ ਬੜੇ ਭਰਾ ਦੇ ਪੋਤੀ ਦਾ ਵਿਆਹ ਜੀ ਇੱਥੇ।
0: ਅੱਛਾ ਅੱਛਾ, ਚਲੋ ਫੇਰ ਤਾਂ ਤੁਹਾਨੂੰ ਵਧਾਈਆਂ ਹੁਣ ਵਿਆਹ ਦੀਆਂ। ਵਿਆਹ ਦਾ ਆਨੰਦ ਮਾਣੋ, ਮੌਸਮ ਵੀ ਵਧੀਆ।
2: ਮੈਂ ਤਾਂ ਕੀਤਾ ਵੀ ਚਲੋ ਆਪਾਂ ਦੇਖੋ ਰੇਡੀਓ ਧਮਾਲ ਦੇ ਇੰਨੇ ਆਸ਼ਿਕਾਂ, ਦੇਖੋ ਹੋਰ ਵੀ ਸੁਣਦੇ ਆ ਜੀ।
0: ਠੀਕ ਹੈ ਜੀ, ਬਹੁਤ ਵਧੀਆ, ਬਹੁਤ
1: ਬਹੁਤ ਧੰਨਵਾਦ ਜੀ।
2: ਚੰਗਾ ਜੀ, ਮਿਹਰਬਾਨੀ,
1: ਧੰਨਵਾਦ ਜੀ। ਤੇ ਬਿਲਕੁਲ ਜੀ, ਆਪਾਂ ਗੱਲਬਾਤ ਜਾਰੀ ਰੱਖਾਂਗੇ। ਤੇ ਹੋਰ ਵੀ ਜੇ ਤੁਹਾਡੇ ਕੋਈ ਸਵਾਲ ਜਵਾਬ ਨੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ 204-780-8881 ਦੇ ਉੱਤੇ। ਤੇ ਜਿਹੜੇ ਸਰੋਤੇ ਸੁਣ ਰਹੇ ਤੁਹਾਨੂੰ ਦੱਸ ਗਿਆ ਸੀ ਟਿਕਟੋਕ ਦੇ ਉੱਤੇ ਵੀ ਲਾਈਵ ਹਾਂ, ਤੇ ਲਾਈਵ ਦੇ ਵਿੱਚ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਜੇ ਤੁਸੀਂ ਕੋਈ ਵੀ ਗੱਲਬਾਤ ਦੇ ਵਿੱਚ ਕੋਈ ਵੀ ਯੋਗਦਾਨ ਪਾਉਣਾ ਚਾਹੁੰਦੇ ਜੋ ਕਿ ਸਵਾਲ ਜਵਾਬ ਕਰਨਾ ਚਾਹੁੰਦੇ। ਤੇ ਰਾਜਮਨ ਜੀ ਆਪਣੇ ਦਰਮਿਆਨ ਨੇ, ਰਾਜਮਨ ਜੀ ਕਰਦੇ ਨੇ ਫਾਈਨੈਂਸ਼ੀਅਲ ਇੰਸ਼ੋਰੈਂਸ ਦੇ ਰਿਲੇਟਡ ਕੋਈ ਵੀ ਤੁਹਾਨੂੰ ਸਵਾਲ ਜਵਾਬ ਹੋਏ, ਇੰਸ਼ੋਰੈਂਸ ਦੇ ਰਿਲੇਟਡ ਹੀ ਤੁਸੀਂ ਸਵਾਲ ਜਵਾਬ ਕਰ ਸਕਦੇ ਹੋ, ਆਪਣੀ ਪੋਲਿਸੀ ਵੀ ਰਿਵਿਊ ਕਰਵਾ ਸਕਦੇ ਹੋ, $1,00,000 ਦੇ ਬਚਾ ਸਕਦੇ ਹੋ, ਕਿਉਂਕਿ ਕਈ ਵਾਰੀ ਆਪਾਂ ਕੋਈ ਵੀ ਪੋਲਿਸੀ ਲੈ ਲੈਂਦੇ ਹਾਂ ਅਤੇ ਉਹਦੇ ਵਿੱਚ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਨੂੰ ਕੀ ਕੁਝ ਦੇ ਤਾ। ਕਈ ਵਾਰੀ ਕੋਈ ਨਵਾਂ ਬੰਦਾ ਹੁੰਦਾ ਹੈ ਪੋਲਿਸੀ ਦੇਣ ਵਾਲਾ ਅਤੇ ਉਹਦੇ ਤੋਂ ਆਪਾਂ ਨੂੰ ਇੰਨੀ ਜਾਣਕਾਰੀ ਪ੍ਰੋਪਰ ਮਿਲਦੀ ਨਹੀਂ, ਅਤੇ ਕਈ ਵਾਰੀ ਫਿਰ ਜਦੋਂ ਆਪਾਂ ਨੂੰ ਲੋੜ ਪੈਂਦੀ ਹੈ ਅਤੇ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਉਹ ਚੀਜ਼ ਤਾਂ ਸਾਨੂੰ ਦੱਸੀ ਨਹੀਂ ਗਈ ਸੀ ਪਹਿਲਾਂ, ਜਾਂ ਇਹ ਚੀਜ਼ ਸਾਨੂੰ ਪਤਾ ਹੀ ਨਹੀਂ ਸੀਗਾ ਇਹ ਚੀਜ਼ ਇਨਕਲੂਡ ਕਰੂਗੀ ਕਿ ਨਹੀਂ ਕਰੂਗੀ। ਤਾਂ ਕਰਕੇ ਕਈ ਵਾਰੀ ਆਪਾਂ ਲੱਖਾਂ ਡਾਲਰ ਉਹਨਾਂ ਚੀਜ਼ਾਂ 'ਤੇ ਖਰਚ ਦਿੰਦੇ ਹਾਂ, ਅਤੇ ਜੇ ਤੁਸੀਂ ਆਪਦੇ ਲੱਖਾਂ ਡਾਲਰ ਬਚਾਉਣਾ ਚਾਹੁੰਦੇ ਹੋ, ਆਪਦੀ ਪੋਲਿਸੀ ਰਿਵਿਊ ਕਰਾਉਣਾ ਚਾਹੁੰਦੇ ਹੋ, ਤਾਂ ਰਾਜਮਨ ਜੀ ਨਾਲ ਆਫਟਰ ਸ਼ੋਅ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ 204-690-0731 ਦੇ ਉੱਤੇ। ਅਤੇ ਸ਼ੋਅ ਦੇ ਵਿੱਚ ਜੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ 204-780-8881 ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਜੀ, ਔਨ ਏਅਰ ਹੋ ਜੀ।
2: ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਔਨ ਏਅਰ ਹੋ ਜੀ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਮਸਲਾ
0: ਹੋਵੇ ਨਾ, ਚਾਹੇ ਕੈਨੇਡਾ ਦਾ ਹੋਵੇ ਚਾਹੇ ਇੰਡੀਆ ਦਾ ਹੋਵੇ, ਉਹਨੂੰ ਕੱਲੇ ਕੁਦਰਤੀ ਉਹ ਤੁਹਾਡੇ ਸਾਹਮਣੇ ਆ ਜਾਂਦਾ। ਕੋਈ ਅੱਜ ਦਾ ਮੇਰੀ ਕੋਈ ਮਨਸ਼ਾ ਨਹੀਂ ਸੀ ਵੀ ਅਸੀਂ ਬੰਦੀ ਸਿੰਘਾਂ ਤੇ ਗੱਲ ਕਰਾਂਗੇ ਜਾਂ ਭਾਈ ਹਵਾਰਾ ਸਿੰਘ ਪਰੋਲ ਤੇ ਗੱਲ ਕਰਾਂਗੇ। ਉਹ ਕੁਦਰਤੀ
2: ਤੁਹਾਡਾ ਥੈਂਕ ਯੂ, ਉੱਥੇ ਬਾਰੇ ਵੀ ਥੋੜੀ ਜਿਹੀ ਨਾ ਇੱਥੋਂ ਬਾਰੇ ਵੀ ਨੌਲੇਜ ਦੇ ਦਿਆ ਕਰੋ। ਜਿਵੇਂ ਹੁਣ ਕਾਫੀ ਚਰਚਾ ਚੱਲ ਰਹੀ ਵੀ ਕਹਿਲਗਿਰੀ ਗੁਰਦੁਆਰਾ ਸਾਹਿਬ ਨੂੰ ਢਾਉਣ ਦੀ ਧਮਕੀ, ਤੁਸੀਂ ਦੇਖਿਆ ਹੋਣਾ ਨਿਊਜ਼।
1: ਸਾਂਝੀ ਕਰਤੀ ਸੀ ਤੇ ਆਪਾਂ ਕਿਹਾ ਸੀਗਾ ਆਪਾਂ ਵਿਚਾਰ ਰਾਜਮਨ ਜੀ ਦੇ ਉਸ ਟੋਪਿਕ ਦੇ ਉੱਤੇ ਜ਼ਰੂਰ ਲਵਾਂਗੇ। ਪਹਿਲਾਂ ਫਿਲਹਾਲ ਆਪਣੀ ਜਿਹੜੀ ਗੱਲ ਚੱਲ ਰਹੀ ਆਪਾਂ ਇਹਨੂੰ ਹੀ ਕੰਟੀਨਿਊ ਕਰਦੇ
0: ਹਾਂ। ਉਹਦੇ ਜੇ ਹੁੰਦਾ ਨਾ ਬਈ, ਹਾਂਜੀ, ਜਿਹੜੇ ਆਪਣਾ ਕੁਦਰਤੀ ਜਿਹੜਾ ਭੱਖ ਦਾ ਮਸਲਾ ਹੁੰਦਾ,
1: ਹਾਂਜੀ,
0: ਇਹ ਜਿਹੜਾ ਮਤਲਬ ਵੀ 24 ਘੰਟੇ ਜਿਹੜੀ ਨਿਊਜ਼ ਆਈ ਜਾਂਦੀ ਆਪਾਂ ਦੇਖਦੇ ਹਾਂ, ਉਹ ਹੁੰਦਾ ਵੀ ਚਲੋ ਮਤਲਬ ਇਹਦੇ 'ਤੇ ਵੀ ਕਿਸੇ ਨੇ ਕੁਐਸਚਨ ਵੀ ਕਰ ਲੈਣੇ ਵੀ ਚਲੋ ਆਪਾਂ ਆਪ ਹੀ ਛੇੜ ਲੈਣੇ ਪਹਿਲੇ, ਹੈ ਨਾ, ਵੀ ਉਹ ਥੋੜ੍ਹਾ 5-7 ਮਿੰਟਾਂ 'ਤੇ ਗੱਲ ਕਰ ਲਈਏ,
1: ਹਾਂਜੀ,
0: ਹੈ ਨਾ। ਹੁਣ ਮਤਲਬ ਵੀ ਚੱਲਦੀ, ਚਲੋ ਪਹਿਲਾਂ ਤੁਸੀਂ ਗੀਤ ਸੁਣਾ ਦਿਓ ਫਿਰ ਆਪਣਾ ਮੂਡ ਜਿਹਾ ਹੋਰ ਪਾਸੇ ਹੋ ਜਾਏ।
1: ਹਾਂਜੀ ਬਿਲਕੁਲ ਬਿਲਕੁਲ ਜੀ, ਆਪਾਂ
0: ਇੱਕ ਗਰਾਸਮਾਨ ਦਾ ਗੀਤ ਹੈ,
1: ਹਾਂਜੀ,
0: ਇਹ ਮੈਂ ਤੁਹਾਨੂੰ ਕਿਹਾ ਸੀ
1: ਵੱਡੇ ਸ਼ਰਾਬੀ ਆਵੇ।
0: ਹਾਂ ਹਾਂ, ਬਹੁਤ ਵਧੀਆ ਗੀਤ।
1: ਓਕੇ, ਜ਼ਰੂਰ ਆਪਾਂ ਗੀਤ ਸੁਣਦੇ ਹਾਂ ਜੀ, ਗੁਰਦਾਸ ਮਾਨ ਜੀ ਦਾ ਵੱਡੇ ਸ਼ਰਾਬੀ
0: ਪੁਰਾਣਾ ਗੀਤ ਹੈ,
1: ਅਤੇ ਉਸ ਤੋਂ ਬਾਅਦ ਇੱਕ ਨਿੱਕੀ ਜਿਹੀ ਬ੍ਰੇਕ ਲਵਾਂਗੇ, ਫਿਰ ਰੂਬਰੂ ਹੋਵਾਂਗੇ ਜੀ।

0: This is CKJS 92.7 FM and HD1 Winnipeg.
1: ਇੱਕ ਸਿਟੀ ਤੁਹਾਨੂੰ ਯਾਦ ਕਰਵਾਉਂਦਾ ਹੈ ਗਰਮੀਆਂ ਵਿੱਚ ਵਾਟਰ ਸਮਾਰਟ ਬਣਨ ਦੀ। ਜਦ ਕਦੇ ਵੀ ਤੁਸੀਂ ਪਾਣੀ ਨਾਲ ਜੁੜੀਆਂ ਖੇਡਾਂ ਦਾ ਆਨੰਦ ਮਾਣਦੇ ਹੋ, ਹਮੇਸ਼ਾ ਯਾਦ ਰੱਖੋ ਬੱਚਿਆਂ ਤੇ ਨਜ਼ਰ ਰੱਖਣ ਲਈ ਵੱਡਾ ਵਿਅਕਤੀ ਜਾਂ ਕੋਈ ਕੇਅਰਗਿਵਰ ਉਹਨਾਂ ਦੇ ਨੇੜੇ ਹੋਵੇ। ਯਾਦ ਰੱਖੋ, ਡੁੱਬਣਾ ਤੇਜ਼ ਸੇ ਚੁੱਪ ਚੁੱਪੀ ਤੇ ਵਾਪਰਦੀ ਘਟਨਾ ਹੈ, ਪਰ ਇਹ ਤੋਂ ਬਚਿਆ ਜਾ ਸਕਦਾ ਹੈ।
2: There are 3 dental offices you should know that are made for kids as they grow. There's a TV above every chair and a friendly staff that really cares. Children's Dental World.
3: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. 3 locations, on Regent, on Pembina, and on McPhillips. Book an appointment today.
4: Children's Dental World.
5: Overgrown trees near power lines can be dangerous, causing fires and outages. Manitoba Hydro is now doing more vegetation management to keep you safe and keep your lights on. If you see crews working on trees near power lines in your neighborhood or along highways, please keep a safe distance. Learn more at hydro.mb.ca/vegetation. Manitoba Hydro, energy for life.
0: This is 92.7 FM, CKJS, Winnipeg's HD radio station. Take 92.7 FM CKJS wherever you want with the iHeartRadio app. Download the app for free in your app store today. Search iHeartRadio.
6: ਨਿੱਕੀ ਜੀ ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਆ ਅਤੇ ਅੱਜ ਦਾ ਪ੍ਰੋਗਰਾਮ ਬਹੁਤ ਖਾਸ ਰਹਿਣ ਵਾਲਾ ਕਿਉਂਕਿ ਇਸ ਤੋਂ ਬਾਅਦ ਆਪਣੇ ਕੋਲ ਪੂਰਾ ਘੰਟਾ ਹਾਲੇ ਬਾਕੀ ਆ ਅਤੇ ਬਹੁਤ ਸਾਰੇ ਵਿਸ਼ੇ ਨੇ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਚਰਚਾ ਕਰਨੀ ਹੈ ਅਤੇ ਲਾਸਟ 'ਤੇ ਆਪਾਂ ਹੈਲਥ ਟਿਪ ਵੀ ਜ਼ਰੂਰ ਲੈਂਦੇ ਹੁੰਦੇ ਹਾਂ ਅਤੇ ਰਾਜਮੰਦ ਜਿਹਦੇ ਨਾਲ ਆਪਾਂ ਹੋਰ ਵੀ ਸਵਾਲ ਜਵਾਬ ਕਰਦੇ ਨਾ ਬਣੇ ਰਹੋ ਪ੍ਰੋਗਰਾਮ ਦੇ ਨਾਲ ਅਤੇ ਨਾਲ ਦੱਸ ਕਿ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵੱਲੋਂ ਬਹੁਤ ਸਾਰੀਆਂ ਸਸਤੀਆਂ ਇਹ ਟਿਕਟਾਂ ਲੱਗੀਆਂ ਹੋਈਆਂ, ਬੈਸਟ ਵੀਕੇਸ਼ਨ ਪੈਕ ਲੱਗੇ ਹੋਏ ਨੇ, ਚਾਹੇ ਡੋਮੈਸਟਿਕ ਟੂਰ ਕਰਨਾ, ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ। ਮਾਰਕੀਟ ਦੇ ਚੱਲ ਰਹੇ ਪ੍ਰਾਈਜ਼ ਤੋਂ ਜੇ ਤੁਸੀਂ ਸਸਤੀਆਂ ਇਹ ਟਿਕਟਾਂ ਲੈਣਾ ਚਾਹੁੰਦੇ ਤੁਹਾਨੂੰ ਦੱਸ ਦਈਏ ਕਿ ਫਿਰ ਤੁਸੀਂ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ, ਕਿਉਂਕਿ ਬੈਸਟ ਵੀਕੇਸ਼ਨ ਮਿਲ ਜਾਣਗੇ, ਚਾਹੇ ਤੁਸੀਂ ਚੀਫ ਫਲਾਈਟ ਟਿਕਟ ਦੇਖ ਰਹੇ ਹੋ, ਚਾਹੇ ਡੋਮੈਸਟਿਕ ਟੂਰ ਕਰਨਾ, ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ। ਮਾਰਕੀਟ ਦੇ ਵਿੱਚ ਚੱਲ ਰਹੇ ਪ੍ਰਾਈਜ਼ ਤੋਂ ਵੀ ਤੁਹਾਨੂੰ ਸਸਤੀਆਂ ਇਹ ਟਿਕਟਾਂ ਮਿਲ ਜਾਣਗੀਆਂ, ਤਾਂ ਸੰਪਰਕ ਕਰ ਲਓ ਜੀ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ 202-202-0104 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ, ਟਿਕਟੋਕ ਦੇ ਉੱਤੇ ਵੀ ਬਹੁਤ ਸਾਰਾ ਪਿਆਰ ਮਿਲ ਰਿਹਾ, ਬਹੁਤ ਸਾਰੇ ਸਰੋਤੇ ਘਰਾਂ ਦੇ ਵਿੱਚ ਜਾਂ ਗੱਡੀ ਦੇ ਵਿੱਚ ਡਰਾਈਵ ਕਰਦੇ ਹਾਂ ਇਸ ਟਾਈਮ, ਇੰਜੋਏ ਕਰ ਰਹੇ ਹੋਗੇ 92.7 FM ਫੁੱਲ HD ਕੁਆਲਿਟੀ ਦੇ ਤੁਹਾਨੂੰ ਮਿਊਜ਼ਿਕ ਪ੍ਰੋਵਾਈਡ ਕਰਦਾ ਅਤੇ ਰੋਜ਼ਾਨਾ ਆਪਾਂ ਡਿਫਰੈਂਟ ਨੌਲੇਜ ਅਤੇ ਡਿਫਰੈਂਟ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਰਾਜਮਾਨ ਜੀ ਦੇ ਨਾਲ ਬਹੁਤ ਸਾਰੇ ਸਵਾਲ ਜਵਾਬ ਕਰ ਰਹੇ ਹਾਂ ਅਤੇ ਉਹ ਆਪਾਂ ਨੂੰ ਆਨਸਰ ਕਰ ਰਹੇ ਨੇ। ਅਤੇ ਅਗਲਾ ਆਪਣਾ ਸਵਾਲ ਹੋਊਗਾ ਕਿ ਜੋ ਆਪਣੇ ਨਾਲ ਇੱਥੇ ਕਈ ਵਾਰੀ ਬਹੁਤ ਸਾਰੇ ਹਾਦਸੇ ਹੋ ਜਾਂਦੇ, ਕਈ ਵਾਰੀ ਆਪਾਂ ਪਾਰਕ ਦੇ ਵਿੱਚ ਆਪਣੇ ਬਜ਼ੁਰਗ ਘੁੰਮ ਰਹੇ ਹੁੰਦੇ ਆ, ਕਈ ਵਾਰੀ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ, ਕਈ ਵਾਰੀ ਕੰਮਾਂ ਦੇ ਉੱਤੇ ਹਰਾਸਮੈਂਟ ਦਾ ਸਾਹਮਣਾ ਕਰਨਾ ਪੈਂਦਾ। ਅਤੇ ਰੀਸੈਂਟਲੀ ਆਪਾਂ ਨੂੰ ਇੱਕ ਨਿਊਜ਼ ਆਈ ਸੀਗੀ ਜਿਹੜੇ ਕੈਲਗਰੀ ਦੇ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਗੁਰਦੁਆਰਾ ਸਾਹਿਬ ਦੇ, ਉੱਥੇ ਵੀ ਉਹਨਾਂ ਨੂੰ ਜਿਹੜੀ ਧਮਕੀ ਮਿਲੀ ਆ ਰੀਸੈਂਟਲੀ ਕਿ ਗੁਰਦੁਆਰਾ ਸਾਹਿਬ ਢਾਉਣ ਦੀ ਧਮਕੀ ਮਿਲੀ ਆ, ਉਸ ਦੇ ਬਾਰੇ ਵੀ ਆਪਾਂ ਰਾਜਮਾਨ ਜੀ ਦੇ ਵਿਚਾਰ ਜਾਣੇ ਚਾਹਾਂਗੇ। ਹਾਂਜੀ ਮਾਨ ਸਾਹਿਬ,
7: ਦੇਖੋ ਜਿਹੜੀ ਗੁਰਦੁਆਰੇ ਦੀ ਗੱਲ ਨਾ, ਜਦੋਂ ਆਪਣਾ ਗੁਰਦੁਆਰਾ 1983 ਤੋਂ ਪਹਿਲਾਂ ਇੱਕ ਐਤ ਕਾਰਡ ਹੁੰਦਾ ਸੀ 78 'ਚ ਲਿਆ ਸੀ,
6: ਹਾਂਜੀ,
7: ਉੱਥੇ ਵੀ ਸਾਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਸੀ।
6: ਓਕੇ ਜੀ,
7: ਉੱਥੋਂ ਵੀ ਜਦੋਂ ਮਤਲਬ ਜਿਹੜੇ ਜਿਹਨਾਂ ਨੂੰ ਸਿੱਖੀ ਬਾਰੇ ਪਤਾ ਨਹੀਂ ਜਾਂ ਗੁਰਦੁਆਰੇ ਪਤਾ ਨਹੀਂ, ਖਾਸ ਕਰ ਜਿਹੜੀ ਮਰੀਦ ਹੁੰਦੀ ਹੈ, ਜਿਹੜੇ ਮਤਲਬ ਵੀ 18, 20, 22, 25 ਸਾਲ ਦੇ ਛੋਕਰੇ ਹੁੰਦੇ ਆ,
6: ਹਾਂਜੀ ਹਾਂਜੀ,
7: ਇਹਨਾਂ ਨੇ ਵੇਖਣਾ ਵੀ ਆਪਾਂ ਅੱਗੇ ਜੀਵਨ ਵਾਲਿਆਂ ਕੌਣ ਫਿਰਦੇ ਹਨਾ, ਕੋਈ ਕਿਉਂਕਿ ਕਸੂਰ ਉਹਨਾਂ ਦਾ ਵੀ ਨਹੀਂ, ਕਿਉਂਕਿ ਸਾਡਾ ਪ੍ਰਚਾਰ ਹੀ ਬਹੁਤ ਘੱਟ ਸੀਗਾ, ਇਹਨਾਂ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਸੀ, ਪਤਾ ਹੀ ਸੀ
6: ਬਿਲਕੁਲ।
7: ਇਹਨਾਂ ਜਦੋਂ ਮਤਲਬ ਵੀ ਆਪਣਾ ਟਾਵਰਾਂ 'ਤੇ ਹਮਲਾ ਹੋਇਆ ਅਤੇ ਉਦੋਂ ਲੋਕਾਂ ਨੂੰ ਇਹ ਪਹਿਚਾਣ ਹੀ ਭੁੱਲ ਗਈ ਸੀ ਵੀ ਸਿੱਖ ਪੱਗ ਕਿਹੋ ਜਿਹੀ ਬੰਨਦੇ ਆ, ਅਤੇ ਜਿਹੜੇ ਮਤਲਬ ਵੀ ਆਪਣੇ ਦੂਜਾ ਭਾਈਚਾਰਾ ਹੈਗਾ, ਮਤਲਬ ਵੀ ਮੁਸਲਿਮ ਭਾਈਚਾਰਾ ਹੈ ਨਾ, ਇਸਲਾਮ ਨੂੰ ਮੰਨਣ ਲਿਆ, ਉਹ ਵੀ ਪੱਗ ਪੱਗ ਬੰਨਦੇ ਆ,
6: ਅਤੇ
7: ਪਰ ਉਹਨਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਪੱਗ ਦਾ ਕਿਵੇਂ, ਕੋਈ ਸਾਡੇ ਵੀ ਲੋਕ ਸਿੱਧੀ ਪੁੱਠੀ ਪੁੱਠੀ ਪੱਗ ਬੰਨਦੇ ਨੇ, ਉਹ ਵੀ ਭੁਲੇਖਾ ਹੀ ਪਾਉਂਦਾ ਵੀ ਸ਼ਾਇਦ ਮਤਲਬ ਵੀ ਮਤਲਬ ਮੁਸਲਿਮ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ, ਕਿਉਂਕਿ ਮਤਲਬ ਜਿਹੜੀ ਕੋਈ ਵੀ ਗੱਲ ਗਲਤ ਤਾਂ ਇੱਕ ਜਣਾ ਕਰਦਾ, ਉਹ ਸਾਰੀ ਕੌਮ ਬਦਨਾਮ ਹੋ ਜਾਂਦੀ ਹੈ,
6: ਬਿਲਕੁਲ।
7: ਚਲੋ ਹੁਣ ਜਿਹੜਾ ਜੋ ਵੀ ਸੀ, ਮਤਲਬ ਉਦੋਂ ਕਾਫੀ ਨਫ਼ਰਤ ਸੀ ਲੋਕਾਂ ਦੇ ਵਿੱਚ, ਮਤਲਬ ਵੀ ਪੱਗ ਨੂੰ ਵੇਖ ਕੇ ਜਾਂ ਪੱਗ ਵਾਲਿਆਂ ਨੂੰ ਦੇਖ ਕੇ ਉਹਨਾਂ ਨੂੰ ਇਹ ਸਮਝਣਾ ਔਖਾ ਹੋ ਰਿਹਾ ਸੀ ਕਿ ਮਤਲਬ ਵੀ ਆਹ ਜਿਹੜੇ ਪੱਗ ਬੰਨਦੇ ਆ ਇਹ ਸਿੱਖ ਧਰਮ ਨੂੰ ਮੰਨਣ ਵਾਲੇ ਆ, ਇਹ ਪੰਜਾਬੀ ਬੰਦੇ ਆ ਜਾਂ ਹਿੰਦੁਸਤਾਨੀ ਬੰਦੇ ਆ, ਅਤੇ ਜਿਹੜੇ ਬੰਦੇ ਮਤਲਬ ਵੀ ਮਿਡਲ ਈਸਟ ਦੇ ਵਿੱਚੋਂ ਸੀ, ਪੱਗ ਉਹ ਵੀ ਬੰਨਦੇ ਆ, ਪਰ ਉਹਨਾਂ ਨੂੰ ਔਖਾ ਹੋ ਜਾਂਦਾ ਵੀ ਸਿਰ 'ਤੇ ਕੱਪੜਾ ਲਪੇਟਾ ਜਿਹੜੀ ਪੱਗ ਬੰਨੀ ਹੈ ਵੀ ਇਹਦਾ ਮਤਲਬ ਕੀ ਆ।
6: ਹਾਂਜੀ,
7: ਚਲੋ ਇੱਥੇ ਮੈਂ ਜਿਵੇਂ ਗੱਲ ਕਰਦਾ ਵੀ ਸਾਨੂੰ ਇੱਥੇ ਕੈਥਕਟ 'ਤੇ ਗੁਰਦੁਆਰਾ ਸੀਗਾ, ਅਤੇ ਉਦੋਂ ਮਤਲਬ ਵੀ ਸਾਨੂੰ ਵੀ ਇੱਥੇ ਬਹੁਤ ਮੁਸ਼ਕਲ ਆਉਂਦੀਆਂ ਸੀਗੀਆਂ ਉੱਥੇ, ਮਤਲਬ ਵੀ ਆਂਡੇ ਉਂਡੇ ਮਾਰ ਜਾਣੇ ਜਾਂ ਮਤਲਬ ਬੀਰ ਦੀਆਂ ਖਾਲੀ ਬੋਤਲਾਂ ਵਗੈਰਾ ਮਤਲਬ ਗੁਰਦੁਆਰੇ ਦੇ ਬੈਕ ਸਾਈਡ 'ਤੇ ਜਾਂ ਮਤਲਬ ਵੀ ਥੱਲੇ ਨੂੰ ਪੌੜੀਆਂ ਦੇ ਉੱਤੇ ਸੀ, ਉਹਦੇ 'ਚ ਕਈ ਵਾਰ ਅਸੀਂ ਜਾ ਕੇ ਚੱਕੀਆਂ ਸੀ। ਈਵਨ ਮਤਲਬ ਵੀ ਖਾਲੀ ਬੋਤਲਾਂ ਵੀ ਮਤਲਬ ਸ਼ਰਾਬ ਦੀਆਂ ਉੱਥੇ ਮਤਲਬ ਉਹਨਾਂ ਨੇ, ਉਹ ਗੁਰਦੁਆਰਾ ਮਤਲਬ ਸਿਰਫ ਉਸ ਵੇਲੇ ਕੋਈ ਗ੍ਰੰਥੀ ਨਹੀਂ ਸੀ ਹੁੰਦਾ, ਗਿਆਨੀ ਨਹੀਂ ਸੀ, ਗੁਰਦੁਆਰਾ ਸਿਰਫ ਮਤਲਬ ਵੀ ਇੱਕੋ ਦਿਨ ਖੁੱਲਦਾ ਸੀ ਐਤਵਾਰ ਨੂੰ, ਜੇ ਅਖੰਡ ਪਾਠ ਹੁੰਦਾ ਤਾਂ ਮਤਲਬ ਵੀ ਫਰਾਈਡੇ ਸੀ, ਚਲੇ ਸੰਡੇ ਖੁੱਲਦਾ ਸੀਗਾ, ਬਾਕੀ ਚਾਰੇ ਪੰਜ ਦਿਨ ਬੰਦ ਰਹਿੰਦਾ ਸੀ। ਅਤੇ ਉੱਥੇ ਫਿਰ ਮਤਲਬ ਨਾ ਤਾਂ ਕੋਈ ਨਿਗਰਾਨੀ ਵਾਸਤੇ ਜਾਂਦਾ ਸੀ, ਨਾ ਹੀ ਸਾਰੇ ਕੰਮਾਂ ਕਾਰਾਂ ਵਾਲੇ ਬੰਦੇ ਸੀ, ਗੁਰਦੁਆਰੇ ਲੋਕ ਲੱਗਿਆ ਸੀ ਉੱਥੇ, ਫਿਰ ਆਸੇ ਪਾਸੇ ਮਤਲਬ ਇਹੋ ਜਿਹੀਆਂ ਹਰਕਤਾਂ ਮਤਲਬ ਵੀ ਜਿਹੜੀ ਮਰੀਰ ਇਹ ਕਰਦੀ ਰਹਿੰਦੀ ਸੀ। ਫਿਰ ਹੌਲੀ ਹੌਲੀ ਪੁਲਿਸ ਦੀ ਨਿਗਾਹ 'ਚ ਗੱਲ ਆਈ, ਪੁਲਿਸ ਨੇ ਫਿਰ ਹੌਲੀ ਹੌਲੀ ਮਤਲਬ ਵੀ ਉੱਥੇ ਥੋੜ੍ਹੀ ਜਿਹੀ ਸਖਤੀ ਵਰਤੀ, ਉੱਥੇ ਦੀ ਜਾਣੀ ਜਿਹੜਾ ਗੇੜਾ ਰੱਖਿਆ, ਨਿਗਾਹ ਰੱਖੀ, ਫਿਰ ਹੌਲੀ ਹੌਲੀ ਜਾਣੀ ਉਹ ਗੱਲ ਇੱਕ ਚਾਰਜ ਵੀ ਕੀਤੇ ਉਹਨਾਂ ਨੇ, ਕੁਝ ਬੰਦੇ ਫੜ ਕੇ ਚਾਰਜ ਵੀ ਕੀਤੇ।
6: ਹਾਂਜੀ,
7: ਆਪਣਾ ਫਿਰ ਹੌਲੀ ਹੌਲੀ ਜਾਣੀ ਉਹਦੇ ਕਾਬੂ ਪੈ ਗਿਆ। ਫਿਰ ਤਾਂ ਚਲੋ ਪੰਜ ਦਿਨ ਕੈਸ ਕਰ ਇੱਧਰ ਆ ਗਏ ਆਪਣਾ ਮਾਲਰ ਰੋਡ 'ਤੇ ਆ ਗਏ।
6: ਹਾਂਜੀ,
7: ਅਤੇ ਮਾਲਰ ਰੋਡ 'ਤੇ ਫਿਰ ਮਤਲਬ ਬੇਸੀ ਆਬਾਦੀ ਤੋਂ ਦੂਰ ਹੈ, ਅਤੇ ਮਤਲਬ ਇਹਦੀ ਇਹੋ ਜਿਹੀ ਪ੍ਰੋਬਲਮ ਹੈ ਨਹੀਂ ਗੇ। ਪਰ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕੈਲਗਰ ਦੇ ਗੁਰਦੁਆਰੇ ਦੇ, ਹੈ
6: ਨਾ,
7: ਇਹ ਪਹਿਲਾਂ ਵੀ ਹੋਇਆ, ਮਤਲਬ ਵੀ ਇਹ ਇਸੇ ਇਕੱਲੇ ਗੁਰਦੁਆਰੇ ਨੂੰ ਧਮਕੀ ਨਹੀਂ ਮਿਲੀ, ਬਹੁਤ ਚਿਰ ਪਹਿਲਾਂ ਮੇਰੇ ਯਾਦ ਹੈ, ਮੇਰੇ ਖਿਆਲ ਵੀ 80-81 ਦੀ ਗੱਲ ਹੋਊਗੀ, ਜਦੋਂ ਥੋੜ੍ਹਾ ਜਿਹਾ ਖਾਲਿਸਤਾਨ ਦਾ ਰੌਲਾ ਜ਼ਿਆਦਾ ਪੈਂਦਾ ਸੀ, ਉਦੋਂ ਵੀ ਮਤਲਬ ਕੁਛ ਸ਼ਰਾਰਤੀ ਅਨਸਰਾਂ ਨੇ BC ਦੇ ਗੁਰਦੁਆਰਿਆਂ ਨੂੰ ਵੀ ਧਮਕੀ ਦਿੱਤੀ ਸੀ, ਹਾਂ ਵੀ ਜਾਂ ਤਾਂ ਬੰਦ ਕਰੋ, ਨਹੀਂ ਫਿਰ ਅਸੀਂ ਇਹਨੂੰ ਅੱਗ ਲਾ ਦਿਆਂਗੇ, ਅਸੀਂ ਇਹ ਕਰਦੇ ਹਾਂ ਉਹ ਕਰਦੇ, ਹੈ ਨਾ। ਉਦੋਂ ਵੀ ਇਹ ਗੱਲਾਂ ਹੁੰਦੀਆਂ ਰਹੀਆਂ ਅੱਜ ਤੋਂ 40-45 ਸਾਲ ਵੀ,
6: ਅਤੇ
7: ਹੁਣ ਆ ਜਿਹੜੀ ਨਵੀਂ ਗੱਲ ਆ, ਹੁਣ ਵੀ ਦੇਖੋ ਜਿਹੜੇ ਬੰਦੇ ਨੇ ਕੋਈ ਧਮਕੀ ਦਿੱਤੀ ਹੈ, ਇਹਨਾਂ ਧਮਕੀਆਂ ਦਾ ਅਸਰ ਤਾਂ ਕੋਈ ਹੁੰਦਾ ਨਹੀਂ।
6: ਹਾਂਜੀ,
7: ਮੈਂ ਪਿਛਲੇ 50 ਸਾਲ ਤੋਂ ਦੇਖਦਾ, ਧਮਕੀ ਮਿਲ ਜਾਂਦੀ ਹੈ ਉਹਦਾ ਅਸਰ ਕੋਈ ਨਹੀਂ ਹੁੰਦਾ, ਕੁਛ ਕਰ ਨਹੀਂ ਸਕਦਾ, ਕੋਈ ਪੁਲਿਸ ਅਲਰਟ ਹੁੰਦੀ ਹੈ, ਮਤਲਬ ਵੀ ਸਿਵਲ ਕੱਪੜਿਆਂ ਦੇ ਵਿੱਚ ਵੀ ਪੁਲਿਸ ਦੀ ਨਿਗਾਹ ਹੁੰਦੀ ਹੈ, ਅਤੇ ਉਹ ਇਹੋ ਜਿਹੜੇ ਅਨਸਰ ਆ ਇਹਨਾਂ ਨੂੰ ਕਾਬੂ ਕਰ ਲੈਂਦੀ ਹੈ, ਫੜ ਲੈਂਦੀ ਹੈ, ਅਤੇ ਇਹਨਾਂ ਦੀ ਨਜ਼ੁਰਤ ਤਾਂ ਨਹੀਂ ਪੈਂਦੀ, ਮਤਲਬ ਵੀ ਜਾ ਕੇ ਇਹੋ ਜਿਹਾ ਪੰਗਾ ਲੈਣ ਇਹ, ਪਰ ਕਈ ਸਰਫਰਾਜ਼ ਹੁੰਦੇ ਆ ਜਿਹੜਾ ਹੁਣ ਗੁਰਦੁਆਰੇ ਨੂੰ ਧਮਕੀ ਦੇ ਤੀ, ਵੀ ਗੁਰਦੁਆਰੇ ਨੂੰ ਧਮਕੀ ਦੇ ਦਿੱਤੀ, ਤੁਸੀਂ ਪਤਾ ਗੁਰਦੁਆਰੇ ਦੇ ਪਿੱਛੇ ਕਿੰਨੀ ਕਿੰਨੀ ਮੈਂਬਰਸ਼ਿਪ ਹੈ, ਕਿੰਨੀ ਹੈਗੀ ਵੀ ਤੁਸੀਂ ਮਤਲਬ ਵੀ ਕਰ ਕੇ ਰਹੇ ਹੋ, ਇਹ ਅਸਲ ਵਿੱਚ ਨਾ ਸ਼ਰਾਰਤੀ ਅਨਸਰ ਹੁੰਦੇ ਆ, ਮਤਲਬ ਨਾ ਕੋਈ ਇਹਦੇ 'ਚ ਕੋਈ ਸੀਰੀਅਸਨੈਸ ਨਹੀਂ ਹੁੰਦੀ ਵੀ ਵਾਕਈ ਮਤਲਬ ਗੁਰਦੁਆਰੇ ਨੂੰ ਅੱਗ ਲਾ ਜਾਣਗੇ ਜਾਂ ਗੁਰਦੁਆਰੇ 'ਤੇ ਹਮਲਾ ਕਰ ਜਾਣਗੇ ਜਾਂ ਕੋਈ ਹੋਣਗੇ, ਇਹ ਮਤਲਬ ਧਮਕੀਆਂ ਅੱਜ ਪਹਿਲੀ ਵਾਰ ਨਹੀਂ ਹੋਈਆਂ, ਇਹ ਧਮਕੀਆਂ ਮਤਲਬ ਅੱਜ ਤੋਂ ਪਿਛਲੇ 40-45-50 ਸਾਲਾਂ ਵਿੱਚ ਮੈਂ ਆਮ ਹੀ ਦੇਖੀਆਂ ਇਹ ਗੱਲਾਂ ਹੁੰਦੀਆਂ, ਜਦੋਂ ਅਸੀਂ ਤਵਾਨੀ ਟਾਵਰ ਹੁੰਦੇ ਸੀ,
6: ਹਾਂਜੀ
7: ਪਹਿਲਾਂ ਗੁਰਦੁਆਰੇ ਸੁਣਦਾ, ਅਤੇ ਤਵਾਨੀ ਟਾਵਰ ਜਿੱਦਾਂ ਇੱਥੇ ਹੈਗਾ ਆਪਣਾ ਇਹਦੇ 'ਤੇ ਕੋਰੀਡੋਰ 'ਤੇ, ਇੱਥੇ ਇੱਕ ਅਪਾਰਟਮੈਂਟ ਹੈ, ਅਤੇ ਉਹ ਕਿਸੇ ਗੁਜਰਾਤੀ ਨੇ ਉਹਦਾ ਡਿਜ਼ਾਇਨ ਤਿਆਰ ਕੀਤਾ, ਉਹਦਾ ਨਾ ਹੀ ਥਵਾਨੀ ਟਾਵਰ ਸੀਗਾ ਉਹਦੇ ਨਾਂ ਦੇ, ਉਹਦੀ ਬੇਸਮੈਂਟ ਦੇ ਵਿੱਚ ਸੀਗਾ, ਉੱਥੇ ਮਸੀਂ 50 ਕੁ ਬੰਦੇ ਬੈਠਣ ਥਾਂ ਸੀਗਾ, 50-60 ਕੁ ਬੰਦੇ ਮਸੀਂ ਬੈਠ ਸਕਦੇ, ਬਹੁਤ ਥੋੜ੍ਹਾ ਥਾਂ ਸੀ ਬੇਸਮੈਂਟ 'ਚ,
6: ਅਤੇ
7: ਉੱਥੇ ਮਤਲਬ ਵੀ ਉੱਥੇ ਵੀ ਜਦੋਂ ਅਖੰਡ ਪਾਠ ਪ੍ਰਕਾਸ਼ ਹੋਣਾ ਤਾਂ ਕਦੇ ਹੁੰਦਾ ਸੀ, ਮਤਲਬ ਸਾਲ 'ਚ ਕਦਾ ਅਖੰਡ ਪਾਠ, ਉੱਥੇ ਵੀ ਧਮਕੀ ਆ ਜਾਂਦੀ ਸੀ ਉਸ ਵੇਲੇ ਦੇ ਪ੍ਰਧਾਨ ਨੂੰ, ਵੀ ਤੁਸੀਂ ਸਾਨੂੰ ਸਾਉਣ ਨਹੀਂ ਦਿੰਦੇ, ਤੁਸੀਂ ਉੱਚੀ ਸਪੀਕਰ ਲਾਉਣੇ ਕਰਦੇ, ਅਖੰਡ ਪਾਠ 'ਚ ਕਿਸੇ ਨੇ ਸਪੀਕਰ ਉੱਚਾ ਕਰਤਾ ਹੋਊਗਾ, ਉਹ ਆਵਾਜ਼ ਗਾਹਾਂ ਜਾਣ ਲੱਗ ਗਈ, ਉੱਥੇ ਪੁਲਿਸ ਆ ਗਈ, ਅਤੇ ਉਹ ਮਤਲਬ ਵੀ ਪੁਲਿਸ ਆ ਗਈ, ਮੈਂ ਵੀ ਉੱਥੇ ਸੀਗਾ ਉਦੋਂ, ਅਤੇ ਅਸੀਂ ਉਹਨਾਂ ਨੂੰ ਸਮਝਾਇਆ, ਅਤੇ ਉਹ ਕਹਿੰਦੇ ਨਹੀਂ ਤੁਸੀਂ ਬੰਦ ਕਰੋ, ਸੀਗਾ ਸਾਨੂੰ ਸਮਝ ਨਾ ਲੱਗੇ ਵੀ ਕਹਿੰਦਾ ਕੀ ਆ, ਉਹ ਜਿਹੜਾ ਅਖੰਡ ਪਾਠ 'ਤੇ ਬੈਠਾ ਸੀ ਉਹਦਾ ਅਖੰਡ ਪਾਠ ਤਾਂ ਮਤਲਬ ਹੋ ਜਾਣਾ ਸੀ, ਖੰਡਤ ਹੋ ਜਾਣਾ ਸੀ, ਮਤਲਬ ਉਹਨੂੰ ਉਠਾ ਦਿੰਦੇ ਪੁਲਿਸ ਵਾਲੇ ਜਾ ਕੇ, ਅਤੇ ਕੁਦਰਤੀ ਘਨੱਈਆ ਸਿੰਘ ਬੈਠਾ ਸੀ, ਮਤਲਬ ਵੀ ਪਾਠ 'ਤੇ ਹੁੰਦਾ ਡੈਥ ਹੋ ਗਈ ਉਹਨਾਂ ਦੀ, ਬਹੁਤ ਨਾਈਸ ਪਰਸਨ ਸੀਗਾ, ਉਹ ਫਿਰ ਇਸ ਥੋੜ੍ਹਾ ਬਹੁਤਾ ਪਾਠ ਆਉਂਦਾ ਸੀ, ਉਹਨੂੰ ਬਿਠਾਇਆ ਘਨੱਈਆ ਸਿੰਘ ਨੂੰ ਉੱਥੋਂ ਉਠਾ ਕੇ, ਅਤੇ ਉਹਨੇ ਪੁਲਿਸ ਨਾਲ ਗੱਲ ਕੀਤੀ, ਅਤੇ ਉਹ ਕਹਿੰਦੇ ਤੇਰੀ ਥੋੜ੍ਹੀ ਪ੍ਰੋਬਲਮ ਸੀ, ਉਹਦਾ ਪ੍ਰੋਬਲਮ ਸੀ ਜਦੋਂ ਤੂੰ ਸਪੀਕਰ ਉੱਚਾ ਕੀਤਾ ਗੱਲ ਆਊਟ ਕੀਤਾ, ਫਿਰ ਸਾਨੂੰ ਉਹਦਾ ਪਤਾ ਨਹੀਂ ਸੀ, ਸਾਨੂੰ ਫਿਰ ਬਾਅਦ 'ਚ ਪਤਾ ਲੱਗਿਆ ਵੀ ਇੱਥੇ ਮਤਲਬ 10 ਵਜੇ ਤੋਂ ਬਾਅਦ 9 ਵਜੇ ਤੋਂ ਬਾਅਦ, 12 ਵਜੇ 11 ਤੋਂ ਬਾਅਦ ਮਤਲਬ ਸਪੀਕਰ ਉੱਚੀ ਆਵਾਜ਼ ਕਰਨੀ ਅਲਾਊਡ ਨਹੀਂ ਹੈਗੀ, ਅਤੇ ਉਹ ਮਤਲਬ ਨਹੀਂ ਪਤਾ ਹੁੰਦਾ ਅਸੀਂ, ਸਾਨੂੰ ਵੀ ਐਨੂੰ ਇੰਡੀਆ ਤੋਂ ਹਫ਼ਤਾ 2 ਹਫ਼ਤੇ ਹੋਏ ਸੀ ਸਾਰੇ, ਹੋ ਜਾਂਦੀ ਇਹੋ ਜਿਹੀ ਗੱਲ, ਅਤੇ ਉਹ ਫਿਰ ਮਤਲਬ ਉੱਥੇ ਵੀ ਮਤਲਬ ਇਹੋ ਜਿਹੀਆਂ ਥਰੈਟਸ ਮਤਲਬ ਵੀ ਆ ਜਾਂਦੀਆਂ ਸੀ ਵੀ ਤੁਸੀਂ ਸਾਡੀ ਪਾਰਕਿੰਗ ਲਾਟ ਰੋਕਦੇ ਹੋ ਸਾਰਾ ਘਰ 'ਤੇ, ਤੁਸੀਂ ਇਹ ਕਰਦੇ ਹੋ, ਸਾਨੂੰ ਮੁਸ਼ਕਿਲ ਹੁੰਦੀ ਹੈ ਸਾਂ ਐਤਵਾਰ ਨੂੰ, ਹੈ ਨਾ, ਕਿਉਂਕਿ 50-60 ਗੱਡੀਆਂ ਤਾਂ ਚਲੀਆਂ ਜਾਂਦੀਆਂ ਸੀ। ਸੋ ਇਹ ਜਿਹੜੀ ਧਮਕੀ ਤੁਸੀਂ ਗੱਲ ਕਰਦੇ ਹੋ ਨਾ, ਮਤਲਬ ਮੈਨੂੰ ਬਹੁਤੀ ਡਿਟੇਲ ਦਾ ਤਾਂ ਪਤਾ ਨਹੀਂ ਵੀ ਉਹ ਕਿਹਨੇ ਦਿੱਤੀ ਆ, ਬੰਦਾ ਫੜਿਆ ਗਿਆ ਕਿ ਨਹੀਂ, ਕੋਈ ਤਾਂ ਵਾਈਫਾਈ ਤਾਂ ਹੋਈ ਆ, ਉਹਦੇ ਕੋਈ ਚਾਰਜ ਚੂਰਜ ਲੱਗਿਆ ਕਿ ਨਹੀਂ, ਪਰ ਮਤਲਬ ਵੀ ਇਹ ਮੈਂ ਨਿਊਜ਼ ਦੇ ਵਿੱਚ ਪੜ੍ਹ ਲਿਆ ਸੀਗਾ, ਇਹ ਵੈਸੇ ਮੈਨੂੰ 1-2 ਬੰਦਿਆਂ ਦੇ ਫੋਨ ਵੀ ਆਏ ਸੀ, ਅਤੇ ਉਹ ਕਹਿੰਦੇ ਵੀ ਆਹ ਗੱਲ, ਮੈਂ ਕੋਈ ਗੱਲ ਨਹੀਂ, ਇਹ ਜਿਹੀਆਂ ਹੁੰਦੀਆਂ ਰਹਿੰਦੀਆਂ, ਇਹ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਮਤਲਬ ਇਹ ਪਹਿਲੀ ਵਾਰ ਨਹੀਂ ਮੈਂ ਸੁਣ ਰਿਹਾ ਕਿ ਅਸੀਂ ਗੁਰਦੁਆਰੇ ਨੂੰ ਧਮਕੀ ਦਿੱਤੀ ਹੈ, ਜਿਵੇਂ ਪਹਿਲਾਂ ਦੱਸਿਆ ਨਾ, ਮਤਲਬ ਪਹਿਲਾਂ ਤਾਂ ਮੁੱਢ ਕੀਮ 'ਤੇ ਜਦੋਂ ਤੁਸੀਂ ਇੱਥੇ ਕੈਨੇਡਾ 'ਚ ਆਏ ਹਾਂ, ਮਤਲਬ ਕਈ ਵਾਰ ਇਹੋ ਜਿਹੀ ਮਤਲਬ ਇਹ ਨਿਊਜ਼ ਕਰਨੀ ਪੈਂਦੀਆਂ ਸੀ ਵੀ ਜੇ ਗੁਰਦੁਆਰੇ ਨੂੰ ਅੱਗ ਲਾ ਜਾਂਗੇ, ਅਸੀਂ ਆਹ ਕਰ ਦਾਂਗੇ, ਅਸੀਂ ਮਤਲਬ ਪੈਟਰੋਲ ਰਾਈਟ ਤੇ ਬਹੁਤ ਇਹਦਾ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ ਤੇ ਵੈਸੇ ਆਮ ਇੱਕ ਵਾਰ ਮਤਲਬ ਬੰਦੇ ਪੈਨਿਕ ਜਿਹੇ ਹੋ ਜਾਂਦੇ ਆ ਸਾਡੇ ਗੁਰਦੁਆਰੇ ਨੂੰ ਧਮਕੀ ਦਿੱਤੀ ਆ ਹੈਨਾ ਤੇ ਮਤਲਬ ਵੀ ਇੱਥੋਂ ਤੱਕ ਵੀ ਨਹੀਂ ਮਤਲਬ ਬੜਾ ਸੋਚਣਾ ਚਾਹੀਦਾ ਮਤਲਬ ਵੀ ਕਿਉਂਕਿ ਧਮਕੀ ਹੈ ਧਮਕੀਆਂ ਦੇਣਾ ਧਮਕੀ ਦੇ ਤੀ ਖਬਰ ਨੇ ਇਹ ਵੀ ਨਹੀਂ ਪਤਾ ਕੌਣ ਹੈ ਉਹਦਾ ਨਾਂ ਨੀ ਕੋਈ ਫੋਨ ਨੀ ਕੁਛ ਕੱਖ ਨੀ ਮਤਲਬ ਤੁਰੇ ਜਾਂਦੇ ਬੰਦੇ ਨੇ ਕਿਸੇ ਭਗਾਈ ਮਾਰਤੀ ਤੇ ਇੰਨਾ ਇੰਨਾ ਨੀ ਹੋਣਾ ਚਾਹੀਦਾ ਮੈਨੂੰ ਪਹਿਲੇ ਫੋਨ ਆਇਆ ਸੀ ਫੋਨ ਤੇ ਵੀ ਗੱਲ ਕਹੀ ਸੀ ਵੀ ਬਹੁਤ ਇਹਦੇ ਪਿੱਛੇ ਹੋਣ ਦੇ ਕਰਨੇ ਜਦੋਂ ਕੋਈ ਕਾਰਵਾਈ ਕਰ ਲਈ ਹੋਊਗੀ ਤੇ ਪ੍ਰਸ਼ਾਸਨ ਹੈਗਾ ਕਾਨੂੰਨ ਹੈਗਾ ਸਾਰਾ ਕੁਛ ਹੈਗਾ ਮਤਲਬ ਵੀ ਇੱਕ ਬਿਨਾਂ ਬੰਦਾ ਕਰ ਲਓ ਉੱਠ ਕੇ ਮਤਲਬ ਵੀ ਉਹਨੂੰ ਵੀ ਪਤਾ ਲੱਗ ਜੂ ਬਈ ਮਤਲਬ ਵੀ ਕਿਸ ਤਰੀਕੇ ਨਾਲ ਮਤਲਬ ਵੀ ਕਿਸੇ ਮਤਲਬ ਵੀ ਗੁਰੂ ਘਰ ਨਾਲ ਜਾਂ ਕਿਸੇ ਧਾਰਮਿਕ ਸਥਾਨ ਨਾਲ ਮਤਲਬ ਵੀ ਕੁਝ ਹੀ ਹਰਕਤ ਕਰੀਦੀ ਹੈ ਕਰਕੇ ਤਾਂ ਦੇਖੇ ਬੰਦਾ
6: ਬਿਲਕੁਲ ਹਾਂਜੀ ਕਿਉਂਕਿ ਇੱਥੇ ਆਪਾਂ ਨੂੰ ਵਿਸ਼ਵਾਸ ਵੀ ਹੈ ਅਤੇ ਪਤਾ ਵੀ ਹੈ ਕਿ ਕਾਨੂੰਨ ਇੱਥੇ ਬਹੁਤ ਸਖ਼ਤ ਆ
7: ਬਿਲਕੁਲ
6: ਜੇ ਕੋਈ ਇੱਦਾਂ ਦਾ ਕੋਈ ਐਕਸ਼ਨ ਲਊਗਾ ਵੀ ਤਾਂ ਸਰਕਾਰ ਬੈਠੀ ਹੈ ਫਿਰ ਪੁਲਿਸ ਬੈਠੀ ਹੈ
7: ਬਿਲਕੁਲ
6: ਕਾਰਵਾਈ ਹੋਊਗੀ
7: ਬਾਕੀ ਇਹਦਾ ਮਤਲਬ ਇਹ ਥੋੜ੍ਹਾ ਜਿਹਾ ਹੁੰਦਾ ਮਤਲਬ ਨਾ ਸਾਈਕਾਲੋਜੀ ਤੌਰ 'ਤੇ ਕਿਸੇ ਕੌਮ ਨੂੰ ਜਾਂ ਕੁਛ ਕਮਿਊਨਿਟੀ ਨੂੰ ਭੜਕਾਉਣ ਦੀ ਗੱਲ ਹੁੰਦੀ ਹੈ ਵੀ ਇਹ ਭੜਕ ਕੇ ਕੀ ਕਰਦੇ ਆ ਹੈਨਾ ਕੀ ਐਕਸ਼ਨ ਕਰਦੇ ਆ ਤੇ ਮਤਲਬ ਵੀ ਹੁਣ ਜੇ ਉਹ ਭੜਕਾਉਣ ਵਾਲੀ ਗੱਲ ਕੀਤੀ ਜਾ ਬੰਦੇ ਨੇ ਤੇ ਉਹਨਾਂ ਨੂੰ ਭੜਕਣਾ ਨਹੀਂ ਚਾਹੀਦਾ ਉਹਨਾਂ ਵੇਟ ਕਰੋ ਸਬਰ ਕਰੋ ਪੇਸ਼ੈਂਸ ਕਰੋ ਵੀ ਕਰਦੇ ਕੀ ਆ ਇਹ ਨਿਗਾਹ ਰੱਖੋ ਸਖਤੀ ਵਰਤੋ ਨਿਗਾਹ ਰੱਖੋ ਉਹਦੀ ਨਾ ਤੇ ਪਰ ਕਦੇ ਮੈਂ ਕਦੇ ਕਦੇ ਹੁੰਦਾ ਕੋਈ ਜਿਹਾ ਵੇਖਿਆ ਨਹੀਂ ਧਮਕੀਆਂ ਬਥੇਰੇ ਵਾਰੀ ਧਮਕੀਆਂ ਗੁਰਦੁਆਰੇ ਨੂੰ ਆਈਆਂ ਅੱਜ ਦੀਆਂ ਨਹੀਂ ਆ ਰਹੀਆਂ 50 ਸਾਲ ਦੀਆਂ ਆ ਰਹੀਆਂ
6: ਹਾਂਜੀ
7: ਉਦੋਂ ਵੀ ਧਮਕੀ ਹੁੰਦੇ ਸੀ ਜਦੋਂ ਆਪਣੇ ਗਦਰੀ ਬਾਬੇ ਹੁੰਦੇ ਸੀ ਹਨਾ ਉਦੋਂ ਗੁਰਦੁਆਰਾ ਹੁੰਦਾ ਸੀ ਉਦੋਂ ਵੀ ਕਹਿੰਦੇ ਨਹੀਂ ਸੀ ਗੁਰਿਆਂ ਦੀਆਂ ਧਮਕੀਆਂ
6: ਹੋਈਆਂ
7: ਜੇ ਕਾਮਾ ਗਾਟਾ ਮਾਰੂ ਜਹਾਜ਼ ਮੋੜਿਆ ਤੇ ਉਦੋਂ ਕਿਹੜਾ ਧਮਕੀਆਂ ਨਹੀਂ ਸੀ ਮਿਲਦੀਆਂ ਸਾਡੀ ਸਾਰੀ ਕੌਮ ਨੂੰ ਮਿਲਦੀਆਂ ਸੀ ਗੁਰੂ ਘਰਾਂ ਨੂੰ ਮਿਲਦੀਆਂ ਸੀ ਸਾਰੀ ਕੌਮ ਨੂੰ ਮਿਲਦੀਆਂ ਸੀ ਵੀ ਇੱਥੋਂ ਨਿਕਲ ਜਾਓ ਨਹੀਂ ਅਸੀਂ ਤੁਹਾਨੂੰ ਅੱਗ ਲਾ ਕੇ ਫੂਕ ਦਿਆਂਗੇ ਬਥੇਰਾ ਕੁਛ ਹੁੰਦਾ ਰਿਹਾ ਮਤਲਬ ਇਤਿਹਾਸ ਪੜ੍ਹ ਕੇ ਦੇਖੋ ਤੁਸੀਂ ਜਿਹੜਾ ਮਤਲਬ ਵੀ ਇਤਿਹਾਸ ਹੈਗਾ ਮਤਲਬ ਵੀ ਲਿਖਿਆ ਵਾ 1904 ਤੋਂ ਲੈ ਕੇ 1900 ਖਾਸ ਕਰਕੇ 8 ਤੋਂ ਲੈ ਕੇ ਪਿਛਲਾ ਪੁਰਾਣਾ ਇਤਿਹਾਸ ਲਿਖਿਆ ਵਾ ਜਿਹਦੇ ਕਾਮਾ ਗਾਟਾ ਮਾਰੂ ਵੀ ਹੁੰਦਾ ਜਿੱਥੇ ਮੇਵਾ ਸਿੰਘ ਸ਼ਹੀਦ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ ਅਤੇ ਕਿਵੇਂ ਗੁਰਦੁਆਰੇ 'ਚ ਗੋਲੀ ਚੱਲੀ ਆ ਸਾਡੇ ਆਪਦੇ ਨਹੀਂ ਚਲਾਈ ਸੀ ਉਹ ਕਹਿੰਦਾ ਬਾਹਰੋਂ ਆਏ ਸੀ ਠੀਕ ਹੈ 1912-13 ਦੇ ਵਿੱਚ ਗੁਰਦੁਆਰੇ ਦਾ ਪ੍ਰਧਾਨ ਮਾਰਤਾ ਅਰਦਾਸ ਕਰਦਾ ਮਾਰਿਆ ਆਪਣਾ ਰੌਸ ਵਾਲੇ ਗੁਰਦੁਆਰੇ ਜਿਹੜੇ ਖਾਲਸਾ ਦਵਾਨ ਸੋਸਾਇਟੀ ਹੈ ਰਾਈਟ ਉੱਥੇ ਮਤਲਬ ਦੋ ਧੜਿਆਂ 'ਚ ਵੰਡੇ ਸੀ ਮਤਲਬ ਵੀ ਸਿੱਖ ਇੱਕ ਧੜਾ ਮਤਲਬ ਵੀ ਇਮੀਗ੍ਰੇਸ਼ਨ ਦੀ ਹੈਲਪ ਕਰਦਾ ਸੀ ਇੱਕ ਧੜਾ ਮਤਲਬ ਵੀ ਇਮੀਗ੍ਰੇਸ਼ਨ ਦੇ ਨਾਲ ਸੀਗਾ ਹਾਫਕਿੰਸ ਨਾਲ ਦੀ ਜੇ ਹਾਫਕਿੰਸ ਨੂੰ ਫਿਰ ਮੇਵਾ ਸਿੰਘ ਨੇ ਮਾਰਿਆ ਜਾ ਕੇ ਠੀਕ ਹੈ ਮਤਲਬ ਕਚਹਿਰੀ ਦੇ ਵਿੱਚ ਮਾਰਿਆ ਝੂਠੀ ਗਵਾਈ ਦਿੰਦਾ ਸੀ ਬੰਦਾ ਉਹ ਬੇਲਾ ਸਿੰਘ ਨਾਂ ਦਾ ਸੀਗਾ ਬੰਦਾ ਵੀ ਸ਼ਰਾਰਤੀ ਅਨਸਰ ਜਿਹਨੂੰ ਕਹਿ ਕੇ ਉਹਨੇ ਗੋਲੀ ਚਲਵਾਈ ਦੋ ਬੰਦੇ ਮੌਕੇ 'ਤੇ ਗੁਰਦੁਆਰੇ ਨੇ ਮਰ ਗਏ ਅਰਦਾਸ ਖੜੇ ਮਰੇ ਗਏ ਹਨਾ ਇੱਕ ਪ੍ਰਧਾਨ ਸੀਗਾ ਇੱਕ ਬਦਨ ਸਿੰਘ ਸੀਗਾ ਮੇਰੇ ਖਿਆਲ ਇੱਕ ਦਾ ਨਪਾਕ ਸਿੰਘ ਸੀਗਾ ਉਹ ਦੋਨੇ ਗੁਰਦੁਆਰੇ ਸਾਡੇ ਬੰਦੇ ਨੇ ਗੋਲੀ ਚਲਾਈ ਉਹ ਬੰਦਾ ਫੜਿਆ ਗਿਆ ਫੜ ਕੇ ਉਹ ਮਤਲਬ ਉਹਨੂੰ ਲੈ ਗਏ ਅਤੇ ਉਹਦੀ ਝੂਠੀ ਗਵਾਹੀ ਦੇ ਕੇ ਇਹਨੇ ਤਾਂ ਸੈਲਫ ਡਿਫੈਂਸ ਵਾਸਤੇ ਮਤਲਬ ਵੀ ਗੋਲੀ ਚਲਾਈ ਹੈ ਹੈਂ ਵੀ ਸੈਲਫ ਡਿਫੈਂਸ ਵਾਸਤੇ ਮਤਲਬ ਗੋਲੀ ਚਲਾਈ ਹੈ ਅਤੇ ਗੋਲੀ ਨਾਲ ਬੰਦੇ ਮਰ ਗਏ ਗੱਲ ਤਾਂ ਵਿੱਚ ਅੱਛਾ ਵਿੱਚੋਂ ਗੱਲ ਜੇ ਉਹ ਕਹਿੰਦੇ ਵੀ ਹਾਂਜੀ ਤੁਸੀਂ ਮਤਲਬ ਵੀ ਰਿਵਾਲਵਰ ਜਾਂ ਪਿਸਟਲ ਲੈ ਕੇ ਗਏ ਵੱਧ ਗਏ ਗਾਨਾ ਲਗਾ ਦਿਓ ਗੁਰਦੁਆਰਾ ਲੈ ਗਏ ਜੇ ਡਿਫੈਂਸ ਵਾਸਤੇ ਅਸੀਂ ਕਿਰਪਾਨਾਂ ਵੀ ਲੈ ਕੇ ਜਾਂਦੇ ਸਾਡੇ ਕੋਲ ਤਲਵਾਰ ਕਿਰਪਾਨ ਸ਼੍ਰੀ ਸਾਹਿਬ ਵੀ ਹੁੰਦਾ ਇਹ ਵੀ ਸਾਡੇ ਸਾਹਿਬ ਸਿੰਘ ਅਤੇ ਇਹਨਾਂ ਜੀ ਵਿੱਚੋਂ ਇਹ ਆਪਦਾ ਹਥਿਆਰ ਲੈ ਗਏ ਅਤੇ ਸਿੱਖੀ ਦੇ ਵਿੱਚ ਮਤਲਬ ਹਥਿਆਰ ਰੱਖਣਾ ਗੈਰ ਕਾਨੂੰਨੀ ਨਹੀਂ ਇਹ ਕਾਨੂੰਨ ਦੇ ਦਿਲੇ 'ਚ ਹੁੰਦਾ ਇਹ ਸਾਡਾ ਸੈਲਫ ਡਿਫੈਂਸ ਆ ਜੀ ਕਈ ਗੱਲਾਂ ਸਾਡੀਆਂ ਗੱਲਾਂ ਹੀ ਸਾਡੇ ਉਲਟ ਪੈ ਜਾਂਦੀਆਂ ਰਾਈਟ ਮਤਲਬ ਜਿਹੜੀਆਂ ਹੁੰਦੀਆਂ ਨਾ ਮਤਲਬ ਵੀ ਸਾਡੀਆਂ ਜਿਹੜੀਆਂ ਗੱਲਾਂ ਹੁੰਦੀਆਂ ਸਾਨੂੰ ਵੇਖ ਕੇ ਸਾਡੇ ਉਹੀ ਸਾਡੇ ਕਈ ਵਾਰ ਉਲਟ ਪੈ ਜਾਂਦੀਆਂ ਹੁਣ ਗਵਾਹੀ ਹੁਣ ਹਾਫਕਿੰਸ ਗੋਰਾ ਇਹ ਦੇਣ ਚੱਲਿਆ ਸੀਗਾ ਬੇਲਾ ਸਿੰਘ ਨੂੰ ਬਚਾਉਣ ਦੀ ਖਾਤਰ ਕਿ ਇਹ ਜਿਹੜਾ ਪਿਸਟਲ ਲੈ ਕੇ ਗਿਆ ਜਾਂ ਗਾਨਾ ਲੈ ਕੇ ਗਿਆ ਗੁਰਦੁਆਰੇ ਵੀ ਇਹਨੂੰ ਖਤਰਾ ਸੀ ਮੈਨੂੰ ਕਦੇ ਸਿੱਖ ਕੁੱਟਣਾ ਪੈ ਜਾਣਾ ਉਹਨਾਂ ਕੋਲ ਗਾਂ ਸ੍ਰੀ ਸਾਹਿਬ ਸੀਗੇ ਵੀ ਉਹਨਾਂ ਤੋਂ ਡਰਦਾ ਕਿਰਪਾ ਲੈ ਕੇ ਗਿਆ ਪਿਸਤੌਲ ਫਿਰ ਇਹਨੇ ਆਪਣੇ ਡਿਫੈਂਸ 'ਤੇ ਉਹ ਕਹਿੰਦਾ ਵੀ ਕੋਈ ਹਮਲਾ ਹੋਇਆ ਜਦੋਂ ਹਮਲਾ ਤਾਂ ਹੋਇਆ ਨਹੀਂ ਅਰਦਾਸ ਹੁੰਦੀ ਤੂੰ ਗੋਲੀ ਚਲਾਈ ਹੈ ਹੈਂ ਉਹਦੇ ਵਿੱਚ ਤੂੰ ਮਤਲਬ ਵੀ ਗੁਰਦੁਆਰੇ ਦਾ ਪ੍ਰਧਾਨ ਮਾਰਦਾ ਇੱਕ ਬੰਦਾ ਉੱਥੇ ਉੱਥੇ ਹੋਰ ਮਰ ਗਿਆ ਛੋਟੇ ਛੋਟੇ ਜਾਕ ਸੀ ਇੱਕ ਦਾ ਮਤਲਬ ਮੇਰੇ ਖਿਆਲ ਵਿਆਹ ਵੀ ਨਹੀਂ ਸੀਗਾ ਇੱਕ ਦੇ ਬੱਚੇ ਸੀਗੇ ਇੱਥੇ ਕੈਨੇਡਾ 'ਚ ਸੀਗੇ ਹਾਂ ਬਹੁਤ ਬੜੀ ਪੁਰਾਣੀ ਗੱਲ ਹੈ ਜੇ ਤੁਸੀਂ ਇਤਿਹਾਸ ਪੜ੍ਹੋ ਤੁਹਾਨੂੰ ਪਤਾ ਲੱਗਦਾ ਵੀ ਇਹ ਗੱਲਾਂ ਅੱਜ ਦੀਆਂ ਨਹੀਂ ਹੋ ਰਹੀਆਂ ਵੀ ਜਿਵੇਂ ਕੈਲਗਰੀ ਗੁਰਦੁਆਰੇ ਨੇ ਧਮਕੀ ਦੇਤੀ ਗੁਰਦੁਆਰੇ 'ਚ ਬਹੁਤ ਕੁਛ ਹੁੰਦਾ ਰਿਹਾ ਗੁਰਦੁਆਰੇ ਇੱਥੇ ਨਹੀਂ ਸੀਗਾ ਆਪਣਾ ਮਲਵਾਕੀ ਦੇ ਕੋਲ ਕਈ ਸਾਲ ਹੋ ਗਏ ਅਤੇ ਇੱਕ ਗੋਰੇ ਨੇ 6-7 ਅੰਦਰ ਜਾ ਕੇ ਗੋਲੀ ਚਲਾਤੀ ਸੀ ਅਤੇ 6-7 ਆਪਣੇ ਦਰ ਜਾ ਕੇ ਗੋਲੀ ਚਲਾਤੀ ਸੀ ਅਤੇ 6-7 ਆਪਣੇ ਸੰਗਤ ਦੇ ਬੰਦੇ ਸਿੱਖ ਮਾਰੇ ਗਏ ਸੀਗੇ 6-7 ਜਣੇ ਦਾ ਕਤਲ ਹੋ ਗਿਆ ਸੀ ਕਈ ਸਾਲਾਂ ਦੀ ਗੱਲ ਹੈ ਹਨਾ ਉੱਥੇ ਜਿਹੜਾ ਇੱਕ ਗੋਰਾ ਸੀਗਾ ਪੁਲਿਸ ਵਾਲਾ ਉਹ ਵੀ ਹਲਟ ਹੋ ਗਿਆ ਸੀਗਾ ਸ਼ਾਇਦ ਉਹਦੀ ਡੈਥ ਹੋ ਗਈ ਸੀ ਉਹਦੀ ਵੀ ਗੋਲੀ ਲੱਗ ਗਈ ਸੀ ਜਦੋਂ ਉਹਨਾਂ ਨੂੰ ਗੋਲੀ ਚਲਾਉਣ ਵਾਲਿਆਂ ਨੂੰ ਰੋਕ ਰਿਹਾ ਸੀ ਉਹ ਸਭ ਨੇ ਅਤੇ ਉਹਦੀ ਉਹ ਵੀ ਵਿਚਾਰਾ ਪੁਲਿਸ ਵਾਲਾ ਵੀ ਮਤਲਬ ਗੋਰਾ ਉਹ ਵੀ ਜ਼ਖਮੀ ਹੋਇਆ ਸੀ।
6: ਅੱਛਾ, ਇਹ ਵੀ ਗੁਰਦੁਆਰਾ ਸਾਹਿਬ 'ਚ ਹੋਇਆ ਜਾਂ ਸਮਾਗਮ?
7: ਬਿਲਕੁਲ ਗੁਰਦੁਆਰਾ ਦੇ ਵਿੱਚ, ਗੁਰਦੁਆਰਾ ਵਿੱਚ ਹੋਇਆ ਇਹ।
6: ਅੱਛਾ, ਜਾਣ ਕੇ ਪਹਿਲਾਂ ਤੋਂ ਹੀ ਟਾਰਗੇਟ ਹੋ ਗਿਆ।
7: ਹਾਂ, ਮਤਲਬ ਇਹ ਕੋਈ ਅੱਜ ਦੀ ਗੱਲ ਨਹੀਂ ਹੈ ਕਿ ਮਤਲਬ ਵੀ ਕਹਿ ਲਈਏ ਗੁਰਦੁਆਰੇ ਨੂੰ ਧਮਕੀ ਦਿੱਤੀ। ਇਹ ਤਾਂ ਪੈਸੇ ਪਹਿਲੇ 50 ਸਾਲ ਤੋਂ ਵੇਖਦੇ ਆਏ ਹਾਂ, ਪਹਿਲਾਂ ਹਥਿਆਰ ਪੜ੍ਹ ਕੇ ਦੇਖ ਲਓ, ਉਹਦੇ ਵਿੱਚ ਵੀ ਮਤਲਬ ਵੀ ਸਾਰਾ ਕੁਛ ਮਤਲਬ ਇਹ ਹੁੰਦਾ ਹੀ ਰਿਹਾ, ਬਹੁਤ ਕੁਛ ਹੁੰਦਾ ਰਿਹਾ।
6: ਕਿ ਜਿਹੜੇ ਰੈਸਟ ਹੋਏ ਮੋਸਟਲੀ ਜ਼ਿਆਦਾ ਇਹਨਾਂ 'ਚ ਗੋਰੇ ਨੇ, ਯਾਨੀ ਕਿ ਇੱਧਰ ਦੀ ਕਮਿਊਨਿਟੀ ਆ।
7: ਹਾਂ, ਜਿਹੜੇ ਸੀ ਮਤਲਬ ਹੁਣ ਤੱਕ ਜਿਹੜੇ ਹੈ ਨਾ, ਜਿੰਨੇ ਵੀ ਮਤਲਬ ਵੀ ਬੰਦੇ ਫੜੇ ਗਏ ਸੀ ਜਾ ਕੇ, ਨਹੀਂ ਗੋਰੇ ਵੀ ਸੀ। ਹੁਣ ਮੈਂ ਦੱਸੀ ਜਾਂਦਾ ਵੀ ਜਿਹੜਾ ਆਪਾਂ ਪੰਜਾਬੀ ਬੰਦੇ ਸੀ, ਬੇਲਾ ਸਿੰਘ।
6: ਅੱਛਾ, ਬੇਲਾ ਸਿੰਘ।
7: ਹਾਂ, ਬੇਲਾ ਸਿੰਘ ਜਿਹੜਾ ਕਿ ਮਤਲਬ ਵੀ ਉਹ ਆਪਣਾ ਪੈਸੇ ਪੂਸੇ ਦਬਾਉਂਦਾ ਸੀਗਾ, ਜਿਵੇਂ ਇੱਥੇ ਕਰ ਉਹ ਜਿਹੜਾ ਬੰਦਾ ਸੀ ਹਾਫ ਪਿੰਸਨ ਸੀਗਾ, ਜਿਹੜਾ ਇਮੀਗ੍ਰੇਸ਼ਨ ਦਾ ਆਫਿਸਰ ਸੀਗਾ, ਜਿਹੜਾ ਉਹ ਪਾਕਿਸਤਾਨ ਦਾ ਜੰਮਿਆ ਜਾਇਆ ਸੀਗਾ, ਪੰਜਾਬੀ ਵੀ ਬੋਲਦਾ ਸੀ, ਉਹਦੀ ਮਾਂ ਮੇਰਾ ਖੜ ਪੰਜਾਬ ਦੀ ਸੀ ਅਤੇ ਫਾਦਰ ਪਤਾ ਨਹੀਂ ਉਹਦਾ ਮਤਲਬ ਬ੍ਰਿਟਿਸ਼ ਸੀਗਾ, ਅਤੇ ਉਹ ਪੰਜਾਬੀ ਵੀ ਸਮਝ ਲੈਂਦਾ ਸੀ, ਬੋਲ ਲੈਂਦਾ ਸੀ। ਅਤੇ ਉਹਦਾ ਸੀਗਾ ਮਤਲਬ ਵੀ ਆਪਣਾ $100 ਲੈ ਕੇ ਜਾਂ $50 ਲੈ ਕੇ ਵੀਜ਼ਾ ਐਕਸਟੈਂਡ ਕਰਨਾ ਜਾਂ ਕਰਨਾ, ਜਾਂ ਵਿਜ਼ਟਰ ਵੀਜ਼ਾ ਵਧਾਉਣਾ ਜਾਂ ਘਟਾਉਣਾ, ਜਾਂ ਇਮੀਗ੍ਰੇਸ਼ਨ ਗੈਰ ਕਾਨੂੰਨੀ ਕਾਨੂੰਨ ਵਿੱਚ ਰਹਿ ਕੇ ਜਾਂ ਗੈਰ ਕਾਨੂੰਨੀ ਕੰਮ ਕਰਨਾ, ਉਹ ਰਿਸ਼ਵਤ ਲੈਂਦਾ ਸੀ। ਅਤੇ ਦਬਾਉਂਦੇ ਸੀ ਇਹ ਬੇਲਾ ਸਿੰਘ ਵਰਗੇ, ਆਪਣੇ ਬੰਦੇ ਵਿੱਚ ਇਨਵੋਲਵ ਸੀਗੇ, ਆਪਣੇ ਬੰਦੇ ਵਿੱਚ ਸਫਤੀ ਸੀ। ਉਹ ਕਹਿੰਦੇ ਵੀ ਤੇਰਾ ਆਹ ਕੰਮ ਤੇਰਾ ਕਰਾ ਦਿੰਦੇ $50 ਦੇ ਦੇ, ਹੈ ਨਾ। ਉਹ ਗੱਲ ਮੁੜ ਕੇ ਨਿਕਲ ਵੀ ਗਈ, ਪਰ ਜਦੋਂ ਉਹਨੂੰ ਹਾਫ ਕਿਸ 'ਤੇ ਕੇਸ ਚੱਲਣਾ ਸੀ ਇਹਨਾਂ ਚੀਜ਼ਾਂ ਦਾ, ਕਰਪਸ਼ਨ ਦਾ, ਉਦੋਂ ਮਾਰਿਆ ਗਿਆ ਉਹ ਮੇਵਾ ਸਿੰਘ ਨੇ ਮਾਰਤਾ ਉਹ।
6: ਅੱਛਾ, ਇੱਥੇ ਵੀ ਇਹ ਚੀਜ਼ ਚੱਲਦੀ ਸੀ?
7: ਮੈਂ ਤੁਹਾਨੂੰ ਦੱਸਿਆ ਨਾ ਵੀ ਇਹ 100 ਸਾਲ ਤੇ ਚੱਲ ਰਹੀ ਹੈ ਗੱਲ ਇਹ, ਅਤੇ ਕਿੰਨੀਆਂ ਘਟਨਾਵਾਂ ਹੋਈਆਂ ਜੇ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ, ਜਾਂ ਤੁਸੀਂ ਨਿਗਾਹ ਮਾਰ ਕੇ ਦੇਖੋ ਵੀ ਕਿੰਨੀਆਂ ਘਟਨਾਵਾਂ ਹੋਈਆਂ। ਚਲੋ ਜਿਹੜੇ ਇੱਥੇ ਮਿਲਵਾਕੀ ਵਾਲੇ ਗੁਰਦੁਆਰੇ ਦੇ ਕੋਲੇ ਨੇੜੇ ਤਾਂ ਚਲੋ ਮਤਲਬ ਕਿਸੇ ਗੋਰੇ ਨੇ ਗੋਲੀ ਚਲਾਈ, ਮਤਲਬ 6-7 ਬੰਦੇ ਮਾਰਤੇ, ਕੋਈ ਜ਼ਖਮੀ ਹੋ ਗਏ। ਉਹ ਗੋਰਾ ਵੀ ਜਿਹੜਾ ਪੁਲਿਸ ਵਾਲਾ ਸੀਗਾ ਵਿਚਾਰਾ, ਉਹ ਵੀ ਮਤਲਬ ਵੀ ਮੇਰਾ ਖਿਆਲ ਮੇਰੀ ਯਾਦ ਨਹੀਂ ਚੰਗੀ ਤਾਂ ਵੀ ਡੈਥ ਹੋ ਗਈ ਸੀਗੀ, ਬਚ ਗਿਆ ਸੀ, ਪਰ ਉਹ ਇੰਜਰਡ ਹੋ ਗਿਆ ਸੀ ਕਾਫੀ, ਉਹਦੇ 'ਚ ਗੋਲੀਆਂ ਲੱਗ ਗਈਆਂ ਸੀ, ਹੈ ਨਾ। ਫਿਰ ਮਤਲਬ ਵੀ ਅੱਜ ਦਾ ਕੰਮ ਨਹੀਂ ਹੈਗਾ ਵੀ ਗੁਰਦੁਆਰੇ ਨੂੰ ਧਮਕੀ ਦਿੱਤੀ ਜਾਂ ਕੋਈ ਲੈਟਰ ਪਾਤਾ ਜਾਂ ਮਤਲਬ ਵੀ ਫੋਨ 'ਤੇ ਧਮਕੀ ਦਿੱਤੀ ਜਾਂ ਕਰਦੇ, ਕਿ ਅੱਜ ਦਾ ਕੰਮ ਨਹੀਂ ਹੈ। ਇਹ ਕੰਮ ਤਾਂ ਮੈਂ ਤੁਹਾਨੂੰ ਦੱਸੀ ਜਾਂਦਾ ਤਾਂ 1912-13 ਦਾ ਚੱਲ ਰਿਹਾ, ਰਾਈਟ। ਇਹ ਪੁਰਾਣਾ ਕੰਮ ਚੱਲ ਰਿਹਾ ਹੈ, ਰਾਈਟ। ਜਦੋਂ ਮਤਲਬ ਵੀ ਗੁਰਦੁਆਰਾ ਨੇ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਇਹ ਸੀ ਵੀ ਜਿੰਨੇ ਵੀ ਸਿੱਖ ਹਿੰਦੂ ਮੁਸਲਮਾਨ ਹੈ ਇਕੱਠੇ ਹੋ ਗਏ, ਇਹ ਗੁਰਦੁਆਰੇ 'ਚ ਮੀਟਿੰਗਾਂ ਕਰਦੇ ਆ, ਜੋ ਵੀ ਪਲੈਨਿੰਗ ਬਣਾਉਂਦੇ ਆ ਗੁਰਦੁਆਰੇ 'ਚ ਕਰਦੇ ਆ। ਜੇ ਗਦਰ ਅਖਬਾਰ ਨਿਕਲਣ ਲੱਗਿਆ, ਗਦਰ ਅਖਬਾਰ ਵੀ ਨਿਕਲਦਾ ਰਿਹਾ ਪਹਿਲਾਂ ਮੁੱਢ ਦੇ ਵਿੱਚ, ਮਤਲਬ ਵੀ 1912-13 ਗਦਰ ਅਖਬਾਰ ਵੀ ਨਿਕਲਦਾ ਰਿਹਾ। ਉਹਨਾਂ ਨੂੰ ਪਤਾ ਜਿਹੜੇ ਅਖਬਾਰ ਦੀ ਸਾਰੀ ਪਲੈਨਿੰਗ ਕੀਤੀ ਜਾਂਦੀ, ਸਾਰਾ ਕੁਝ ਕੀਤਾ ਜਾਂਦਾ, ਖਬਰਾਂ ਇਕੱਠੀਆਂ ਹੁੰਦੀਆਂ, ਗੁਰਦੁਆਰੇ ਦੀ ਮੀਟਿੰਗ ਕਰਦੇ ਲੋਕ। ਗੁਰਦੁਆਰੇ ਇਹਨਾਂ ਦਾ ਇੱਕ ਸੋਸ਼ਲ ਸਥਾਨ ਹੈ, ਹੈ ਨਾ। ਭਾਵੇਂ ਇਹ ਮੱਥਾ ਟੇਕਣ ਜਾਂਦੇ ਆ, ਇਹਨਾਂ ਦਾ ਧਾਰਮਿਕ ਸਥਾਨ ਹੈਗਾ, ਪਰ ਇਸ ਨੂੰ ਇਹ ਸੋਸ਼ਲਾਈਜ਼ ਦੇ ਵਰਤੇ ਜ਼ਿਆਦਾ ਵਰਤਦੇ ਆ। ਕੋਈ ਵੀ ਮੀਟਿੰਗ ਕਰਦੇ ਆ, ਉੱਥੇ ਹਿੰਦੂ ਵੀ ਹੁੰਦੇ ਆ, ਉੱਥੇ ਮੁਸਲਮਾਨ ਵੀ ਹੁੰਦੇ ਆ, ਹੈ ਨਾ। ਕਿਉਂਕਿ ਮੁਸਲਮਾਨਾਂ ਕੋਲ ਆਪਦੀ ਮਸੀਤ ਨਹੀਂ ਸੀ, ਹਿੰਦੂਆਂ ਕੋਲ ਮੰਦਰ ਹੀ ਨਹੀਂ ਸੀ, ਅਤੇ ਸਿਰਫ ਤੁਸੀਂ ਕੋਈ ਗੁਰਦੁਆਰਾ ਸੀ ਜਿੱਥੇ ਲੰਗਰ ਚੱਲਦਾ ਸੀ, ਉੱਥੇ ਹੀ ਮੀਟਿੰਗ ਆਉਂਦੀ ਸੀ, ਉੱਥੇ ਸਾਰੀ ਵਿਉਤਬੰਦੀ ਕੀਤੀ ਜਾਂਦੀ ਸੀ। ਉੱਥੋਂ ਹੀ ਸਰਕਾਰ ਨੂੰ ਭੈ ਸੀਗਾ ਵੀ ਇਹ ਸਾਰੀ ਜਿਹੜੀ ਕਰਦੇ ਆ, ਮਤਲਬ ਵੀ ਇਹ ਆਪਣਾ ਬ੍ਰਿਟਿਸ਼ ਗੌਰਮੈਂਟ ਦੇ ਅਗੇਂਸਟ ਜਿਹੜੀਆਂ ਸਕੀਮਾਂ ਘੜਦੇ ਆ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀ ਖਾਤਰ, ਇੱਥੋਂ ਹੀ ਗਦਰ ਪਾਰਟੀ ਚੱਲੀ, ਇੱਥੋਂ ਗਦਰੀ ਬਾਬੇ ਦਾ ਜਨਮ ਹੋਇਆ, ਠੀਕ ਹੈ ਨਾ। ਅਤੇ ਇਹੀ ਗਦਰੀ ਬਾਬਿਆਂ ਨੂੰ ਜਾ ਕੇ ਅਕਾਲ ਤਖ਼ਤ ਨੇ ਮਤਲਬ ਵੀ ਕਹਿਤਾ ਸੀ ਇਹ ਨੌਨ ਸਿੱਖ ਹੈ, ਸਿੱਖੀ ਤੋਂ ਸ਼ੇਖ 'ਤੇ, ਹੈ ਨਾ। ਉਹ ਆਪਦੇ ਪਰਿਵਾਰਾਂ ਨੂੰ ਛੱਡ ਕੇ, ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਅਮਰੀਕਾ ਨੂੰ, ਕੈਨੇਡਾ ਨੂੰ ਛੱਡ ਕੇ ਉਹ ਪੰਜਾਬ ਗਏ, ਇੰਡੀਆ ਗਏ, ਅਤੇ ਉੱਥੇ ਜਾ ਕੇ ਅਕਾਲ ਤਖ਼ਤ ਦੇ ਜਥੇਦਾਰ ਨੇ ਹੁਕਮ ਕਰਤਾ ਵੀ ਅਤੇ ਇਹਨਾਂ ਸਿੱਖੀ ਤੋਂ ਸ਼ੇਖ 'ਤਾ, ਹੈ ਨਾ। ਦੁਆ ਕਿਹਦਾ ਸੀ? ਦੁਆ ਸਰਕਾਰ ਦਾ, ਹੈ ਨਾ। ਉਹ ਦਵਾ ਵੀ ਇਹ ਗਦਰੀ ਬਾਬੇ ਆ ਤਾਂ ਅੱਗੇ ਗਦਰ ਮਚਾਉਣਗੇ, ਹੈ ਨਾ, ਅਤੇ ਇੱਥੇ ਮਤਲਬ ਵੀ ਖਰਾਬੀਆਂ ਕਰਨਗੇ ਪੰਜਾਬ ਦੇ ਵਿੱਚ। ਅਤੇ ਉਹਨਾਂ ਨੇ ਜਥੇਦਾਰ ਨੂੰ ਕਹਿ ਕੇ ਹੁਕਮਨਾਮਾ ਜਾਰੀ ਕਰਾਤਾ ਵੀ ਤੂੰ ਕਹਿ ਦੇ ਵੀ ਜਿਹੜੇ ਗਦਰੀ ਬਾਬੇ ਆ, ਜਿਹੜੇ ਅਮਰੀਕਾ ਕੈਨੇਡਾ ਤੋਂ ਆਏ ਗਦਰੀ ਬਾਬੇ ਆ, ਇਹਨਾਂ ਨੂੰ ਸਿੱਖੀ ਦੇ ਵਿੱਚ ਛੇਕ ਤਾਂ ਸਿੱਖ ਹੀ ਨਹੀਂ।
6: ਇਹ ਜਿਹੜੇ ਗਦਰੀ ਬਾਬੇ ਸੀ ਅਸਲ 'ਚ ਮਤਲਬ ਕੌਣ ਸੀਗੇ? ਮਤਲਬ ਇੱਥੋਂ ਦੇ ਇੱਥੇ ਆ ਕੇ ਉਹਨਾਂ ਨੇ ਮਤਲਬ ਵਰਕ ਕੀਤਾ ਫਿਰ ਇੱਥੋਂ?
7: ਦੇਖੋ ਸਾਰੇ ਨਾ, ਦੇਖੋ ਜਿਹੜੇ ਬੰਦੇ ਸੀਗੇ ਸਾਰੇ ਪੰਜਾਬ ਤੋਂ ਆਏ ਹੋਏ ਸੀ। ਕੋਈ ਚਲ ਸਿੰਘਾਪੁਰ ਵੱਲ ਦੀ ਆ ਗਿਆ, ਕੋਈ ਸਿੰਘਾਈ ਵੱਲ ਦੀ ਆ ਗਿਆ, ਕੋਈ ਹਾਂਗਕਾਂਗ ਵੱਲ ਦੀ ਆ ਗਿਆ, ਮਤਲਬ ਵੀ ਸਾਰੇ ਆਏ ਤਾਂ ਇਹਦੇ ਲਈ ਪਸੰਦ ਸੀ। ਪਹਿਲਾਂ ਲੋਕ ਜਾਂ ਕੀਨੀਆਂ ਨੂੰ ਆਉਂਦੇ ਸੀਗੇ ਲੋਕ, ਹੈ ਨਾ, ਅਫਰੀਕਨ ਕੰਟਰੀਆਂ ਆਉਂਦੇ ਸੀ, ਜਾਂ ਮੋਸਟਲੀ ਆਪਣਾ ਸਿੰਘਾਪੁਰ ਮਲਾਇਆ ਅਤੇ ਇਹਨਾਂ ਕੰਟਰੀਆਂ ਜਾਂਦੇ ਸੀ। ਉੱਥੋਂ ਫਿਰ ਗਾਹਾਂ ਜਦੋਂ ਪਤਾ ਲੱਗਿਆ ਵੀ ਕੈਨੇਡਾ ਵੀ ਬੜਾ ਖੁੱਲ੍ਹਾ ਚੌੜਾ ਤਾਂ ਇਹਦਾ ਆਮਦਨ ਚੰਗੀ ਹੈ, ਉੱਥੋਂ ਸ਼ਿਪਾਂ 'ਤੇ ਇੱਧਰ ਆਉਣ ਲੱਗੇ। ਹੌਲੀ ਹੌਲੀ ਸਿਰ ਮਤਲਬ ਵੀ ਘੱਟ ਜ਼ਿਆਦਾ ਬੰਦੇ ਹੋ ਗਏ, ਮਤਲਬ ਇਮੀਗ੍ਰੇਟ ਪਹਿਲਾਂ ਸੀ ਬਹੁਤ ਘੱਟ ਸੀਗੇ ਬੰਦੇ,
6: ਹਾਂਜੀ।
7: ਅਤੇ ਮਤਲਬ ਹੌਲੀ ਹੌਲੀ ਮਤਲਬ ਜਿਉਂ ਜਿਉਂ ਰਸਤਾ ਖੁੱਲ੍ਹੇ ਗਏ ਬੰਦੇ ਆਈ ਗਏ ਇੱਥੇ ਆ ਕੇ ਫਿਰ ਉਹਨਾਂ ਨੇ ਵੇਖਿਆ ਵੀ ਮਤਲਬ ਆਜ਼ਾਦੀ ਦਾ ਫਰਕ ਵੀ ਆਪਣੇ ਡਿਸਕ੍ਰੀਮੀਨੇਸ਼ਨ ਸੀ ਕਿਉਂਕਿ ਜੋਬ ਨਹੀਂ ਸੀ ਮਿਲਦੀ ਹੈ ਨਾ ਪੱਗਾਂ ਵਾਲਿਆਂ ਨੂੰ ਨਫ਼ਰਤ ਕੀਤੀ ਜਾਂਦੀ ਸੀ ਮਕਾਨ ਕਿਰਾਏ 'ਤੇ ਲੈਣਾ ਦੇਣਾ ਹੋਰ ਬੜੀਆਂ ਦਿੱਕਤਾਂ ਹੋਰ ਸੀਗਾ ਡਿਸਕ੍ਰੀਮੀਨੇਸ਼ਨ ਮਤਲਬ ਸਿਰੇ 'ਤੇ ਉਹਨਾਂ ਦੇ ਕਿਉਂ ਆਪਾਂ ਇੰਨਾ ਆਪਾਂ ਨੂੰ ਗੁਲਾਮ ਸਮਝਦੇ ਸੀ ਕਿਉਂਕਿ ਪੰਜਾਬ ਦੇ ਬੰਦਿਆਂ ਨੂੰ ਉਹ ਮਤਲਬ ਹਿੰਦੁਸਤਾਨ ਦੇ ਬੰਦਿਆਂ ਨੂੰ ਗੁਲਾਮ ਸਮਝਦੇ ਸੀ ਆਪ ਉਹ ਕਹਿੰਦੇ ਸੀ ਵੀ ਅਸੀਂ ਇਹਨਾਂ ਦੇ ਮਾਲਕ ਹੈ ਇਹ ਸਾਡੇ ਮਤਲਬ ਨੌਕਰ ਹੈ ਆਹ ਚੱਕਰ ਸੀਗਾ ਉਹਦੇ ਵਿੱਚ ਮਤਲਬ ਉਹ ਜਿਹਾ ਵਤੀਰਾ ਕਰਦੇ ਸੀ ਉਹਨਾਂ ਫਿਰ ਇੱਥੇ ਫਿਰ ਬਰਾਬਰ ਦੇ ਹੱਕ ਸੀਗੇ ਰਾਈਟ ਉਸ ਵੇਲੇ ਅਤੇ ਜਿਹੜਾ ਕਾਨੂੰਨ ਸੀਗਾ ਕਾਨੂੰਨ ਤਾਂ ਮਤਲਬ ਵੀ ਇੱਕ ਨਜ਼ਰ ਨਾਲ ਦੇਖਦਾ ਸੀ ਸਾਰਿਆਂ ਨੂੰ ਜੇ ਡਿਸਕ੍ਰੀਮੀਨੇਸ਼ਨ ਕਰਦੇ ਲੋਕ ਕਰਦੇ ਸੀ ਠੀਕ ਹੈ ਨਾ ਉਦੋਂ ਮੁੜ ਕੇ ਫਿਰ ਮਤਲਬ ਵੀ ਆ ਫਿਰ ਲੜਾਈਆਂ ਵੀ ਹੋਈਆਂ ਫਿਰ ਚੜ ਹੋਈਆਂ ਵੀ ਫਿਰ ਜਦੋਂ ਕਾਮਾ ਗੱਟਾ ਮਾਰੂ ਆਇਆ ਤਾਂ ਮਤਲਬ ਸਿੱਖਾਂ ਨੇ ਵੀ ਐਲਾਨ ਕਰਤਾ ਵੀ ਅਸੀਂ ਇੱਥੇ ਬੈਨਕੋਰ ਨੂੰ ਅੱਗ ਲਾ ਦੇਵਾਂਗੇ ਹੈ ਨਾ ਬਈ ਜੇ ਜਾਂ ਸਾਡੇ ਜੇ ਤੁਸੀਂ ਬੰਦੇ ਅਤੇ ਤੋਪ ਚਲਾਏ ਜਹਾਜ਼ 'ਤੇ ਜਾਂ ਗੋਲੀਆਂ ਚਲਾਈਆਂ ਬੰਦਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਜਿੰਨੇ ਸਾਡੇ ਬੰਦੇ ਮਰਨਗੇ ਉਦੋਂ ਜਦ ਦੁੱਗਣੇ ਬੰਦੇ ਅਸੀਂ ਇੱਥੇ ਮਾਰਾਂਗੇ ਇਹਨਾਂ ਨੇ ਐਲਾਨ ਕਰਤਾ ਇਹ ਬਹੁਤ ਕੁਛ ਹੁੰਦਾ ਰਿਹਾ ਕੈਨੇਡਾ ਦੇ ਵਿੱਚ ਇਕੱਲਾ ਨਹੀਂ ਹੋਇਆ ਸੀਗਾ ਕਾਨੂੰਨ ਸੀਗਾ ਮਤਲਬ ਕਾਨੂੰਨ ਦੀ ਜਿਹੜਾ ਧੱਕੇ ਚੜ੍ਹਦੇ ਸੀ ਉਹਨੂੰ ਸਜ਼ਾ ਮਿਲ ਜਾਂਦਾ ਸੀ ਬਾਕੀ ਨਿਕਲ ਜਾਂਦੇ ਸੀ ਰਾਈਟ ਜਦੋਂ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਨਹੀਂ ਜਹਾਜ਼ ਨੂੰ ਵਾਪਸ ਲਈ ਜਾਂਦੇ ਤਾਂ ਉਹ ਕਰਦੇ ਵੀ ਅਸੀਂ ਗੋਲੀਆਂ ਚਲਾਵਾਂਗੇ ਅਸੀਂ ਤੋਪ ਨਾਲ ਲਾਉਣੇ ਅਤੇ ਇਹਨਾਂ ਸਿੱਖਾਂ ਨੇ ਜਿਹੜੇ ਸੀਗੇ ਅਤੇ 1500 ਸਿੱਖ ਸੀਗਾ ਉਹਨਾਂ ਨੇ ਐਲਾਨ ਕਰਤਾ ਵੀ ਜਿੰਨੇ ਬੰਦੇ ਤੁਸੀਂ ਸਾਡੇ ਮਾਰੋਗੇ ਜਹਾਜ਼ 'ਚ ਉਦੋਂ ਦੁੱਗਣੇ ਮਾਰਾਂਗੇ ਅਸੀਂ ਅੱਗ ਲਾਵਾਂਗੇ
6: ਹਾਂਜੀ
7: ਵੈਨਕੂਵਰ ਨੂੰ ਇੱਥੇ ਵੀ ਕਿਹੜਾ ਕੁਝ ਬਹੁਤ ਕੁਛ ਹੋਇਆ ਇੱਥੇ ਹੈ ਨਾ ਪਰ ਚਲੋ ਮਤਲਬ ਵੀ ਉਹ ਜਿਹੜੇ ਗਦਰੀ ਬਾਬੇ ਸੀ ਅਸਲ 'ਚ ਮਿਹਨਤ ਕਿਸੇ ਜੰਗ ਆਪਣਾ ਮੇਲਾਂ 'ਚ ਕੰਮ ਕਰਨ ਲਈ ਬੰਦੇ ਸੀ ਮਾਈਨਾਂ 'ਚ ਕੰਮ ਕਰਨ ਲੈਂਦੇ ਸੀ ਰੇਲਵੇ ਲਾਈਨਾਂ ਬਣਾਉਣ ਲੈਣ ਦੇ ਕੰਮ ਕਰਨ ਲਈ ਬੰਦੇ ਸੀ ਉਹ ਕਿ ਲੇਬਰ ਕਲਾਸ ਸੀ ਪਰ ਉਹਨਾਂ ਨੂੰ ਆਏ ਸੀ ਵੀ ਹਿੰਦੁਸਤਾਨ ਬਾਹਰ ਆ ਕੇ ਪਤਾ ਲੱਗਿਆ ਵੀ ਅਸੀਂ ਤਾਂ ਗੁਲਾਮ ਹੈ ਤਾਂ ਸਰ ਨੇ ਇਹ ਸਲੂਕ ਹੁੰਦਾ ਉਹਨਾਂ ਦੇ ਮਨ ਦੇ ਵਿੱਚ ਇਹ ਚਿੰਗ ਲੱਗੀ ਆਜ਼ਾਦੀ ਦੀ ਵੀ ਆਪਣੇ ਹਿੰਦੁਸਤਾਨ ਨੂੰ ਯਾਦ ਕਰਾਓ ਠੀਕ ਹੈ ਉਹ ਇੱਥੇ ਫਿਰ ਇੱਥੇ ਵੀ ਮੇਵਾ ਸਿੰਘ ਨੂੰ ਫਾਂਸੀ ਹੋਈ ਉਹਨੇ ਉਹ ਗੋਰਾ ਜਿਹੜਾ ਵਧੀਕੀਆਂ ਕਰਦਾ ਸੀ ਉਹਨੇ ਕੋਰਟ ਦੇ ਵਿੱਚ ਮਾਰਿਆ ਬੰਦਾ ਉਹ
6: ਹੈ ਨਾ
7: ਦੋ ਰਿਵਾਲਵਰ ਲੈ ਕੇ ਅਤੇ ਉਹਦੇ 5-6 ਗੋਲੀਆਂ ਮਾਰੀਆਂ ਕੋਰਟ ਦੇ ਵਿੱਚ
6: ਅਤੇ
7: ਨਾਲੇ ਪਹਿਲਾਂ ਉਹਨੂੰ ਕਿਹਾ ਵੀ ਮਤਲਬ ਤੂੰ ਝੂਠੀ ਗਵਾਹ ਦੇਣ ਲੱਗਿਆ ਤੂੰ ਸਾਡੇ ਵਿਤਕਦਾ ਕਰਦਾ ਤੇਰੇ ਵਿੱਚ ਚੰਗੀ ਗੱਲ ਨਹੀਂ ਅਤੇ ਉਹ ਨੇ ਪੁੱਠਾ ਸਿੱਧਾ ਜਵਾਬ ਦਿੱਤਾ ਤੈਨੂੰ ਗੋਲੀਆਂ ਮਾਰਤੀਆਂ ਫਾਸੀ ਚੜ੍ਹ ਗਿਆ ਸੀ ਬੰਦਾ ਆਪਣਾ ਮੇਰੇ ਖਿਆਲ 1915 14 'ਚ ਹਾਂ ਮਤਲਬ ਇਸ ਜੁਰਮ 'ਚ ਇੱਥੇ ਪਹਿਲਾਂ ਬਹੁਤ ਕੁਛ ਹੁੰਦਾ ਰਿਹਾ ਮਤਲਬ ਹੁਣ ਥੋੜ੍ਹਾ ਜਿਹਾ ਵੇਖਿਆ ਜਾਵੇ ਤਾਂ ਮਤਲਬ ਹੁਣ ਇੱਕ ਤਾਂ ਆਪਣੀ ਪਾਵਰ ਜ਼ਿਆਦਾ ਹੋ ਗਈ ਆਪਣੇ ਲੋਕਾਂ ਦੀ ਕਿਉਂਕਿ ਹੁਣ ਜਦੋਂ ਆਪਣੇ ਨਗਰ ਕੀਰਤਨ ਆਪਾਂ ਕਰਦੇ ਉਹਨਾਂ ਨੂੰ ਪਤਾ ਹੈਗਾ ਵੀ 30-35 ਹਜ਼ਾਰ ਬੰਦਾ ਹੈਗਾ ਹੋਰ ਵੀ ਸਰਕਾਰਾਂ ਵੀ ਇਸ ਤੋਂ ਡਰਦੀਆਂ ਉਹਨਾਂ ਨੂੰ ਪਤਾ ਵੀ ਪਲਟਾ ਹੈਗਾ ਹੁਣ ਆਪਾਂ ਆਪਣੇ 3 MLA ਆ ਰਾਈਟ ਅਤੇ ਮਤਲਬ ਵੀ MP ਆਪਣੇ ਕਿੰਨੇ ਬੈਠੇ ਆ ਸਾਡਾ ਕਰਕੇ ਹੈ ਨਾ ਉਹ ਪੋਲੀਟੀਕਲੀ ਵੀ ਆਪਣੀ ਜਿਹੜੀ ਕਮਿਊਨਿਟੀ ਥੋੜ੍ਹੀ ਸਟਰੋਂਗ ਹੋਈ ਵੀ ਹੈ ਰਾਈਟ ਅਤੇ ਥੋੜ੍ਹਾ ਜਿਹਾ ਮਤਲਬ ਲੋਕ ਵੀ ਅੱਗੇ ਨਾਲ ਸਿਆਣੇ ਹੋਏ ਆ ਉਹ ਵੀ ਸਿੱਖੀ ਨੂੰ ਸਮਝਦੇ ਆ ਵੀ ਇਹ ਧਾਰਮਿਕ ਲੋਕ ਆ ਜਿਹੜੇ ਇਹਨਾਂ ਦੇ ਗੁਰਦੁਆਰੇ ਆ ਮਤਲਬ ਇਹ ਮਤਲਬ ਵੀ ਸ਼ਾਂਤੀ ਵਾਸਤੇ ਜਾਂਦੇ ਜਾਂ ਉਹ ਇੱਥੋਂ ਦੀ ਕਮਿਊਨਿਟੀ ਨੂੰ ਵੀ ਪਿਛਲੇ 100 ਸਾਲ ਦੇ ਵਿੱਚ ਸਮਝ ਪੈ ਗਈ ਇਸ ਗੱਲ ਦੀ ਹੈ ਨਾ ਖਾਸ ਕਰਕੇ ਪਿਛਲੇ 60-70 ਸਾਲਾਂ ਤੋਂ ਇਹ ਜਿਹੜੀ ਆਪਣੀ ਇਹ ਕਮਿਊਨਿਟੀਜ਼ ਹੈਗੀਆਂ ਆਪਣੀਆਂ ਕੈਨੇਡੀਅਨ ਕਮਿਊਨਿਟੀਜ਼ ਹੈਗੀਆਂ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਪੈ ਗਈ ਵੀ ਮਤਲਬ ਵੀ ਫਰਕ ਹੈਗਾ ਇਹਨਾਂ ਦੇ ਵਿੱਚ ਵੀ ਇਹ ਜਿਹੜੇ ਬੰਦੇ ਦਸਤਾਰ ਸਜਾਉਂਦੇ ਆ ਪੱਗ ਬੰਨਦੇ ਆ ਜਾਂ ਕਿਰਪਾਨ ਪਾਉਂਦੇ ਆ ਜਾਂ ਅੰਮ੍ਰਿਤਧਾਰੀ ਹੈਗੇ ਮਤਲਬ ਇਹਦਾ ਮਤਲਬ ਕੀ ਹੁਣ ਥੋੜ੍ਹੀ ਬਹੁਤ ਲੋਕ ਇਹ ਵੀ ਐਜੂਕੇਟ ਹੋ ਗਏ ਉਹਦੇ ਨਾਲ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਘੱਟ ਜਾਂਦੀਆਂ
6: ਹੈ
7: ਨਾ ਪਰ ਜੇ ਦੇਖਿਆ ਜਾਵੇ ਮਤਲਬ ਅੱਜ ਤੋਂ 100 ਸਾਲ ਪਹਿਲਾਂ ਜੇ ਦੇਖਿਆ ਜਾਵੇ ਤਾਂ ਮਤਲਬ ਵੀ ਤਾਂ ਤੁਸੀਂ ਮਤਲਬ ਇਮੈਜਿਨ ਹੀ ਨਹੀਂ ਕਰ ਸਕਦੇ ਮਤਲਬ ਜੋ ਕੁਛ ਇੱਥੇ ਹੋਇਆ ਹੈਗਾ ਹੈ ਨਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਗੁਰਦੁਆਰੇ ਦੇ ਵਿੱਚ ਗੋਲੀ ਚਲਾਈ ਔਰ ਸਾਡੇ ਬੰਦਿਆਂ ਨੇ ਚਲਾਈ ਔਰ ਗੋਰਿਆਂ ਨੇ ਚਲਵਾਈ ਇਮੀਗ੍ਰੇਸ਼ਨ ਦੇ ਅਫਸਰਾਂ ਨੇ RC ਅਫਸਰਾਂ ਨੇ ਕਹਿ ਕੇ ਚਲਵਾਈ ਕਿ ਆਹ ਜਿਹੜੇ ਦੋ ਬੰਦੇ ਤੁਹਾਡੇ ਖਰਾਬ ਕਰਦੇ ਇਹਨਾਂ ਨੂੰ ਸਿਰੇ ਲਾ ਦਿਓ ਇੱਕ ਗੁਰਦੁਆਰੇ ਦਾ ਪ੍ਰਧਾਨ ਸੀਗਾ ਕੁਛ ਬਤਨ ਸਿੰਘ ਸੀਗਾ ਇੱਕ ਭਾਗ ਸਿੰਘ ਸਾਹਿਬ ਦੋਨੇ ਬੰਦੇ ਮਾਰਤੇ ਉਹਨਾਂ ਨੇ ਅੱਛਾ ਉਸੇ ਦਾ ਬਦਲ ਲੈਣ ਦੀ ਖਤਮ ਮੇਵਾ ਸਿੰਘ ਫਾਸੇ ਜਿਹੜਾ ਉਹ ਸੁਨਹਾਬ ਕਿਸ ਨੂੰ ਮਾਰ ਕੇ ਲੰਮਾ ਚੜਾ ਇਤਿਹਾਸ ਹੈਗਾ ਮਤਲਬ ਇਹ ਨਾ ਕੋਈ ਹੁਣ ਗੁਰਦੁਆਰੇ ਨੂੰ ਧਮਕੀ ਦੇ ਤੀ ਮਤਲਬ ਅਸੀਂ ਵੀ ਗੁਰਦੁਆਰੇ ਨੂੰ ਕੀ ਆਹ ਕਰ ਕੀ ਕਿਸੇ ਕਿਵੇਂ ਦੇ ਤੀ ਕੋਈ ਫਰਕ ਨਹੀਂ ਪੈਣਾ ਚਾਹੀਦਾ ਇਹੀ ਧਮਕੀ ਦਾ ਆਈ ਕਿਹੜਾ ਧਮਕੀਆਂ ਅੱਜ ਦੀਆਂ ਆਉਂਦੀਆਂ ਗੁਰਦੁਆਰੇ 'ਤੇ ਗੋਲੀਆਂ ਵੀ ਚੱਲੀਆਂ ਜਿਵੇਂ ਪਹਿਲਾਂ ਦੱਸਿਆ ਮਲਵਾਕੀ ਵਾਲੇ ਗੁਰਦੁਆਰੇ ਕੋਲੇ 5-6 ਬੰਦੇ ਮਾਰਤੇ ਸੀ ਹੈ ਨਾ ਅਤੇ ਤਾਂ ਹੁਣੇ ਦੀ ਗੱਲ ਨਹੀਂ ਤਾਂ ਬੜੀ ਪੁਰਾਣੀ ਗੱਲ ਨਹੀਂ ਰਾਈਟ ਉਹ ਇਹੋ ਜਿਹੀਆਂ ਮਤਲਬ ਵੀ ਘਟਨਾਵਾਂ ਹੁੰਦੀਆਂ ਰਹਿੰਦੀਆਂ
6: ਬਿਲਕੁਲ ਬਿਲਕੁਲ ਤੇ ਆਪਾਂ ਗੱਲਬਾਤ ਜਾਰੀ ਰੱਖਾਂਗੇ ਨਿੱਕੀ ਜੀ ਬ੍ਰੇਕ ਲੈ ਲਈਏ ਜੀ ਨਿੱਕੀ ਜੀ ਬ੍ਰੇਕ ਤੋਂ ਬਾਅਦ ਫੇਰ ਰੂਬਰੂ ਹੁੰਦੇ ਆ ਜੀ
8: ਸਰਦਾਰ ਜੀ ਤੁਹਾਨੂੰ ਕੁਝ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ
9: ਕੀ ਗੱਲ ਹੋ ਗਈ
8: ਅੱਜ ਆਪਣੀ ਵੈਡਿੰਗ ਐਨਵਰਸਰੀ ਆ ਤੇ ਤੁਸੀਂ ਆ ਕਾਗਜ਼ ਚੱਕੀ ਆਉਂਦੇ ਹੋ
9: ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ ਚ ਜਾਂ ਨਹੀਂ?
10: ਓ ਸਰਦਾਰਨੀਏ, ਓਏ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ। ਬਈ ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ ਚ ਪਾਤੀਆਂ, ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨੀਵਰਸਰੀ ਤੇ ਕੋਈ।
9: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ, ਜਾਂ ਬੱਚਿਆਂ ਦੀ ਪੜ੍ਹਾਈ ਲਈ, ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ। ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731, ਜਾਂ ਤਰਨਮਾਨ ਨੂੰ ਕਾਲ ਕਰੋ 204-339-7011।
11: ਹਨੀ, ਅੱਜ ਕਾਰ ਪੋਲ ਚ ਵੱਜ ਗਈ।
12: ਨਾ ਨਾ ਨਾ ਨਾ ਨਾ, ਸਿਰ ਤੇ ਹੱਥ ਨਹੀਂ ਮਾਰਦਾ, ਸਿੱਧਾ ਗੱਡੀ ਟਾਊਨ ਆਟੋ ਬੋਡੀ ਸ਼ਾਪ ਤੇ ਲੈ ਕੇ ਜਾਣੀ ਹੈ। ਇਹ ਹੈ ਫੁਲੀ MPI ਅਕ੍ਰੀਡਿਟਡ ਆਟੋ ਬੋਡੀ ਸ਼ਾਪ। ਤੁਹਾਨੂੰ MPI ਵੱਲੋਂ ਐਸਟੀਮੇਟ ਲੈਣ ਦੀ ਕੋਈ ਲੋੜ ਨਹੀਂ, ਇਹ ਡਾਇਰੈਕਟਲੀ MPI ਤੇ ਬਾਕੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਨੇ। ਇਸ ਲਈ ਇੱਥੋਂ ਹੋਏਗੀ ਡਾਇਰੈਕਟ ਰਿਪੇਅਰ ਤੇ ਆਨਲਾਈਨ ਗਲਾਸ ਕਲੇਮਸ ਵੀ ਇਹ ਖੁਦ ਓਪਨ ਕਰ ਦੇਣਗੇ। ਇਸ ਦੇ ਨਾਲ ਜਦੋਂ ਤੱਕ ਤੁਹਾਡੀ ਕਾਰ ਸ਼ਾਪ ਤੇ ਹੋਏਗੀ, ਉਨੀ ਦੇਰ ਤੁਹਾਨੂੰ ਮਿਲੇਗੀ ਫ੍ਰੀ ਕਰਟਸੀ ਕਾਰ। ਤੁਸੀਂ ਇਹਨਾਂ ਤੋਂ ਲੌਂਗ ਜਾਂ ਸ਼ਾਰਟ ਟਰਮਸ ਲਈ ਬ੍ਰਾਂਡ ਨਿਊ ਕਾਰਸ ਰੈਂਟ ਵੀ ਕਰ ਸਕਦੇ ਹੋ। ਪਹੁੰਚੋ 64 Salter Street, Winnipeg, 204-421-1300, 204-421-1300।
13: ਵਿਨੀਪੈਗ ਵਾਲਿਓ, ਤਿਆਰ ਹੋ ਜਾਓ ਗੱਜਾ ਬ੍ਰੋਸ ਦੀ 1115 ਗੇਟਵੇ ਰੋਡ ਲੋਕੇਸ਼ਨ ਰੀਓਪਨ ਹੋ ਗਈ ਹੈ।
14: ਨਵੀਨ ਮੈਨੇਜਮੈਂਟ ਟੀਮ ਤੇ ਸਪੈਸ਼ਲ ਰੀਓਪਨਿੰਗ ਪ੍ਰਾਈਸਸ ਦੇ ਨਾਲ 1115 ਗੇਟਵੇ ਰੋਡ ਸਟੋਰ, ਫਰੈਸ਼ ਲੁੱਕ, ਫਰੈਸ਼ ਟੀਮ ਤੇ ਉਹੀ ਗੱਜਾ ਬ੍ਰੋਸ ਦਾ ਡਿਲੀਸ਼ੀਅਸ ਟੇਸਟ।
13: ਇੰਜੋਏ ਕਰੋ ਕ੍ਰਿਸਪੀ ਫਿਸ਼ ਪਕੌੜਾ, ਮੈਰੀਨੇਟ ਚਿਕਨ ਲੈਗਸ ਐਂਡ ਥਾਈਸ, ਵਿੰਗਸ, ਟਿੱਕਾ, ਫਿਸ਼, ਗੋਟ, ਲੈਂਬ, ਵੈਜ ਆਪਸ਼ਨ ਐਂਡ ਹੈਲਦੀ ਨਾਨ ਫਰਾਈਡ ਓਵਨ ਕੁਕ ਆਈਟਮਸ। ਹਰ ਫੈਮਿਲੀ ਹਰ ਪਾਰਟੀ ਦੇ ਲਈ ਪਰਫੈਕਟ।
14: ਵਿਨੀਪੈਗ ਵਾਲਿਓ, ਗੱਜਾ ਬ੍ਰੋਸ ਗੇਟਵੇ ਤੇ ਕ੍ਰਿਸਪੀ ਫਿਸ਼ ਪਕੌੜਾ ਦੀ ਸਿਰਫ $8.99 ਦੀ ਸਪੈਸ਼ਲ ਪ੍ਰਾਈਸ ਨੂੰ ਮਿਸ ਨਾ ਕਰ ਜਾਇਓ। ਵਿਜ਼ਿਟ ਗਰਚਾ ਬ੍ਰੋਸ, 1115 ਗੇਟਵੇ ਰੋਡ, ਯੂਨਿਟ 5 ਲੋਕੇਸ਼ਨ।
13: ਗਰਚਾ ਬ੍ਰੋਸ, ਟੇਸਟ ਦੈਟ ਬ੍ਰਿੰਗਸ ਐਵਰੀਵਨ ਟੁਗੇਦਰ।
9: ਬਈ ਕੀ ਹੋਇਆ?
15: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
9: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਾਰ ਦੋ, ਸਵੇਰ ਤੱਕ ਰੈਡੀ। ਵਿੰਡਸ਼ੀਲਡ ਚ ਆ ਗਿਆ ਚਿੱਪੀਆਂ ਕ੍ਰੈਕ, ਰਿਪੇਅਰ ਕਰ ਦੇਣਗੇ। ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ। ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
12: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ। ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ। ਮਿਸਟਰ ਆਟੋ ਗਲਾਸ, 90 ਮੈਕਡੋਨਲਡ ਐਵੇਨਿਊ, ਵਿਨੀਪੈਗ।
16: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ। ਸੋ ਕੀਪ ਲਿਸਨਿੰਗ ਰੇਡੀਓ ਧਮਾਲ।
6: ਬਿਲਕੁਲ ਜੀ, ਧਮਾਲਾਂ ਪੈਂਦੀਆਂ ਰਹਿਣਗੀਆਂ। ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ, ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਪ੍ਰੋਪਰ ਆਪਣੇ ਕੋਲ ਇਸ ਤੋਂ ਬਾਅਦ 22 ਮਿੰਟ ਬਚੇ ਨੇ ਤੇ ਬਹੁਤ ਖਾਸ ਰਹਿਣ ਵਾਲੇ ਨੇ, ਕਿਉਂਕਿ ਬਹੁਤ ਸਾਰੀਆਂ ਨੌਲੇਜ ਇਨਫੋਰਮੇਸ਼ਨ ਦੀਆਂ ਗੱਲਾਂ ਹਾਲੇ ਬਾਕੀ ਨੇ। ਪਰ ਉਸ ਤੋਂ ਪਹਿਲਾਂ ਦੱਸ ਗਏ, ਢਿੱਲੋ ਲਾਈਟਿੰਗ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ LED, ਇਨਡੋਰ ਜਾਂ ਆਊਟਡੋਰ ਜਾਂ ਪੋਰਟ ਲਾਈਟ ਚਾਹੀਦੀ ਹੋਵੇ। ਬ੍ਰਾਂਡਡ ਲਾਈਟਾਂ ਹੋਲਸੇਲ ਪ੍ਰਾਈਜ਼, ਉਹ ਵੀ ਵਾਰੰਟੀ ਦੇ ਨਾਲ ਤੁਹਾਨੂੰ ਮਿਲ ਜਾਣਗੀਆਂ। 955 ਸੈਂਟ ਜੇਮਸ ਸਟਰੀਟ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। 204-919-5540 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ। ਜੈਮਬਰ ਗੇਟ ਵਾਲਮਟ ਦੀ ਸਾਈਡ ਤੇ ਸਿੰਗਲ ਫੈਮਿਲੀ ਹੋਮ ਲੱਭ ਰਹੇ ਹੋ ਤਾਂ ਕੈਲਸਲ ਬੈਰੀਅਲ ਸਾਈਡ ਕਲਗੀ ਤਾਂ ਦਰਬਾਰ ਸਾਹਿਬ ਦੇ ਕੋਲ ਵੀ ਬਹੁਤ ਸਾਰੀ ਲਿਸਟਿੰਗ ਮਿਲ ਜੂਗੀ। ਜੇ ਤੁਸੀਂ ਚਾਹੁੰਦੇ ਹੋ ਸੁਬਾ ਸ਼ਾਮ ਗੁਰੂ ਸਾਹਿਬ ਦੇ ਦਰਸ਼ਨ ਵੀ ਹੁੰਦੇ ਰਹਿਣ, ਗੁਰਦੁਆਰਾ ਸਾਹਿਬ ਨਮਸਤਕ ਹੁੰਦੇ ਰਹਿਣਾ, ਤਾਂ ਗੁਰਦੁਆਰਾ ਸਾਹਿਬ ਦੇ ਕੋਲ ਬਹੁਤ ਸਾਰੀ ਲਿਸਟਿੰਗ ਤੁਹਾਨੂੰ ਮਿਲ ਜੂਗੀ। ਕਲਗੀ ਤਾਂ ਦਰਬਾਰ ਸਾਹਿਬ ਦੇ ਕੋਲ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਫ ਮਾਰਕੀਟ ਵੀ ਬਹੁਤ ਸਾਰੀਆਂ ਡੀਲਾਂ ਤੁਹਾਨੂੰ ਮਿਲ ਜਾਣੀਆਂ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਲਓ। 204-999-1095 ਕਰ ਸਕਦੇ ਹੋ। ਇੱਕ ਵੀਕ ਦੇ ਵਿੱਚ ਤੁਹਾਡੇ ਘਰ ਸੇਲ ਕਰਾ ਦੇਣਗੇ, ਕਿਉਂਕਿ ਬਹੁਤ ਸਾਰੇ ਆਲਰੇਡੀ ਇਹਨਾਂ ਨੇ ਘਰ ਸੇਲ ਕਰਾਏ ਹੋਏ ਨੇ, ਪ੍ਰੋਫਿਟ ਦੇ ਵਿੱਚ ਜਿਹੜੇ ਘਰ ਸੇਲ ਹੋਏ ਨੇ ਅਤੇ ਉਹਦੇ ਰੈਫਰੈਂਸ ਦੇ ਬਹੁਤ ਸਾਰੇ ਰੈਫਰੈਂਸ ਇਹਨਾਂ ਦੇ ਕੋਲ ਹੈਗੇ ਨੇ ਇਸ ਟਾਈਮ। ਤਾਂ ਕਰਕੇ ਜੇ ਤੁਸੀਂ ਇੱਕ ਵੀਕ ਦੇ ਵਿੱਚ ਘਰ ਸੇਲ

0: ਰਾਜਮਾਨ ਜੀ ਦੇ ਨਾਲ ਗੱਲਬਾਤ ਕਰ ਸਕਦੇ 204-694-0731 ਦੇ ਉੱਤੇ ਸ਼ੋਅ ਦੇ ਵਿੱਚ ਜੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ 204-780-8881 ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜਾ ਅੱਜ ਕੱਲ੍ਹ ਇੱਕ ਸਟ੍ਰੈਸ ਮਨ ਸਾਹਿਬ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਸਟੂਡੈਂਟ ਦੇ ਵਿੱਚ, ਚਾਹੇ ਉਹ ਵਰਕ ਪਰਮਿਟ ਐਕਸਟੈਂਸ਼ਨ ਨੂੰ ਲੈ ਕੇ ਜਾਂ ਕੁਝ ਸਟੱਡੀ ਨੂੰ ਲੈ ਕੇ ਸਟ੍ਰੈਸ ਵੱਧ ਚੁੱਕੇ ਨੇ, ਇੱਕ ਫੈਮਿਲੀਜ਼ ਇੰਡੀਆਂ ਰਹਿ ਜਾਂਦੀਆਂ ਨੇ ਉਹਦੇ ਕਰਕੇ ਸਟ੍ਰੈਸ ਲਾਈਫ ਬਹੁਤ ਇੱਥੋਂ ਦੀ ਵੱਧ ਚੁੱਕੀ ਹੈ, ਇੱਕ ਸਟੱਡੀ ਦੇ ਨਾਲ ਨਾਲ ਜਿਵੇਂ ਕੰਮ ਕਹਿ ਲਓ ਕਰ ਲਈਏ। ਅਤੇ ਉਹਦੇ ਚੱਕਰ 'ਚ ਨਾ ਜਿਵੇਂ ਲਾਸਟ ਟਾਈਮ ਆਪਾਂ ਵਿਨੀਪੈਗ ਦੇ ਵਿੱਚ ਵੀ ਚਾਰ ਜਿਹੜੇ ਬੱਚਿਆਂ ਨੂੰ ਆਪਾਂ ਖੋ ਚੁੱਕੇ ਹਾਂ ਆਲਰੇਡੀ, ਚਾਰ ਜਿਵੇਂ ਦੋਵਾਂ ਨੇ ਸੁਸਾਈਡ ਕੀਤਾ ਅਤੇ ਦੋ ਹਾਰਟ ਅਟੈਕ ਨਾਲ ਜਿਹਨਾਂ ਦੀ ਡੈਥ ਹੋਈ ਹੈ। ਅਤੇ ਇਹ ਕੀ ਲੱਗਦਾ, ਕੀ ਰੀਜ਼ਨ ਹੋ ਸਕਦਾ ਅਤੇ ਇਹਦੇ ਤੋਂ ਕਿੱਦਾਂ ਮਤਲਬ ਆਪਾਂ ਬਚ ਸਕਦੇ ਇਹਨਾਂ ਚੀਜ਼ਾਂ ਦੇ ਉੱਤੇ ਵੀ ਮੈਂ ਤੁਹਾਡਾ ਵਿਊ ਜਾਣਨਾ ਚਾਹੁੰਦਾ।
1: ਦੇਖੋ ਜਿਹੜਾ ਯੰਗ ਉਮਰ ਦੇ ਵਿੱਚ ਹਾਰਟ ਅਟੈਕ ਹੋਣਾ,
0: ਹਾਂਜੀ,
1: ਇਹਦਾ ਤਾਂ ਸਿੱਧਾ ਜਿਹੜਾ ਰਿਲੇਟ ਰਹੇਗਾ ਇਹ ਸਟ੍ਰੈਸ ਦੇ ਨਾਲ,
0: ਹਾਂਜੀ,
1: ਫਿਕਰ ਦੇ ਨਾਲ,
0: ਹਾਂਜੀ,
1: ਕੁਛ ਵੀ ਹੋ ਸਕਦਾ।
0: ਹਾਂਜੀ,
1: ਮੈਂ ਕੋਈ ਇਹੋ ਜਿਹੇ ਸ਼ਬਦ ਨਹੀਂ ਬੋਲਣਾ ਚਾਹੁੰਦਾ ਵੀ ਜਿਹੜਾ ਮਤਲਬ ਵੀ ਸਹੀ ਨਾ ਹੋਵੇ। ਉਹਦਾ ਮਤਲਬ ਵੀ ਜੇ 20-22-24-25 ਸਾਲ ਦੇ ਬੱਚੇ ਨੂੰ ਸਟਰੋਕ ਹੁੰਦਾ, ਹਾਰਟ ਅਟੈਕ ਹੁੰਦਾ, ਬਹੁਤ ਪਹਿਲਾਂ ਘੱਟ ਹੁੰਦੇ ਸੀ, ਸੁਣਿਆ ਨਹੀਂ ਸੀ ਕਦੇ।
0: ਹਾਂਜੀ,
1: ਹੁਣ ਕਈ ਚੀਜ਼ਾਂ ਤੇ ਲੱਗਦਾ ਵੀ ਸਟ੍ਰੈਸ ਵੀ ਹੋ ਸਕਦੀ ਹੈ, ਕੁਛ ਵੀ ਹੋ ਸਕਦਾ, ਇੱਕ ਤਰ੍ਹਾਂ ਦਾ ਉਹ ਮਤਲਬ ਵੀ ਸਾਈਲੈਂਟ ਸੁਈਸਾਈਡ ਵੀ ਹੋ ਸਕਦਾ, ਰਾਈਟ, ਮਤਲਬ ਵੀ ਹਿਡਨ, ਜਿਹਦਾ ਮਤਲਬ ਜਿਹੜਾ ਇਉਂ ਲੱਗਦਾ ਕਿ ਹਾਰਟ ਅਟੈਕ ਹੋ ਗਿਆ। ਅਤੇ ਇਹ ਸਭ ਤੋਂ ਵੱਡਾ ਕਾਰਨ ਤਾਂ ਸਟ੍ਰੈਸ ਹੀ ਹੈ। ਸਟ੍ਰੈਸ ਵੀ ਹੁਣ ਦੇਖੋ ਨਾ, ਇੱਕ ਤਾਂ ਬੱਚੇ ਉੱਥੋਂ 35-40 ਲੱਖ ਰੁਪਏ ਲਾ ਕੇ ਆਏ ਆ, ਇਸ ਹੋਪ ਨਾਲ ਆਏ ਸੀ ਕਿ ਮਤਲਬ ਗਾਹਾਂ ਇੱਥੇ ਜੀ ਸਾਨੂੰ ਮਤਲਬ ਅਸੀਂ ਪੜ੍ਹਾਈ ਕਰਾਂਗੇ, ਵਰਕ ਪਰਮਿਟ ਮਿਲਣਗੇ, ਇਮੀਗ੍ਰੈਂਟ ਹੋਵਾਂਗੇ, ਸਾਡੀ ਬੈਟਰ ਲਾਈਫ ਵਾਸਤੇ ਆਏ ਸੀ। ਇੱਥੇ ਉਹ ਗੱਲ ਨਜ਼ਰ ਨਹੀਂ ਆ ਰਹੀ, ਕਿਉਂਕਿ ਜਿਹੜੇ ਤਰੀਕੇ ਨਾਲ ਸਰਕਾਰਾਂ ਚੱਲ ਰਹੀਆਂ, ਅਤੇ ਜਾਂ ਤਾਂ ਇਹ ਸਰਕਾਰਾਂ ਨੂੰ ਹੌਲੀ ਹੌਲੀ ਮਤਲਬ ਪਹਿਲਾਂ ਵੀ ਇਹ ਗੱਲ ਕਹੀ ਹੈ ਵੀ ਆਉਣ ਵਾਲੇ 50-70 ਸਾਲਾਂ 'ਚ ਇਹਨਾਂ ਨੂੰ ਭਰੋਸਾ ਦਿਓ, ਇਹਨਾਂ ਨੂੰ ਵਰਕ ਪਰਮਿਟ ਦਿਓ, ਆਪੇ ਕੰਮ ਲੱਭ ਲੈਣਗੇ ਕਿਤੇ ਨਾ ਕਿਤੇ। ਜਿਹੜਾ ਨਹੀਂ ਕੰਮ ਕਰਨਾ ਚਾਹੁੰਦਾ, ਜੇ ਕੋਈ ਨਹੀਂ ਜੋਬ ਹੈਗੀ ਤਾਂ ਆਪੇ ਚਲੋ ਮਤਲਬ ਵੀ ਜਿਵੇਂ ਮਰਜ਼ੀ ਐਡਜਸਟ ਕਰੇ, ਪਰ ਤੁਸੀਂ ਨਾ, ਇਹ ਮਤਲਬ ਸਰਕਾਰ ਨੂੰ ਚਾਹੀਦਾ ਵੀ ਤੁਸੀਂ ਨਾ ਇਹ ਧੱਕਾ ਕਰੋ, ਤੁਸੀਂ ਵਰਕ ਪਰ ਓਪਨ ਕਰੋ, ਬੱਚਿਆਂ ਨੂੰ ਕੰਮ ਕਰਨ ਦਿਓ, ਠੀਕ ਹੈ। ਉਹਦੇ ਨਾਲ ਦੀ ਸਟ੍ਰੈਸ ਘੱਟ ਜਾਂਦੀ ਹੈ, ਜਿਹੜਾ ਬੱਚਾ 8-10 ਘੰਟੇ ਕੰਮ ਕਰਦਾ ਹੈ ਵੈਸੇ ਉਹਦਾ ਮਨ ਹੋਰ ਪਾਸੇ ਚੱਲ ਜਾਂਦਾ, ਇੱਕ ਤਾਂ ਉਹਦੇ ਕੋਈ ਇਨਕਮ ਦਾ ਸਾਧਨ ਹੈ ਨਹੀਂ, ਦੂਜਾ ਉਹਦੇ ਕੋਲ ਸਭ ਤੋਂ ਵੱਡੀ ਸਟ੍ਰੈਸ ਇਮੀਗ੍ਰੇਸ਼ਨ ਦੀ ਹੈ ਵੀ ਪਤਾ ਨਹੀਂ ਸਾਡਾ ਬਣੂਗਾ, ਸਾਨੂੰ ਪਿੱਛੇ ਮੋੜਨਗੇ, ਕੀ ਕਰਨਗੇ, ਡਿਪੋਰਟ ਕਰਨਗੇ ਜਾਂ ਮਤਲਬ ਵਰਕ ਪਰਮਿਟ ਰਹੇਗਾ ਕੋਲ, ਹੈ ਨਾ। ਇਹ ਮਤਲਬ ਦੋ ਸਾਰੇ ਕੁਛ ਪਿੱਛੇ ਵੀ ਜਿਹੜੇ ਪੇਰੈਂਟਸ ਸੀਗੇ, ਕਈਆਂ ਦਾ ਮੈਨੂੰ ਪਤਾ ਲੱਗਿਆ ਉਹ ਵੀ ਮਤਲਬ ਵੀ ਥੋੜ੍ਹਾ ਜਿਹਾ ਕਈ ਵਾਰ ਪੁਸ਼ ਕਰਦੇ ਵੀ ਤੂੰ ਪੈਸੇ ਭੇਜ ਦੇ, ਪੈਸੇ ਭੇਜ ਦੇ। ਹੁਣ ਪੈਸੇ ਤਾਂ ਬੰਦੇ ਕੋਲ ਆਪਦੇ ਕੋਲ ਰੈਂਟ ਦੇਣ ਨੂੰ, ਰੋਟੀ ਖਾਣ ਨੂੰ ਹੈ ਨਹੀਂ,
0: ਬਿਲਕੁਲ,
1: ਵੀ ਪਿੱਛੇ ਪੇਰੈਂਟਸ ਨੂੰ ਜਾਂ ਉਹਦੇ ਭੈਣ ਭਰਾ ਨੂੰ ਪੈਸੇ ਕਿੱਥੋਂ ਭੇਜ ਦੂਗਾ। ਐਂ ਥੋੜ੍ਹਾ ਮਤਲਬ ਵੀ ਉਹ ਵੀ ਇੱਥੇ ਆ ਕੇ ਮਤਲਬ ਵੀ ਕੋਈ ਇੱਥੇ ਮਤਲਬ ਵੀ ਦਰਖਤਾਂ ਨੂੰ ਦੱਸਦੇ ਹਨ ਕੰਮ ਕਰੂਗਾ, 8-10 ਘੰਟੇ ਪੈਸੇ ਦੇਣਗੇ, ਪਰ ਅੱਜ ਕੱਲ੍ਹ ਦੀ ਜਿਹੜੀਆਂ ਤਨਖਾਹਾਂ ਹੈਗੀਆਂ ਅੱਜ ਕੱਲ੍ਹ ਜਿਹੜੇ ਖਰਚੇ ਤਾਂ ਵੱਜਦੇ ਕੁਛ ਨਹੀਂ, ਹੈ ਨਾ। ਉਹ ਸਮੇਂ ਗਏ ਜਦੋਂ ਮਤਲਬ ਵੀ ਬੰਦੇ ਮਤਲਬ ਵੀ $400-500 ਮਹੀਨੇ ਦਾ ਮਿਲਦਾ ਸੀ, ਇਹਦੇ ਵਿੱਚੋਂ 250 ਬਚਾ ਲੈਂਦੇ ਸੀ, ਉਹ ਸਮੇਂ ਹੈ ਨਹੀਂ ਗਏ ਹੁਣ, ਮਹਿੰਗਾਈ ਬਹੁਤ ਜ਼ਿਆਦਾ ਹੈ, ਹੈ ਨਾ। ਉਹਦੇ ਨਾਲ ਚਾਰੇ ਪਾਸੋਂ ਸਟ੍ਰੈਸ ਪੈਂਦੀ ਹੈ ਬੱਚਿਆਂ ਦੇ ਉੱਤੇ, ਉੱਧਰੋਂ ਮਤਲਬ ਵੀ ਆਪਦੇ ਪਰਿਵਾਰ ਵੱਲੋਂ ਪੈਂਦੀ ਹੈ, ਇੱਧਰੋਂ ਸਰਕਾਰ ਵੱਲੋਂ ਪੈਂਦੀ ਹੈ ਮਤਲਬ ਵੀ ਇਮੀਗ੍ਰੇਸ਼ਨ ਵਗੈਰਾ ਦੀ, ਉੱਧਰੋਂ ਕੰਮ ਦਾ ਬੋਝ ਹੈ, ਉਸ ਕਰਕੇ ਨਾ ਫਿਰ ਉਹ ਬੱਚਿਆਂ ਦੇ ਮਤਲਬ ਸਟ੍ਰੈਸ ਹੋਣ ਕਰਕੇ ਮਤਲਬ ਵੀ ਹਾਰਟ ਅਟੈਕ ਦਾ ਕਾਰਨ ਨਹੀਂ ਬਣਿਆ। ਪਰ ਮਤਲਬ ਵੀ ਇੰਨੇ ਹੀ ਵੀ ਬੱਚਿਆਂ ਨੂੰ ਇੰਨਾ ਕਿ ਵੀ ਕੋਈ ਇਹੋ ਜਿਹੀ ਗੱਲ ਹੁੰਦੀ ਤੁਹਾਡੇ ਮਨ 'ਚ ਕੋਈ ਸੋਚ ਆਉਂਦੀ ਹੈ, ਤੁਸੀਂ ਗੁਰਦੁਆਰੇ ਚਲੇ ਜਾਓ, ਹੁਣ ਤਾਂ ਗੁਰਦੁਆਰੇ ਬਹੁਤ ਹੈ ਨੇੜੇ, ਜਿਹੜਾ ਤੁਹਾਨੂੰ ਨੇੜੇ ਪੈਂਦਾ ਉਹ ਚਲੇ ਜਾਓ, ਲੰਗਰ ਛਕੋ, ਉੱਥੇ ਬਾਣੀ ਸੁਣੋ, ਉੱਥੇ ਥੋੜ੍ਹਾ ਬਹੁਤਾ ਲੋਕਾਂ ਨੂੰ ਮਿਲੋ, ਬੈਠ ਕੇ ਮਤਲਬ ਗੱਲਬਾਤ ਕਰਨ ਨਾਲ ਮਤਲਬ ਹੈਗਾ। ਜਿਹੜੇ ਤੁਸੀਂ ਇਕੱਲਾ ਹੀ ਬੰਦੇ ਨੇ ਕਮਰੇ 'ਚ ਬੈਠੇ ਰਹਿਣਾ, ਛੋਟੇ ਛੋਟੇ ਕਮਰੇ 'ਚ ਬੈਠੇ ਹੈ ਨਾ, ਉਹਦੇ 'ਚ ਬੈਠੇ ਰਹਿਣਾ ਤਾਂ ਉਹਦੇ ਨਾਲ ਮਤਲਬ ਸਟ੍ਰੈਸ ਜ਼ਿਆਦਾ ਵੱਧਦੀ ਹੈ, ਰਾਈਟ। ਮਤਲਬ ਵੀ ਥੋੜ੍ਹਾ ਜਿਹਾ ਮਤਲਬ ਵੀ ਸੋਸ਼ਲਾਈਜ਼ ਜਾਣੇ ਜ਼ਿਆਦਾ ਹੋਣਾ, ਜੇ ਜਿਹਨਾਂ ਵੀ ਤੁਸੀਂ ਪਰਿਵਾਰਾਂ ਨੂੰ ਜਾਣਦੇ ਹੋ ਸ਼ਹਿਰ ਦੇ ਵਿੱਚ, ਹੈ ਨਾ, ਦੂਰੋਂ ਜਿਹੜੇ ਵੀ ਜਾਣਦੇ ਹੋ, ਉਹਨਾਂ ਕੋਲ ਘੱਟੋ ਘੱਟ ਹਫ਼ਤੇ ਦੋ ਹੱਥ 'ਚ ਗੇੜਾ ਮਾਰ ਕੇ ਉਹ ਜਾ ਕੇ, ਉਹ ਚਾਹ ਪਾਣੀ ਪੀ ਕੇ, ਉਹ ਗੱਲਾਂ ਬਾਤਾਂ ਕਰਕੇ, ਉਹਦੇ ਨਾਲ ਬੰਦੇ ਦਾ ਮਨ ਬਦਲ ਜਾਂਦਾ। ਨਹੀਂ ਨਾ ਕੋਈ ਤੁਹਾਨੂੰ ਕੋਈ ਨਾ ਕੋਈ ਚਾਹੀਦੀ ਮਾਤੀ ਦੇ ਦੂਗਾ,
0: ਚੰਗੀ
1: ਰਾਈ ਦੇ ਦੂਗਾ, ਠੀਕ ਹੈ ਨਾ। ਅਤੇ ਬਾਕੀ ਇਹ ਹੈ ਸੁਈਸਾਈਡ ਕਰਨ ਵਾਲੀ ਗੱਲ, ਇਹ ਬਸ ਇਹ ਵੀ ਇਸ ਦਾ ਡਿਪਰੈਸ਼ਨ ਦੀ ਗੱਲ ਹੈ, ਇਹ ਵੀ ਮਤਲਬ ਬਿਲਕੁਲ ਇਹ ਨਾ ਜਿਹੜਾ ਕਰਦੇ ਹੈ, ਦੋ ਤਿੰਨ ਸੁਈਸਾਈਡ ਕਰ ਗਏ ਪਿਛਲੇ 2 ਮਹੀਨੇ 'ਚ ਆਪਣੇ ਵਿਨੀਪੈਗ 'ਚ। ਤੋ ਇਹ ਮਤਲਬ ਵੀ ਇਹ ਕਾਫੀ ਮਤਲਬ ਵੀ ਖਤਰਨਾਕ ਰੁਝਾਨ ਹੈਗਾ ਵੀ ਇਹ, ਮਤਲਬ ਵੀ ਖਾਸ ਕਰਕੇ ਜਿਹੜਾ ਇਹਨਾਂ ਨੂੰ ਜੇ ਕੋਈ ਮਤਲਬ ਰਿਲੈਕਸੇਸ਼ਨ ਮਿਲ ਸਕਦੀ ਹੈ ਉਹ ਮਿਲ ਸਕਦੀ, ਜੇ ਮਤਲਬ ਸਰਕਾਰ ਥੋੜ੍ਹਾ ਜਿਹਾ ਐਲਾਨ ਵੀ ਕਰਦੇ ਵੀ ਭਾਈ ਤੁਸੀਂ ਬੈਠੇ ਰਹੋ, ਅਸੀਂ ਹੌਲੀ ਹੌਲੀ ਤੁਹਾਡੇ ਵਰਕ ਪਰਮਿਟ ਵੀ ਕਰ ਦੇਵਾਂਗੇ, ਅਤੇ ਤੁਸੀਂ ਕੋਈ ਨਹੀਂ ਤੁਹਾਨੂੰ ਐਡਜਸਟ ਕਰਾਂਗੇ, ਸਾਨੂੰ 5-7 ਸਾਲ ਲੱਗ ਜਾਣਗੇ, ਤੁਹਾਨੂੰ ਅਸੀਂ ਐਡਜਸਟ ਕਰ ਲਾਂਗੇ, ਤੁਸੀਂ ਇੰਨਾ ਭੈਣ ਕੋ ਹੋਣ ਦੀ ਲੋੜ ਨਹੀਂ। ਜੇ ਕਿਸੇ ਨੇ ਮਹੀਨਾ 90-60 ਦਿਨ ਆਪਦੇ ਪੇਰੈਂਟਸ ਜਾ ਕੇ ਮਿਲਣ ਜਾਣਾ, ਸਾਥੋਂ ਰਾਹ ਦੇ ਕਾਗਜ਼ ਲੈ ਜਾਓ, ਅਤੇ ਤੁਹਾਡਾ ਕੇਸ ਉਵੇਂ ਕਿਸੇ ਚੱਲ ਰਿਹਾ ਓਪਨ ਹੈਗਾ, ਤੁਸੀਂ ਜੇ ਜਾਣਾ ਤਾਂ ਜਾ ਕੇ ਤੁਸੀਂ ਮਿਲੋ, ਭਾਵੇਂ ਤਾਂ 2-3 ਮਹੀਨੇ ਇੰਡੀਆ ਪਿੱਛੇ ਜਾਣ ਦਾ ਜਾਓ। ਮਤਲਬ ਬਹੁਤ ਕੁਝ ਸਰਕਾਰਾਂ ਕਰ ਸਕਦੀਆਂ,
0: ਬਿਲਕੁਲ,
1: ਸਿਰਫ ਕਦੇ ਇਸੇ ਕਰਕੇ ਨਹੀਂ ਵੇਖਣਾ ਚਾਹੀਦਾ ਕਿ ਮਤਲਬ ਸਾਡੀਆਂ ਵੋਟਾਂ ਟੁੱਟ ਜਾਣਗੀਆਂ, ਜੇ ਅਸੀਂ ਇੰਨੀ ਇੰਨੇ ਬਾਹਰੋਂ

0: ਇਮੀਗ੍ਰੈਂਟਸ ਨੂੰ ਕਰਤਾ, ਮਤਲਬ ਵੀ ਅਲਾਓ ਕਰਤਾ, ਤੇ ਜਿਹੜੇ ਸਾਡੇ ਇੱਥੋਂ ਦੇ ਕੈਨੇਡਾ ਦੇ ਵਰਕਰ ਆ ਉਹ ਰੌਲਾ ਪਾਉਣਗੇ ਸਾਡੀਆਂ ਜੋਬਾਂ 'ਤੇ, ਡਾਕਾ ਵੱਜਦਾ
1: ਹੈਨਾ,
0: ਵੀ ਇਹ ਨਵੇਂ ਆਏ ਬੰਦੇ ਕੌਣ, ਇਹ ਜੋਬਾਂ ਲਈ ਬੈਠੇ, ਸਾਡੀਆਂ ਜੋਬਾਂ 'ਤੇ ਡਾਕਾ ਵੱਜ ਰਿਹਾ। ਸੋ ਸਰਕਾਰ ਬਹੁਤ ਕੁਛ ਸੋਚਦੀ ਆ, ਪਰ ਇਹੋ ਜਿਹੀ ਗੱਲ ਹੁੰਦੀ ਨਹੀਂ ਐਡੇ ਲੰਮੇ ਚੌੜੇ ਕੰਟਰੀ ਦੇ ਵਿੱਚ। ਜੇ ਉਹ ਥੋੜ੍ਹਾ ਬਹੁਤਾ ਬਿਆਨ ਵੀ ਦੇ ਦੇਣ ਥੋੜ੍ਹਾ ਜਿਹਾ, ਮਤਲਬ ਵੀ ਕੋਈ ਗੱਲ ਨਹੀਂ, ਸਾਨੂੰ ਘਬਰਾਉਣ ਦੀ ਲੋੜ ਨਹੀਂ, ਹੌਲੀ ਹੌਲੀ ਤੁਹਾਨੂੰ ਸਰ ਨੂੰ ਐਡਜਸਟ ਕਰ ਦਾਂਗੇ, ਵੀ ਬਹੁਤ ਲੰਮਾ ਚੌੜਾ ਕੈਨੇਡਾ ਪਿਆ, ਕੋਈ ਗੱਲ ਨਹੀਂ।
1: ਬਿਲਕੁਲ ਬਿਲਕੁਲ, ਸਗੋਂ ਬਾਹਰ ਨਿਕਲਣਾ ਚਾਹੀਦਾ, ਸਗੋਂ ਹੁਣ ਜਿੱਦਾਂ ਬਹੁਤ ਸਾਰੇ ਜਿੱਦਾਂ ਜਿੱਦਾਂ ਰੀਸੈਂਟਲੀ ਜਿਹੜਾ 15-16 ਨੂੰ ਲੰਘ ਕੇ ਗਿਆ ਆਪਣਾ ਸਪੋਰਟਸ ਕਲੱਬ ਸਾਂਝਾ, ਸਰਬ ਸਾਂਝਾ ਸਪੋਰਟਸ ਕਲੱਬ ਵੱਲੋਂ ਇਵੈਂਟ ਕਰਾਇਆ ਗਿਆ, ਇੱਦਾਂ ਦੇ ਇਵੈਂਟ ਸਗੋਂ ਪਾਰਟੀਸਪੇਟ ਕਰਨਾ ਚਾਹੀਦਾ, ਜਿਵੇਂ ਥੋੜ੍ਹੀ ਬਹੁਤੀ ਟਿਕਟ ਬੇਸ਼ੱਕ ਹੁੰਦੀ, ਜਿਵੇਂ ਹੁਣ 22 ਅਗਸਤ ਨੂੰ ਪ੍ਰੋਗਰਾਮ ਹੋ ਰਿਹਾ ਪੰਜਾਬੀ ਵਿਰਸਾ ਹੋ ਰਿਹਾ, ਉਹਦੇ 'ਚ ਵੀ ਟਰਾਈ ਕਰੋ ਥੋੜ੍ਹਾ ਜਾਓ, ਕਿਉਂਕਿ ਵਧੀਆ ਸਗੋਂ ਨੱਚ ਟਿਪ ਕੇ ਕਈ ਵਾਰੀ ਆਪਣਾ ਮਾਹੌਲ ਪੋਜ਼ਿਟਿਵ ਔਰਾ ਦੇਖ ਕੇ,
0: ਜਿੰਨਾ ਵੀ ਜ਼ਿਆਦਾ ਸੋਸ਼ਲਾਈਜ਼ ਹੋਣਗੇ
1: ਹਾਂਜੀ
0: ਉਨੇ ਇਸ ਦੇ ਵਿੱਚ ਬਾਹਰ ਨਿਕਲਣਗੇ। ਜਿੰਨਾ ਤੁਸੀਂ ਇੱਕੋ ਕਮਰ 'ਚ ਬੈਠੇ ਹੋ, ਕਿਸੇ ਗੱਲ ਨਹੀਂ ਕਰਨੀ, ਅਤੇ ਮਤਲਬ ਵੀ ਸਾਰਾ ਦਿਨ ਇਹੀ ਸੋਚੀ ਜਾਣਾ ਵੀ ਮੈਂ ਇੰਨੇ ਪੈਸੇ ਪਿੱਛੋਂ ਲਾ ਕੇ ਆਇਆ, ਮੇਰਾ ਹੁਣ ਬਣੂਗਾ ਕੀ, ਮੇਰਾ ਸਟੈਟਸ ਕੀ ਹੈ, ਮੇਰੇ ਕੋਲ ਤਾਂ ਵਰਕ ਪਰਮਿਟ ਹੈ ਨਹੀਂ, ਮੇਰੇ ਕੋਲ ਤਾਂ ਮੇਰਾ ਸਾਰਾ ਕੁਝ ਕੁਛ ਵੀ ਨਹੀਂ, ਹੈ ਨਾ। ਅਤੇ ਇੱਥੋਂ ਦੀ ਖੇਡ ਜਿਹੜੀ ਲਾਈਫ ਹੈ ਠੀਕ ਹੈ, ਮਤਲਬ ਵੀ ਹੁਣ ਨਾ ਬੰਦਿਆਂ ਕੋਲ ਮਤਲਬ ਮੇਟਵਾ ਹੈਲਥ ਕਾਰਡ ਹੈਗਾ, ਅਤੇ ਉਹ ਵੀ ਮਤਲਬ ਵੀ ਵੱਡੀ ਪ੍ਰੋਬਲਮ ਹੈ। ਜੇ ਉਹ ਇੰਸ਼ੋਰੈਂਸ ਬਾਏ ਕਰਦੇ ਆ ਉਹ ਵੀ ਮਹਿੰਗੀ ਆ, ਸਸਤੀ ਨਹੀਂ ਪੈਂਦੀ, ਠੀਕ ਹੈ ਨਾ, ਉਹ ਇੰਨੇ ਪੈਸੇ ਨਹੀਂ ਹੁੰਦੇ ਵਿਚਾਰਿਆਂ ਕੋਲ, ਮਤਲਬ ਵੀ ਸਾਰੇ ਪਾਸੇ ਜਦੋਂ ਮਤਲਬ ਵੀ ਬੰਦਾ ਸਟਰਗਲ, ਇਹਨੂੰ ਕਹਿੰਦੇ ਸਟਰਗਲ, ਲਾਈਫ ਦੀ ਅਸਲ ਸਟਰਗਲ ਆ ਇਹ, ਜਿਹੜੇ ਇੰਨੇ ਬੱਚੇ ਕਰ ਰਹੇ ਆ, ਇਹਦੇ ਵਿੱਚੋਂ ਜਿਹੜੇ ਹਿੰਮਤੀ ਹੁੰਦੇ ਲੰਘ ਜਾਂਦੇ ਆ, ਜਿਹੜੇ ਮਤਲਬ ਵੀ ਢੇਰੀ ਢਾਹ ਵੈਂਦੇ ਆ, ਉਹ ਫਿਰ ਮਤਲਬ ਵੀ ਕੰਮ ਖਰਾਬ ਹੋ ਜਾਂਦਾ,
1: ਬਿਲਕੁਲ ਬਿਲਕੁਲ, ਕਿਉਂਕਿ ਸਟ੍ਰੈਸ ਅੰਦਰ ਅੰਦਰ ਆਪਾਂ ਨੂੰ ਜਿਹੜਾ ਖਾਂਦਾ ਰਹਿੰਦਾ,
0: ਕਿਉਂਕਿ ਕਈ ਵਾਰ ਬੱਚੇ ਗਲਤ ਗਾਈਡ ਹੋ ਕੇ ਵੀ ਆ ਜਾਂਦੇ, ਹੈ ਨਾ, ਗਲਤ ਗਾਈਡ ਕਰ ਕੀਤਾ ਕਿਹਨੇ, ਮਤਲਬ ਏਜੰਟਾਂ ਨੇ ਕੀਤਾ, ਗਲਤ ਗਾਈਡ ਕੀਤਾ ਕਿਹਨੇ, ਸਰਕਾਰਾਂ ਨੇ ਕੀਤਾ, ਪਹਿਲਾਂ ਇਹਨਾਂ ਨੂੰ ਕਿਹਾ ਵੀ ਠੀਕ ਹੈ ਜੀ ਤੁਸੀਂ ਆ ਜਾਓ ਇੱਥੇ, ਇਸ ਤੋਂ ਤੁਹਾਨੂੰ ਅਸੀਂ ਲੁੱਕ ਆਊਟ ਕਰਾਂਗੇ, ਅਤੇ ਹੁਣ ਆਪਦੇ ਵੱਧ ਤੋਂ ਭਾਈ ਦੇ ਉਹ, ਇਹ ਵੀ ਬਹੁਤ ਮਾੜੀ ਗੱਲ ਹੈ, ਕਾਰ ਲੈ ਲਿਆ ਕਰੋ ਜੀ।
1: ਬਿਲਕੁਲ ਜੀ, ਕੱਲ੍ਹ ਆਪਣੇ ਜੁੜ ਚੁੱਕੇ ਨੇ, ਹਾਂਜੀ ਤੁਸੀਂ ਆਉਣੇ ਰਹੋ ਜੀ, ਕਾਲ ਮਿਸ ਹੋ ਚੁੱਕੀ ਹੈ, ਸਾਨੂੰ ਦੁਬਾਰਾ ਕਾਲ ਕਰ ਸਕਦੇ 200-400-7 ਦੇ ਉੱਤੇ ਜੀ, ਅਤੇ ਆਪਣੇ ਵਿਨੀਪੈਗ ਦੇ ਵਿੱਚ 22 ਅਗਸਤ ਨੂੰ ਪੰਜਾਬੀ ਵਿਰਸਾ ਹੋਣ ਜਾ ਰਿਹਾ ਜੀ, ਅਤੇ ਜ਼ਰੂਰ ਸਾਰਿਆਂ ਨੇ ਪਾਰਟੀਸਪੇਟ ਕਰੋ, ਕਿਉਂਕਿ ਕਈ ਵਾਰੀ ਆਪਾਂ ਲਾਈਫ ਦੇ ਵਿੱਚ ਥੋੜ੍ਹੇ ਬਹੁਤੇ ਕੰਮ ਧੰਦੇ ਜਿਵੇਂ ਚੱਲਦੇ ਰਹਿੰਦੇ, ਸਟ੍ਰੈਸ ਤਾਂ ਚੱਲਦਾ ਹੀ ਰਹਿੰਦਾ ਹੁੰਦਾ ਆ, ਪਰ ਉਹ ਚੀਜ਼ ਨੂੰ ਹਟ ਕੇ ਜੇ ਤੁਸੀਂ ਥੋੜ੍ਹਾ ਇੰਜੋਇਮੈਂਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ 22 ਅਗਸਤ ਨੂੰ ਪਾਰਟੀਸਪੇਟ ਕਰੋ, ਪੰਜਾਬੀ ਵਿਰਸਾ ਜਿਹੜਾ ਆਪਣੇ ਸ਼ਹਿਰ ਦੇ ਵਿੱਚ ਹੋਣ ਜਾ ਰਿਹਾ, ਅਤੇ ਥੋੜ੍ਹੀਆਂ ਜਿਹੀਆਂ ਟਿਕਟਾਂ ਬਚੀਆਂ ਨੇ, ਅਤੇ ਜਿਨ੍ਹਾਂ ਨੇ ਟਿਕਟਾਂ ਲੈਣੀਆਂ ਆ ਜ਼ਰੂਰ ਟਿਕਟਾਂ ਲੈ ਲਓ, ਹਾਲੇ ਤੱਕ ਜੇ ਟਿਕਟਾਂ ਲੈਣ 'ਚ ਕੋਈ ਪ੍ਰੋਬਲਮ ਵੀ ਆ ਰਹੀ ਹੈ ਤੁਹਾਨੂੰ ਨੰਬਰ ਦੱਸ ਦਿੰਦੇ ਹਾਂ, ਤੁਸੀਂ ਨੰਬਰ ਮਨਦੀਪ ਸਿੰਘ ਜੀ ਦੇ ਨੰਬਰ 'ਤੇ ਕਾਲ ਕਰਕੇ 204-299-8212 'ਤੇ ਤੁਸੀਂ ਸੰਪਰਕ ਕਰ ਸਕਦੇ ਹੋ, ਜੇ ਤੁਹਾਨੂੰ ਟਿਕਟਾਂ ਲੈਣ 'ਚ ਕੋਈ ਪ੍ਰੋਬਲਮ ਆ ਰਹੀ ਹੈ, ਜੋ ਤੁਸੀਂ ਪ੍ਰੋਗਰਾਮ ਨੂੰ ਤੁਸੀਂ ਸਪੋਂਸਰ ਕਰਨਾ ਚਾਹੁੰਦੇ ਹੋ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਜੀ, ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਬੱਚਿਆਂ ਨੂੰ ਮੈਂਟਲ ਹੈਲਥ ਨਾ ਸਮਝਦੇ ਹੋਏ ਪਿੱਛੇ ਮੰਗਾ ਕੇ ਨੀ ਰਾਜੀ, ਕਈ ਤਾਂ ਜਿਵੇਂ ਹੁਣ ਬੱਚਿਆਂ ਦੀ ਉੱਥੇ ਮੈਂਟਲ ਹੈਲਥ ਤੇ ਅਸਰ ਪੈ ਰਿਹਾ, ਜਿਵੇਂ ਕਹਿ ਰਹੇ ਹਾਂ ਚਲੋ ਕੋਈ ਓਵਰਡੋਸ ਦੇ ਨਾਲ ਵੀ ਜਾ ਰਹੇ ਨੇ ਜਾਂ ਕੋਈ ਹਾਰਟ ਅਟੈਕ ਦੇ ਨਾਲ ਵੀ ਜਾ ਰਿਹਾ, ਆਪਾਂ ਮੰਨ ਰਹੇ ਹਾਂ ਨਾ, ਜਿਹਦੇ ਵੀ ਸਟੇਟਸ ਆਊਟ ਆਫ ਸਟੇਟਸ ਹੋ ਗਏ ਨੇ, ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਜੀ। 2-4 ਦਿਨ ਪਹਿਲਾਂ ਮੈਨੂੰ ਕਾਲ ਆਈ ਸਾਡੇ ਲਾਗੇ ਕਿਤੋਂ, ਉਹ ਕੋਈ ਵਿੱਚੋਂ ਬੰਦਾ ਉਹਨੇ ਪਾਇਆ ਵੀ ਕਹਿੰਦਾ ਵੀ ਇਹਦੀ ਗੱਲ ਕਰ ਵੀ ਇਹਦਾ ਮੁੰਡਾ ਇੱਥੇ ਆ, ਤੇ ਫਿਰ ਉਹ ਮੈਂ ਉਹਨਾਂ ਦੀ ਮੈਂਟੈਲਿਟੀ ਚੈੱਕ ਕੀਤੀ, ਉਹਨਾਂ ਦੀ ਮੈਂਟੈਲਿਟੀ ਇਹ ਸੀ, ਉਹ ਕਹਿੰਦਾ ਵੀ ਵੀਰ ਜੀ ਮੇਰਾ ਮੁੰਡਾ ਆਊਟ ਆਫ ਹੋ ਗਿਆ, 2 ਨੰਬਰ 'ਚ ਹੋ ਗਿਆ, ਕੰਮ ਕਾਰ ਉਹਦੇ ਕੋਲ ਹੈਗਾ 2 ਨੰਬਰ 'ਚ, ਕਲੋਨਾ ਸ਼ਹਿਰ ਆ, ਉਹਨੂੰ ਸ਼ਹਿਰ ਤਾਂ ਉਹੀ ਮਹਿੰਗਾ, ਮੈਂ ਪਹਿਲਾਂ ਉਹਦੀ ਗੱਲ ਸਾਰੀ ਸੁਣਦਾ ਰਿਹਾ, ਮੈਂ ਕਿਹਾ ਅੱਛਾ ਜੀ, ਕਹਿੰਦਾ ਵੀ ਕਲੋਨਾ ਸ਼ਹਿਰ ਆ, ਆਊਟ ਆਫ ਸਟੇਟਸ ਆ, ਬਾਈ ਜੀ ਕੋਈ ਕੁੜੀ ਲੱਭ ਦੋ।
0: ਅੱਛਾ,
2: ਮੈਂ ਕਿਹਾ ਭਾਜੀ ਤੁਸੀਂ ਵੀ ਪਹਿਲੀ ਗੱਲ ਤਾਂ ਮਾਹੌਲ ਇੱਥੇ ਬਹੁਤ ਖਰਾਬ ਆ, ਵੀ ਏਦਾਂ ਕੁੜੀਆਂ ਏਦਾਂ ਨੀ ਲੱਭਦੀਆਂ, ਬਾਕੀ ਮੈਂ ਕਿਹਾ ਤੁਸੀਂ ਵੀ ਪਿੱਛੋਂ ਕੋਈ ਕਰਜ਼ਾ ਤਾਂ ਨੀ ਚੱਕ ਕੇ ਭਾਜੀ ਮੁੰਡਾ ਭੇਜਿਆ ਸੀ, ਕਹਿੰਦਾ ਨਾ ਨਾ ਕੋਈ ਗੱਲ ਹੀ ਕੋਈ ਨੀ, ਕੋਈ ਕਰਜ਼ਾ ਨੀ, ਐਵੇਂ 3-4 ਲੱਖ ਰੁਪਇਆ ਹੋਊਗਾ, ਮੈਂ ਕਿਹਾ ਕੋਈ ਵਿਆਜ ਵਿਊਜ, ਕਹਿੰਦਾ ਕੋਈ ਵਿਆਜ ਨੀ, ਫੜ ਤੜ ਕੇ ਬਸ 3-4 ਲੱਖ ਹੀ ਆ ਦੇਣ ਵਾਲਾ, ਤੇ ਵੀ ਮੇਰਾ ਇੱਥੇ ਬਿਜਲੀ ਦਾ ਕੰਮ ਆ ਵੀ ਠੀਕ ਆ, ਮੈਂ ਘਰਾਂ ਘਰਾਂ ਦੇ ਠੇਕੇ ਫੜਦਾ, ਕਹਿੰਦਾ ਕੋਈ ਕੁੜੀ ਲੱਭ ਦੋ ਜੀ, ਉਹ ਵਾਪਸ ਨੀ ਆਉਣਾ, ਜਦ ਮੈਂ ਕਿਹਾ ਵੀ ਭਾਜੀ ਇੱਥੇ 40-50 ਹਜ਼ਾਰ ਡਾਲਰ ਤਾਂ ਐਂ ਵਿਆਹਾਂ ਤੇ ਲੱਗ ਲੁੱਕ ਜਾਂਦਾ, ਕਹਿੰਦਾ ਕੋਈ ਨੀ ਬਾਈ ਜੀ ਉਹ ਵੀ ਲਾ ਦਿਆਂਗੇ।
0: ਅੱਛਾ,
2: ਮੈਂ ਕਿਹਾ ਭਾਜੀ ਵੀ ਤੁਸੀਂ 3-4 ਲੱਖ ਦਾ ਤਾਂ ਪਹਿਲਾਂ ਕਰਜ਼ਾ ਵੀ ਆਹ ਕਿੱਥੋਂ ਇਕੱਠਾ ਕਰਾਂਗੇ, ਮੇਰੇ ਪਿੰਡ ਚ ਮੇਰੀ ਬਹੁਤ ਬਣੀ ਆ, ਮੈਂ ਕਹਿੰਦਾ ਚਾਹਵਾਂ ਤਾਂ 1 ਕਰੋੜ ਰੁਪਇਆ ਇਕੱਠਾ ਕਰ ਲਵਾਂ। ਪਿੱਛੇ ਕਿਉਂ ਨੀ ਤੁਸੀਂ ਮੰਗਾ ਸਕਦੇ ਵੀ ਜੇ ਹੁਣ ਫੜਿਆ ਗਿਆ ਤਾਂ ਉਹ ਰਿਪੋਰਟ ਆ? ਕਹਿੰਦਾ ਹਾਂਜੀ ਭਾਜੀ ਫੜਿਆ ਗਿਆ ਤਾਂ ਉਹ ਰਿਪੋਰਟ ਆ। ਫਿਰ ਨਵੀਂ ਗੱਲ ਨਿਕਲ ਕੇ ਆਈ, ਕਹਿੰਦਾ ਵੀ ਮੈਂ 40-50 ਹਜ਼ਾਰ ਵੀ ਲਾ ਦੂੰਗਾ। ਮੈਂ ਕਿਹਾ ਕਿਸ ਬੰਦੇ ਦੇ ਯਕੀਨ ਤੇ ਲਾਉਂਗੇ ਭਾਜੀ ਤੁਸੀਂ ਵੀ ਕੱਲੂ ਕੁੜੀ 20-25 ਹਜ਼ਾਰ ਪਹਿਲਾਂ ਲੈ ਕੇ ਮੁੱਕਰ ਗਈ, ਫਿਰ ਤੁਸੀਂ ਕਿੱਥੇ ਖੜੇ ਹੋ? ਉਹ ਫਿਰ ਰੱਬ ਦਾ, ਉਹ ਫਿਰ ਰੱਬ ਤੇ ਭਰੋਸਾ ਜੀ, ਉਹ ਫਿਰ ਮਾਲਕ ਜਾਣਦਾ। ਮੈਂ ਕਿਹਾ ਵੀ ਭਾਜੀ ਨਾ ਵੀ ਬਹੁਤ ਧੋਖੇ ਹੁੰਦੇ, ਤੁਸੀਂ ਏਦਾਂ ਨਾ ਕਰੋ, ਤੁਸੀਂ ਅੱਗੇ ਇੰਨੇ ਪੈਸੇ ਲਾ ਤੇ ਹੋਰ ਪੈਸਾ ਨਾ ਖਰਾਬ ਕਰੋ। ਨਹੀਂ ਕਹਿੰਦਾ ਕੋਈ ਡਿਵੋਰਸੀ ਹੋਵੇ, ਭਾਵੇਂ 90 ਦੀ ਬੋਰਨ ਵੀ ਹੋਵੇ ਚੱਲੂਗਾ, ਆਪ ਉਹਦਾ ਮੁੰਡਾ 2002-3 ਦਾ ਤਾਂ ਹੋਣਾ ਹੀ ਹੈ ਜੇ 23-24 ਸਾਲ ਦੱਸਦੇ ਹੋ।
0: ਅੱਛਾ,
2: ਮੈਂ ਕਿਹਾ ਮਤਲਬ ਕਿ ਇੱਕ ਪਿਓ ਕਹਿ ਰਿਹਾ ਤੇ ਓਬਵੀਅਸਲੀ ਮੁੰਡਾ ਵੀ ਹਮੀ ਤਾਂ ਮੈਂ ਇਹੀ ਸੋਚੀ ਹੋਵਾਂ ਵੀ ਕਿੱਥੇ ਤੱਕ ਮਤਲਬ ਮੈਂਟੈਲਿਟੀ ਜਾ ਰਹੀ। ਕਹਿੰਦਾ ਕੋਈ 33 ਦੀ ਹੋਵੇ, 36 ਦੀ ਹੋਵੇ, ਚੱਲੂ ਨਿਆਣੇ ਵਾਲੀ ਹੋਵੇ ਉਹ ਵੀ ਚੱਲੂ, ਵਿਆਹ ਕਰਾ ਦੋ। ਓਏ ਹੋਏ ਹੋਏ, ਤੇ ਮੈਂ ਕਿਹਾ 40-50 ਹਜ਼ਾਰ ਦਾ ਜੁਗਾੜ ਹੈਗਾ? ਕਹਿੰਦਾ ਹਾਂ ਹਾਂ ਜੁਗਾੜ ਹੈਗਾ, ਜੁਗਾੜ ਦੀ ਕੋਈ ਟੈਨਸ਼ਨ ਨੀ।
0: ਚਲੋ
2: ਤੁਸੀਂ ਕਹਿੰਦਾ ਬਸ ਇਹ ਕੰਮ ਕਰੋ ਵੀ। ਮੈਂ ਤਾਂ ਭਾਜੀ ਮੇਰੇ ਤਾਂ ਖੁਦ ਪਹਿਲਾਂ ਥੱਲੋ ਜ਼ਮੀਨ ਨਿਕਲ ਗਈ ਵੀ ਇਹ ਕੀ ਬਣੀ ਜਾਂਦਾ ਬਈ।
0: ਉਹਨਾਂ ਦੇ ਪਿੰਡ
2: ਦਾ ਬਹੁਤ ਮਸ਼ਹੂਰ ਸਿੰਗਰ ਵੀ ਆ, ਬਹੁਤ ਮਸ਼ਹੂਰ ਆ। ਚਲੋ ਇਹਦਾ ਉਹ ਆਪਣੇ ਕੈਨੇਡਾ ਜੀ, ਮੈਨੂੰ ਲੱਗਦਾ 95-94 ਤੋਂ ਕੈਨੇਡਾ ਜੀ ਰਹਿ ਰਿਹਾ, ਆਉਂਦਾ ਜਾਂਦਾ ਰਹਿੰਦਾ। ਮੈਂ ਕਿਹਾ ਵੀ ਤੁਸੀਂ ਉਹਦੇ ਨਾਲ ਗੱਲ ਕਰਕੇ ਵੇਖ ਲਓ, ਤੁਹਾਡਾ ਗੁਆਂਢੀ ਆ। ਤਾਂ ਕਹਿੰਦਾ ਵੀ ਨਹੀਂ ਉਹ 2 ਨੰਬਰੀਏ ਬੰਦੇ ਆ, ਨਹੀਂ ਉਹ ਨੀ, ਉਹ ਬੰਦਾ ਨੀ ਸਹੀ, ਉਹ ਏਦਾਂ ਉਦਾਂ। ਮੈਂ ਕਿਹਾ ਭਾਜੀ ਤੁਸੀਂ ਅੱਜ ਤਾਂ ਕੰਮ ਸਾਰਾ 1 ਨੰਬਰ ਦਾ ਕੀਤਾ। ਕਹਿੰਦਾ ਹਾਂਜੀ। ਮੈਂ ਕਿਹਾ ਭਾਜੀ ਆ ਵੀ ਤਾਂ ਕੰਮ ਤੂੰ 2 ਨੰਬਰ ਦਾ ਹੀ ਕਹਿਣ ਦਿਆ ਮੈਨੂੰ।
0: ਬਿਲਕੁਲ
2: ਫਿਰ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ।
0: ਠੀਕ,
2: ਚਲੋ ਠੀਕ ਹੈ,
1: ਓਕੇ ਜੀ, ਧੰਨਵਾਦ ਜੀ, ਧੰਨਵਾਦ ਜੀ।
0: ਤੇ ਆਪਾਂ ਹੁਣ ਹੈਲਥ ਟਿਪ ਦੇ ਦਈਏ ਹਨਾ?
1: ਹਾਂਜੀ ਹਾਂਜੀ ਬਿਲਕੁਲ, ਟਾਈਮ
0: ਟਾਈਮ ਘੱਟ ਰਹਿ ਗਿਆ।
1: ਹਾਂਜੀ,
0: ਅੱਜ ਆਪਾਂ ਗੱਲ ਕਰ ਰਹੇ ਹੈਗੇ ਵੀ ਕੋਲੈਸਟ੍ਰੋਲ ਤੇ।
1: ਹਾਂਜੀ,
0: ਤੇ ਮਤਲਬ ਵੀ ਹੁਣ ਮੇਰੇ ਕੋਲ ਆਉਂਦੇ ਆ, ਮਤਲਬ ਵੀ ਕਲਾਇੰਟ।
1: ਹਾਂਜੀ,
0: ਤੇ ਤਕਰੀਬਨ ਹਰ ਦੂਜੇ ਤੀਜੇ ਬੰਦੇ ਕੋਲੈਸਟ੍ਰੋਲ ਦੀ ਪ੍ਰੋਬਲਮ ਹੈ। ਵੀ ਹੋਰ ਤਾਂ ਨਹੀਂ ਜੀ, ਕੋਈ ਦਵਾਈ ਖਾਂਦੇ ਕੋਲੈਸਟ੍ਰੋਲ ਹੀ ਖਾਂਦੇ ਥੋੜ੍ਹੇ ਜਿਹੇ।
1: ਹਾਂਜੀ,
0: ਵੀ ਮੈਂ ਇੱਕ ਦੱਸਣੀ ਚਾਹੁੰਦਾ, ਜਿਹੜੇ ਕੋਲੈਸਟ੍ਰੋਲ ਦੀ ਦਵਾਈ ਨਾ ਡਾਕਟਰ ਲਾ ਦਿੰਦੇ ਆ, ਜੋ 6-7 ਹੋ ਜਾਣ ਉਹਦੀ ਲਾ ਦਿੰਦੇ ਆ, ਪਰ ਕੋਲੈਸਟ੍ਰੋਲ ਦੀ ਦਵਾਈ ਨਾ ਬਹੁਤ ਸੋਚ ਸਮਝ ਕੇ ਖਾਣੀ ਚਾਹੀਦੀ ਹੈ।
1: ਅੱਛਾ,
0: ਲਿਮਿਟ 'ਚ ਖਾਣੀ ਚਾਹੀਦੀ ਹੈ। ਇਹ ਮਤਲਬ ਵੀ ਹਜੇ ਕੋਲੈਸਟ੍ਰੋਲ ਨਹੀਂ ਬੰਦੇ ਨੂੰ ਮਾਰਦੇ, ਜਿੰਨੇ ਮਰਜ਼ੀ ਹੋ ਜਾਣ ਕੋਲੈਸਟ੍ਰੋਲ ਬੰਦੇ ਨੂੰ ਨਹੀਂ ਮਾਰਦੇ, ਜਿਹੜੇ ਇਹਦੀ ਦਵਾਈ ਖਾਂਦੇ ਆ ਇਹ ਮਾਰ ਦਿੰਦੀ ਆ, ਹੈ ਨਾ। ਕਿਉਂਕਿ ਇਹਦੇ ਲੇਬਰ ਦੇ ਏਡਾ ਭੜਾ ਅਸਰ ਪੈਂਦਾ ਇਸ ਦਵਾਈ ਦਾ, ਪਤਾ ਨਹੀਂ ਕਿਉਂ, ਮੈਨੂੰ ਸਮਝ ਨਹੀਂ ਕਿਉਂ ਡਾਕਟਰ ਮਤਲਬ ਖਮੇ 'ਚ ਲਿਖੀ ਜਾਂਦੇ। ਹੋਰ ਵੀ ਬੜੀਆਂ ਚੀਜ਼ਾਂ ਹੈਗੀਆਂ ਮਤਲਬ ਜਿਹੜੀ ਇਹਨੂੰ ਕੰਟਰੋਲ ਕਰਨ ਨੂੰ ਕਹਿੰਦੇ। ਮੈਂ ਵੇਖਿਆ ਵੀ ਕਈ ਜੰਗੀ ਹੈ ਜਿਹੜੇ 40-40 ਸਾਲ ਦੀ ਉਮਰ, ਉਹਨਾਂ ਨੂੰ ਵੀ ਦਵਾਈ ਲਾਈ ਬੈਠੇ ਨਾ। ਦੇਖੋ, ਪਹਿਲੀ ਗੱਲ ਨਾ ਇਹਨੂੰ ਫੂਡ ਨਾਲ ਕੰਟਰੋਲ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਜਿਹੜੀਆਂ ਤਲੀਆਂ ਚੀਜ਼ਾਂ ਹੈਗੀਆਂ, ਸਮੋਸੇ ਆ ਜਾਂ ਜੰਕ ਫੂਡ ਹੈ ਜਾਂ ਰੈੱਡ ਮੀਟ ਹੈ, ਇਹ ਚੀਜ਼ਾਂ ਨਹੀਂ ਖਾਣੀ ਚਾਹੀਦੀਆਂ। ਬਿਲਕੁਲ, ਜਿਹਦੇ ਕੋਲੈਸਟ੍ਰੋਲ ਜ਼ਿਆਦਾ ਹੈਗੇ ਨਾ, ਇਹਦੇ ਵਿੱਚ ਚਾਹੀਦਾ ਕਿ ਤੁਹਾਡੀ ਖੁਰਾਕ 'ਤੇ ਕੰਟਰੋਲ ਕਰੋ। ਜਿਹੜੇ ਬੰਦੇ ਵੀ ਤੜਕ ਹਫ਼ਤੇ 'ਚ ਘੱਟੋ ਘੱਟ 3 ਦਿਨ ਜਾਂ 4 ਦਿਨ ਹੈ, ਓਟਸ ਆ ਜਿਹੜਾ, ਓਟਸ ਦਾ ਦਲੀਆ, ਓਟਸ ਦੇ ਨਾਲ ਤੁਸੀਂ ਬ੍ਰੇਕਫਾਸਟ ਕਰੋ ਕਿ ਜਿਹੜੇ ਇਹਦੇ ਕੋਲੈਸਟ੍ਰੋਲ ਹਾਈ ਰਹਿੰਦੇ, ਇਹਦੇ ਨਾਲ ਨਾ ਕੋਲੈਸਟ੍ਰੋਲ ਘੱਟਦੇ ਆ। ਤੇ ਦੂਜੀ ਗੱਲ, ਜਿਹੜੇ ਅਖਰੋਟ, 2 ਅਖਰੋਟ ਤੇ 3 ਬਦਾਮ, ਇਹ ਪਾਣੀ ਦੀ ਰਾਤ ਨੂੰ ਭਿਉਂ ਦਿਓ, ਤੜਕੇ ਚਾਹ ਨਾਲ ਖਾਓ। ਇੱਕ ਇਹਦੇ 'ਚ ਨਾ ਗੁੱਡ ਕੋਲੈਸਟ੍ਰੋਲ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਗੁੱਡ ਹੁੰਦੇ, ਇੱਕ ਬੈਡ ਹੁੰਦੇ ਆ। ਜਿਹੜੇ ਬੈਡ ਕੋਲੈਸਟ੍ਰੋਲ ਆ ਉਹੀ ਨੁਕਸਾਨ ਦੇ ਆ, ਜਿਹੜੇ ਗੁੱਡ ਕੋਲੈਸਟ੍ਰੋਲ ਆ ਨਾ ਉਹ ਜਿਵੇਂ ਤੇਲ, ਜਿਵੇਂ ਪਾਣੀ ਦੇ ਉੱਤੇ ਤੇਲ ਤੁਰਿਆ ਰਹਿੰਦਾ, ਮਤਲਬ ਇਵੇਂ ਜਿਹੜੇ ਬੈਡ ਕੋਲੈਸਟ੍ਰੋਲ ਆ ਉੱਤੇ ਤਰਦੇ ਰਹਿੰਦੇ ਆ ਬਲੱਡ ਦੇ ਉੱਤੇ, ਜੰਮਦੇ ਨੇ ਉਹ। ਜਿੰਨੀ ਦੇਰ ਇਹ ਕੋਲੈਸਟ੍ਰੋਲ ਜੰਮਦੇ ਨਹੀਂ ਉਨੀ ਦੇਰ ਇਹਦਾ ਖਤਰਾ ਕੋਈ ਨਹੀਂ ਹੁੰਦਾ, ਠੀਕ ਹੈ। ਅੱਛਾ, ਤੁਹਾਡੇ ਗੁੱਡ ਕੋਲੈਸਟ੍ਰੋਲ ਜ਼ਿਆਦਾ ਹੈ ਅਤੇ ਜਿਹੜੇ ਬੈਡ ਕੋਲੈਸਟ੍ਰੋਲ ਦੀ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ, ਰਾਈਟ। ਡਾਕਟਰ ਦੀ ਗੱਲ ਸੁਣੋ, ਪਰ ਆਪਦੇ ਵੀ ਥੋੜ੍ਹਾ ਜਿਹਾ ਮਤਲਬ ਖਿਆਲ ਰੱਖੋ ਕਿ ਮਤਲਬ ਵੀ ਇੰਨੀਆਂ ਦਵਾਈਆਂ ਲਾਈ ਜਾਂਦੇ ਹੈ ਨਾ। ਅਤੇ ਸਭ ਤੋਂ ਵਧੀਆ ਮਤਲਬ ਵੀ 2 ਅਖਰੋਟ 4 ਗਿਰੀਆਂ,
1: ਹਾਂਜੀ,
0: 1 ਅਖਰੋਟ 'ਚ 2 ਹੁੰਦੀਆਂ ਅਤੇ 3 ਬਦਾਮ, ਵੱਧ ਤੋਂ ਵੱਧ 4 ਜੇ ਰੋਜ਼ ਖਾਣੇ, 3-4 ਬਦਾਮ ਤੋਂ ਵੱਧ ਨਹੀਂ ਖਾਣੇ ਚਾਹੀਦੇ। ਅਤੇ ਇਹ ਮਤਲਬ ਰਾਤ ਨੂੰ ਭਿਉਂ ਕੇ ਮਤਲਬ ਤੜਕੇ ਖਾਂਦੇ ਹੋ ਨਾ ਚਾਹ ਦੇ ਨਾਲ, ਇਹ ਤੁਹਾਡੇ ਗੁੱਡ ਕੋਲੈਸਟ੍ਰੋਲ ਨੂੰ ਅਪ ਕਰਦੇ ਆ, ਬੈਡ ਕੋਲੈਸਟ੍ਰੋਲ ਭਾਵੇਂ ਨਾ ਘਟਾਉਣ ਪਰ ਗੁੱਡ ਕੋਲੈਸਟ੍ਰੋਲ ਅਪ ਕਰਦੇ ਆ। ਫਿਰ ਇੱਕ ਹੈਗੀ ਲਸਣ, ਲਸਣ ਦੇ ਵਿੱਚ ਜਿਹੜੀ ਐਲੀਸਨ ਨਾਮਕ ਤੱਤ ਹੈ ਨਾ, ਇਹ ਜਿਹੜਾ ਇਹ ਕੋਲੈਸਟ੍ਰੋਲ ਨੂੰ ਕਿਲ ਕਰਦਾ, ਤੁਹਾਡੇ ਖੂਨ ਨੂੰ ਪਤਲਾ ਕਰਦਾ, ਮਤਲਬ ਵੀ ਕੋਲੈਸਟ੍ਰੋਲ ਮਚਾਉਂਦਾ, ਇਹ ਬਰਨਟ ਕਰਦਾ। ਇਹ ਤੁਸੀਂ ਮਤਲਬ ਸਿਰਫ 1 ਜਾਂ 2 ਤੂਹੀਆਂ ਜਾਂ ਕਲੀਆਂ ਜਿਹੀਆਂ ਲੈ ਕੇ ਤੁਸੀਂ ਰਾਤ ਨੂੰ ਕੱਟ ਕੇ ਰੱਖਦੇ ਜਾਂ ਸੁਬਾਹ ਮੋਰਨਿੰਗ ਛਿਲ ਕੇ ਰੱਖ ਲਓ, ਅਤੇ ਤੁਸੀਂ ਨਿੱਕੀ ਨਿੱਕੀ ਬਰੀਕ ਕਰਕੇ ਮਤਲਬ ਉਹ ਤੁਸੀਂ ਮਤਲਬ ਵੀ ਆਪਣਾ ਪਾਣੀ ਨਾਲ ਜਾਂ ਮਤਲਬ ਔਰੇਂਜ ਜੂਸ ਨਾਲ ਜਾਂ ਨਿੰਬੂ ਦੇ ਪਾਣੀ ਨਾਲ ਉਹਦੇ ਨਾਲ ਤੁਸੀਂ ਮਤਲਬ ਇਹਨੂੰ ਲੈਂਦੇ ਰਹੋ ਹੈ ਨਾ, ਅਤੇ ਘੱਟੋ ਘੱਟ 15-20 ਦਿਨ ਰੋਜ਼ ਲਓ, ਫਿਰ ਹਫ਼ਤਾ ਕੁ ਬ੍ਰੇਕ ਪਾ ਦਿਓ, ਫਿਰ ਲੈਂਦੇ ਰਹੋ ਹੈ ਨਾ। ਅੱਛਾ, ਜਿਹੜੇ ਨੂੰ ਹੈਗੀ ਮਤਲਬ ਜ਼ਿਆਦਾ ਕਲਸਟਰ ਦੀ ਪ੍ਰੋਬਲਮ, ਇਹਨਾਂ ਨੂੰ ਸਭ ਤੋਂ ਵਧੀਆ ਫਰੂਟ ਖਾਣਾ ਚਾਹੀਦਾ ਸੰਤਰਾ, ਸੰਤਰਾ ਅਤੇ ਐਪਲ, ਜਿਹੜੇ ਆਪਣੇ ਮਤਲਬ ਹੈਗੇ ਐਪਲ ਹੈਗੇ, ਆਪਣੇ ਸਿਓ ਹੈਗੇ, ਕਿਸੇ ਵੀ ਕਿਸਮ ਦੇ ਹੋਣ, ਇਹਨਾਂ ਨੂੰ ਘੱਟੋ ਘੱਟ ਇੱਕ ਸਿਓ ਅਤੇ ਇੱਕ ਸੰਤਰਾ ਮਤਲਬ ਖਾਣਾ ਚਾਹੀਦਾ, ਮਤਲਬ ਵੀ ਬ੍ਰੇਕਫਾਸਟ ਅਤੇ ਲੰਚ ਦੇ ਸੰਧ 'ਚ, ਮਤਲਬ 10:30-11 ਗਿਆਰਾਂ ਵਜੇ ਤੋਂ ਪਹਿਲਾਂ ਪਹਿਲਾਂ ਉਹਨੂੰ, ਜਿਹਨਾਂ ਦਾ ਕਲਸਟਰ ਹੈ ਇਹਨੂੰ ਖਾਣਾ ਚਾਹੀਦਾ। ਔਰ ਫਿਰ ਦੇਖੋ ਘੱਟੋ ਘੱਟ ਮੈਂ ਥੋੜ੍ਹਾ ਨਾ 10% ਕਲਸਟਰ ਆ ਜਿਹੜੇ ਉਹ ਤੁਹਾਡੇ ਮਹੀਨੇ 'ਚ ਘੱਟ ਜਾਣਗੇ। ਮਤਲਬ ਆਯੁਰਵੇਦਿਕ ਦੀ ਮੈਂ ਨੁਸਖਾ ਦੱਸ ਰਿਹਾ ਇਹ, ਮੈਂ ਆਪਦੇ ਕੋਲ ਨਹੀਂ ਬਣਾਈ ਗੱਲ, ਇਹ ਉਹਦੇ 'ਚ ਮੈਂ ਪੜ੍ਹੀ ਜਾਵੇ ਦੇਖੀ ਵੀ ਜਿਹੜੇ ਬੰਦੇ ਸੰਤਰਾ ਅਤੇ ਸਿਓ ਐਪਲ ਜਿਹੜੇ ਇਹਨੂੰ ਇਹ ਖਾਂਦੇ ਆ, ਉਹਨਾਂ ਦੇ ਕਾਫੀ ਘੱਟ ਜਾਂਦੇ ਇਕੱਠੇ ਖਾ ਸਕਦੇ ਫਰੂਟ ਜਿੰਨੇ ਮਰਜ਼ੀ ਖਾ ਸਕਦੇ। ਤੇ ਇੱਕ ਉਹਦੇ 'ਚ ਉਹਨੂੰ ਦੇਖਿਆ ਸੀ ਨਾ ਭਿੰਡੀ, ਜਿਹੜੀ ਆਪਣੀ ਭਿੰਡੀ ਅਤੇ ਪਾਲਕ, ਇਹ ਵੀ ਥੋੜ੍ਹਾ ਜਿਹਾ ਜ਼ਿਆਦਾ ਜਦੋਂ ਹਫ਼ਤੇ 'ਚ ਜ਼ਿਆਦਾ ਖਾਂਦੇ ਰਹੋ ਤਾਂ ਇਹ ਵੀ ਕਲਸਟਰ ਨੂੰ, ਬੈਡ ਕਲਸਟਰ ਘਟਾਉਂਦੇ ਆ, ਖਾਸ ਕਰਕੇ ਮਤਲਬ ਜਿਹੜੀ ਕੱਚੀ ਭਿੰਡੀ ਹੈ, ਜੇ ਮਤਲਬ ਤੁਸੀਂ ਰਾਤ ਸਲਾਦ ਦੇ ਵਿੱਚ ਕੱਟ ਕੇ ਇੱਕ ਜਾਂ ਦੋ ਭਿੰਡੀਆਂ ਖਾਂਦੇ ਹੋ, ਇਹ ਤੁਹਾਡੇ ਮਤਲਬ ਖੂਨ ਨੂੰ ਪਤਲਾ ਕਰਦੀ ਹੈ, ਸਾਫ਼ ਕਰਦੀ ਹੈ ਅਤੇ ਤੁਹਾਡੇ ਕਲਸਟਰ ਨੂੰ ਘਟਾਉਂਦੀ ਹੈ। ਤੁਸੀਂ ਮਤਲਬ ਇਹ ਬਹੁਤ ਵੱਡਾ ਕੰਮ ਨਹੀਂ, ਤੁਸੀਂ ਸ਼ਾਮ ਨੂੰ ਜੇ ਸਲਾਦ ਖਾਂਦੇ ਹੋ, ਈਵਨ ਦੁਪਹਿਰੇ ਵੀ ਸਲਾਦ, ਜਦੋਂ ਵੀ ਸਲਾਦ ਖਾਂਦੇ ਹੋ, ਉਹਦੇ ਵਿੱਚ ਦੋ ਭਿੰਡੀਆਂ ਜਾਂ ਇੱਕ ਭਿੰਡੀ ਕੱਟ ਕੇ ਕੱਚੀ ਖਾ ਲਓ, ਹੈ ਨਾ। ਅਤੇ ਇੱਕ ਹੈਗਾ 'ਚ ਮਤਲਬ ਵੀ ਓਮੇਗਾ 3, ਓਮੇਗਾ 3 ਦੀਆਂ ਗੋਲੀਆਂ ਮਿਲ ਜਾਂਦੀਆਂ, ਉਹ ਵੀ ਜ਼ਰੂਰ ਹੈ, ਜਿਹਦੇ 'ਚ ਕਲਸਟਰ ਜ਼ਿਆਦਾ ਹੈ ਉਹ ਲੈ ਕੇ, ਮਤਲਬ 900 mg ਓਮੇਗਾ 3 ਦੀਆਂ ਆਮ ਮਿਲ ਜਾਂਦੀਆਂ, ਉਹਨਾਂ ਨੂੰ ਨਿਰੇ ਕਾਲ ਦੀ ਇੱਕ ਗੋਲੀ ਲੈਣੀ ਚਾਹੀਦੀ ਹੈ। ਜੇ ਨਹੀਂ ਤਾਂ ਫਿਰ ਜਿਹੜੇ ਆਪਣੇ ਫਲੈਕਸੀਡ ਹੁੰਦੇ ਆ, ਅਲਸੀ ਦੇ ਵੀ ਹੁੰਦੇ ਆ, ਇਹਨੂੰ ਥੋੜ੍ਹਾ ਜਿਹਾ ਮਤਲਬ ਜਿੱਦਾਂ ਪਾਊਡਰ ਜਿਹਾ ਬਣਾ ਕੇ ਵੀ ਤੁਸੀਂ ਇਹਨੂੰ ਦਹੀਂ 'ਤੇ ਭੁੱਖ ਸਕਦੇ ਹੋ, ਜਾਂ ਤੁਸੀਂ ਸੀਰੀਅਲ ਖਾਂਦੇ ਹੋ, ਓਟਸ ਵਗੈਰਾ, ਉਹਦੇ ਭੁੱਖ ਸਕਦੇ ਹੋ, ਵੈਸੇ ਵੀ ਤੁਸੀਂ ਅੱਧਾ ਚਮਚਾ ਇੱਕ ਚਮਚਾ ਮਤਲਬ ਹਰ ਰੋਜ਼ ਇਹਦਾ ਲੈ ਸਕਦੇ ਹੋ ਅਲਸੀ ਦਾ, ਇਹ ਵੀ ਮਤਲਬ ਗੁੱਡ ਕਲਸਟਰ ਨੂੰ ਵਧਾਉਂਦੀ ਹੈ, ਅਤੇ ਜਿਹੜੇ ਮਾੜੇ ਕਲਸਟਰ ਹੈ ਉਹਨੂੰ ਡਾਊਨ ਕਰਦੀ ਹੈ। ਸੋ ਮਤਲਬ ਬਹੁਤ ਮਤਲਬ ਜਿਹੜੀ ਦਵਾਈ ਹੈ ਕਲਸਟਰ ਦੀ, ਉਹਨੂੰ ਮਤਲਬ ਵੀ ਕੰਟਰੋਲ ਕਰੋ। ਉਹ ਕਹਿੰਦੇ ਮਤਲਬ ਉਹ ਕਹਿੰਦੇ ਜਿਹੜੇ ਕਲਸਟਰ ਹੈ ਜਸਟ ਲਾਈਕ ਏ ਫਿਊਲ, ਜਿਵੇਂ ਕਾਰ 'ਚ ਤੇਲ ਨਹੀਂ ਹੁੰਦਾ ਅਤੇ ਆਪਾਂ ਕਾਰ ਖੜ੍ਹੀ ਹੈ ਅਤੇ ਉਹ ਬਹੁਤ ਚੱਲੀ ਜਾਊਗੀ ਹੌਲੀ ਹੌਲੀ, ਹੈ ਨਾ, ਅਤੇ ਉਸੇ ਕਾਰ ਨੂੰ ਆਪਾਂ ਹਾਈਵੇ 'ਤੇ ਭਜਾ ਦੇਈਏ, ਹੈ ਨਾ, ਅਤੇ ਉਹ ਜਿਹੜੀ ਤੇਲ ਦੀ ਗੈਂਸੀ ਉਹ 4 ਘੰਟੇ 'ਚ ਮੁੱਕ ਜੂਗੀ,
1: ਬਿਲਕੁਲ
0: ਠੀਕ ਹੈ ਨਾ। ਇਸੇ ਤਰ੍ਹਾਂ ਮਤਲਬ ਵੀ ਜੇ ਹੁਣ ਗਰਮੀਆਂ ਦੇ ਦਿਨ ਹੈਗੇ, ਜਦੋਂ ਵੀ ਤੁਹਾਨੂੰ ਮੌਕਾ ਲੱਗਦਾ ਵੀ ਘੱਟੋ ਘੱਟ ਤੁਸੀਂ 30 ਮਿੰਟ ਜਾਂ 35 ਮਿੰਟ ਫਾਸਟ ਵਾਕ ਕਰੋ, ਉਹਦੇ ਨਾਲ ਤੁਹਾਡੇ ਬਹੁਤ ਘੱਟਦੇ ਆ ਇਹ ਡਾਇਟ। ਘੱਟੋ ਘੱਟ ਇੱਕ ਹਫ਼ਤੇ ਦੇ ਵਿੱਚ ਘੱਟੋ ਘੱਟ ਤੁਸੀਂ ਮਤਲਬ 150 ਮਿੰਟ ਤੋਂ ਲੈ ਕੇ 200 ਮਿੰਟ ਤੱਕ ਵਾਕ ਕਰੋ ਇੱਕ ਹਫ਼ਤੇ 'ਚ, ਅਤੇ ਉਹਦੇ ਨਾਲ ਵੀ ਜਿਹੜੇ ਕਲਸਟਰ ਹੈ ਉਹਨੂੰ ਬਹੁਤ ਬਹੁਤ ਫਰਕ ਪੈਂਦਾ। ਸਮਝੋ ਇਹ ਇਕੱਲੀ ਦਵਾਈ ਦੇ ਨਾਲ ਰਹੋ, ਵੀ ਸਾਨੂੰ ਡਾਕਟਰ ਨੇ ਦਵਾਈ ਲਿੱਤੀ ਅਤੇ ਦਵਾਈ ਨਾਲ ਕਲਸਟਰ ਘੱਟ ਜਾਣਗੇ,
1: ਬਿਲਕੁਲ।
0: ਸੋ ਦਵਾਈ ਨੂੰ ਅਵੋਇਡ ਕਰਨਾ ਚਾਹੀਦਾ। ਆਹ ਜਿਹੜੀਆਂ ਮੈਂ ਚੀਜ਼ਾਂ ਲਿਖੀਆਂ ਇਹਦੇ ਕੁਛ ਵੀ ਲੱਗਦਾ ਸਾਰਿਆਂ ਦੇ ਘਰੇ ਪਈਆਂ ਇਹ, ਅਤੇ ਇਹ ਤੁਸੀਂ ਆਦਤ ਬਣਾ ਲਓ ਪੱਕੇ ਰੈਗੂਲਰ ਖਾਣ ਦੀ, ਵੀ 2 ਅਖਰੋਟ ਅਤੇ 3 ਬਦਾਮ ਖਾਣੇ ਪਿਓਗੇ, ਲਸਣ ਦੀ ਇੱਕ ਜਾਂ 2 ਤੁਰੀਆਂ ਜਾਂ ਖਾਣੀਆਂ ਵੀ ਹਫ਼ਤੇ 'ਚ 3 ਜਾਂ 4 ਦਿਨ, ਮਤਲਬ ਵੀ ਆ ਸੀਰੀਅਲ ਓਟਸ ਦਾ ਜਿਹੜਾ ਹੈਗਾ ਮਤਲਬ ਦਲੀਆ ਉਹਦੇ ਨਾਲ ਬ੍ਰੇਕ ਕਰਨਾ ਹੀ ਕਰਨਾ, ਸੰਤਰਾ ਭਿੰਡੀ ਆਰਾ ਵਗੈਰਾ ਇਹ ਚੀਜ਼ਾਂ ਖਾਣੀਆਂ ਹੈ ਨਾ। ਥੋੜ੍ਹਾ ਬਹੁਤ ਜਿਹੜੀ ਅਲਸੀ ਹੈ ਫਲੈਕਸੀਡ ਹੈ, ਇਹ ਵੀ ਮਤਲਬ ਵੀ ਥੋੜ੍ਹਾ ਜਿਹਾ ਕਿਸੇ ਵੀ ਤਰੀਕੇ ਨਾਲ ਖਾਓ ਇਹਨੂੰ, ਮਤਲਬ ਵੀ ਕਹਿੰਦਾ ਵੀ ਅਲਸੀ ਨੂੰ ਗਰਮ ਨਹੀਂ ਕਰਨਾ ਚਾਹੀਦਾ, ਇਹਨੂੰ ਕਦੇ ਹੀਟ ਨਹੀਂ ਲਾਉਣੀ ਚਾਹੀਦੀ, ਇਹਦੇ ਆਕਸਾਈਡ ਬਣ ਜਾਂਦੇ ਆ, ਕਦੇ ਵੀ ਇਹਦੇ ਅਲਸੀ ਆ ਜਿਹੜੀ ਉਹਨੂੰ ਹੀਟ ਨਾ ਦਿਓ ਕਦੇ।
1: ਕਈ ਜਾਣੇ ਜਿਵੇਂ ਅਲਸੀ ਦੀਆਂ ਪਿੰਨੀਆਂ ਬਣਾ ਲੈਂਦੇ, ਫਿਰ ਉਹ
0: ਬਹੁਤ ਵਧੀਆ ਅਲਸੀ ਦੇ ਪਿੰਨੀਆਂ ਬਣਾ ਲਓ, ਮਤਲਬ ਜੇ ਪਾ ਕੇ, ਪਰ ਪਿੰਨੀ ਦੇ ਵਿੱਚ ਵੀ ਇਹਨਾਂ ਨੂੰ ਤੁਸੀਂ ਖੋਆ ਕੱਢਿਆ ਹੋਵੇ ਵਿੱਚ ਮਤਲਬ ਮਨ ਪਕਾ ਘਿਓ ਠੋਕਿਆ ਹੋਵੇ, ਇਹ ਤੋਂ ਪਰਹੇਜ਼ ਕਰਨਾ। ਅੰਡੇ ਦੀ ਜਰਦੀ 'ਚ ਬਹੁਤ ਕਲਸਟਰ ਹੁੰਦੇ
1: ਆ,
0: ਮਤਲਬ ਜੇ ਤੁਸੀਂ ਬਹੁਤੇ ਅੰਡੇ ਖਾਂਦੇ ਹੋ ਤਾਂ ਮਤਲਬ ਤੁਸੀਂ ਜਰਦੀ ਕੱਢ ਦਿਓ, ਗੰਨੇ 'ਚ ਹਲਦੀ ਲਾ ਲਓ, ਹਲਦੀ ਦਾ ਚਮਚਾ ਲਾ ਲਓ, ਅਤੇ ਜਲਦੀ ਜਿਹੜੀ ਕੱਢ ਦਿਓ,
1: ਜਿਹੜਾ ਵਿੱਚ ਚਲ ਪਾਟ,
0: ਹਾਂ ਜਿਹੜਾ ਯੈਲੋ ਪਾਟ, ਉਹਦੇ ਜ਼ਿਆਦਾ ਹੁੰਦਾ ਹੈ ਨਾ। ਅਤੇ ਮਤਲਬ ਇਹ ਚੀਜ਼ਾਂ ਮਤਲਬ ਬਾਕੀ ਜਿਹੜੇ ਜੰਕ ਫੂਡ ਖਾਣੀਆਂ, ਰੈੱਡ ਮੀਟ ਖਾਣਾ ਹੈ, ਜਾਂ ਮਤਲਬ ਕਈ ਤਰ੍ਹਾਂ ਦੇ ਆਪਣੇ ਤਲੀਆਂ ਵੀ ਚੀਜ਼ਾਂ ਖਾਣੀਆਂ ਹੈ ਨਾ, ਜਾਂ ਜਿੰਨੇ ਵੀ ਆਪਾਂ ਸੋਫਟ ਡਰਿੰਕ ਵੀ ਪੀਂਦੇ ਹਾਂ, ਇਹ ਸਾਰੀਆਂ ਮਤਲਬ ਕਲਸਟਰ ਨੂੰ ਵਧਾਉਂਦੀਆਂ, ਸ਼ੂਗਰ ਵਧਾਉਂਦੀਆਂ, ਇਹਨਾਂ ਅਵੋਇਡ ਕਰਨਾ ਚਾਹੀਦਾ।
1: ਬਿਲਕੁਲ ਜੀ ਬਿਲਕੁਲ, ਧੰਨਵਾਦ ਜੀ, ਤੁਸੀਂ ਇੰਨੀ ਵਧੀਆ ਜਾਣਕਾਰੀ ਦਿੱਤੀ ਆ। ਅਤੇ ਕੱਲ੍ਹ ਨੂੰ ਫਿਰ ਉਭਰੂ ਹੋਵਾਂਗੇ 1 ਵਜੇ ਤੋਂ ਲੈ ਕੇ 3 ਵਜੇ ਤੱਕ। ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਤੁਹਾਡਾ ਬਹੁਤ ਸਾਰਿਆਂ ਦਾ ਧੰਨਵਾਦ। ਖੁਸ਼ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਇਹੀ ਕਾਮਨਾ ਕਰਦੇ ਹਾਂ। ਅਤੇ 22 ਅਗਸਤ ਨੂੰ ਪੰਜਾਬੀ ਵਿਰਸਾ ਹੋਣ ਜਾ ਰਿਹਾ, 2 ਦਿਨ ਸਿਰਫ ਬਚੇ ਨੇ, ਅਤੇ ਥੋੜ੍ਹੀਆਂ ਜਿਹੀਆਂ ਟਿਕਟਾਂ ਰਹੀਆਂ, ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ ਜ਼ਰੂਰ ਲੈ ਲਓ, ਲਾਈਵ ਦਾ ਇੰਜੋਏ ਕਰੋ ਜੀ, ਬਹੁਤ ਸੋਹਣੀ ਮੂਵਮੈਂਟ ਤੁਹਾਨੂੰ ਦੇਖਣ ਨੂੰ ਮਿਲੂਗੀ ਪੰਜਾਬੀ ਵਿਰਸਾ। ਕਮਲ ਹੀਰ ਮਨਮੋਹਨ ਵਾਲੀ ਸੰਗਤਾਲ, ਤਿੰਨੇ ਭਰਾਵਾਂ ਵੱਲੋਂ ਬਹੁਤ ਸਿਰੇ ਵਾਲਾ ਸ਼ੋਅ ਲੱਗਣ ਵਾਲਾ ਹੈ ਆਪਣੀ ਵਿਨੀਪੈਗ ਦੇ ਵਿੱਚ, ਸਿਰਫ 2 ਦਿਨ ਬਾਕੀ ਨੇ, ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਜ਼ਰੂਰ ਲੈ ਲਓ ਜੀ। ਕੱਲ੍ਹ ਨੂੰ ਫਿਰ ਉਭਰੂ ਹੋਵਾਂਗੇ, ਤਦ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।